ਮੂੜ ਅੱਖੀ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ ਕੰਨੀ ਸੁੱਤ ਕੰਨ ਪਹਿਲਾਂ ਇਤਮਾਰੀ ਖਾਹੇ ਨਾਨਕ ਹੰਸਾ ਆਦਮੀ ਬੱਧੇ ਜੰਪਰ ਜਾਏ ਮਹੱਲਾ ਪਹਿਲਾ ਸਭ

ਸੁਨਾਹੀ ਸੋਚਨ ਕੱਢੀ ਹੈ, ਕਿਤਾਬ ਆਪਣਾ ਆਪ ਹੀ ਲੇਖਾ ਛੱਡੀ ਹੈ।

ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਤ ਤੀਰਤੀ ਨਾਵੇ ਉਤਰੇ ਨਾਹੀਂ ਮੈਲ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਤਿੰਨੇ ਹੋ ਲੱਗਾ ਰੱਬ ਸੇਤੀ।

0: ਵਸਤ ਸਮਾਵੇ ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚਲੇ ਕਹੀ ਬਣੇ ਅਰਦਾਸ। ਕੂੜ ਕਮਾਣੈ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
1: ਨਾਲ ਇਆਨੇ ਦੋਸਤੀ ਬੜਾ ਰੂਸਿਓ ਨੇ ਪਾਣੀ ਅੰਦਰ ਲੀਕ ਜਿਓ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਹਾਂ ਸਮਾਚਾਰ ਹਿੰਦੀ ਦੇ ਵਿੱਚ।

343 ਅਸ਼ਰਿਆ 6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਗਿਆਨ ਅੰਮ੍ਰਿਤ।

0: ਵਿਦਿਆ ਸਰੀਰ ਦੀ ਕਸਰਤ ਅਤੇ ਮਨ ਦਾ ਸੰਗੀਤ ਹੈ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਈਸ਼ਵਰ ਦੇ ਨਾਲ ਜਦੋਂ ਮਿਲਣਾ ਹੋਵੇ ਤਾਂ ਕਿਸੇ ਗੁਰੂ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ, ਔਰ ਜੇ ਐਸਾ ਗੁਰੂ ਮਿਲ ਜਾਈਏ ਤਾਂ ਉਹਦੇ 'ਤੇ ਬਲ ਬਲ ਜਾਈਏ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਜਦੋਂ ਗੁਰੂ ਦੇ ਨਾਲ ਜੁੜ ਜਾਈਏ ਨੇ ਫਿਰ ਆਪਣੀ ਸਾਰੀ ਸੋਚ ਨੂੰ ਉਹਦੇ 'ਤੇ ਸਮਰਪਿਤ ਕਰ ਦੇਈਦਾ ਔਰ ਫਿਰ ਸੋਚਾਂ ਨੂੰ ਸੋਚਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਗੁਰੂ ਨੇ ਸਾਰੇ ਕੰਮ ਆਪਣੇ ਆਪ ਹੀ ਕਰਾ ਲੈਣੇ ਨੇ। ਕਾਹੇ ਸੋਚ ਕਰੇ ਨਰ ਤੂੰ ਕਾਹੇ ਸੋਚ ਕਰੇ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਈਸ਼ਵਰ ਦੀ ਪ੍ਰਾਪਤੀ ਗੁਰੂ ਦੇ ਨਾਲ ਨਾਲ ਚੰਗੀ ਸੰਗਤ ਵੀ ਕਰਵਾਉਂਦੀ ਹੈ। ਸੰਗਤ ਸੰਤਨ ਕੀ ਕਰ ਲੇ, ਸੰਗਤ ਸੰਤਨ ਕੀ ਕਰ ਲੇ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਬੱਚਿਆਂ ਨੂੰ, ਚੰਗਾ ਤੁਸੀਂ ਆਪਣਾ ਦੱਸੋ।
1: ਕਮਾਦ ਦੇ ਦੁਆਲੇ ਹੋਏ ਹੋ।
0: ਦੇਖੋ ਫਸਲ ਜਿਹੜੀ ਹੈ ਨਾ, ਜੇ ਫਸਲ ਦੇ ਦੁਆਲੇ ਨਹੀਂ ਹੋਊਗੇ ਤੇ ਫਸਲ ਦੇ ਆਲੇ ਦੁਆਲੇ ਕੀੜੇ ਮਕੌੜੇ ਹੋ ਜਾਣਗੇ।
1: ਹੋ ਜਾਣਗੇ।
0: ਇਹ ਤਾਂ ਹੁਣ ਜਾਂ ਤੁਸੀਂ ਆਲੇ ਦੁਆਲੇ ਹੋ ਜਾਓ ਜਾਂ ਫਿਰ ਕੀੜਿਆਂ ਨੂੰ ਆਲੇ ਦੁਆਲੇ ਮੌਕਾ ਦੇ ਦਿਓ।
1: ਫਸਲ ਦਾ ਨਿਰੀਖਣ ਕਰਨਾ ਨਾ
0: ਬੜਾ ਜ਼ਰੂਰੀ,
1: ਬੜਾ ਮਹੱਤਵਪੂਰਨ ਆ ਕਿ ਦੇਖੋ ਆਪਾਂ ਸਵੇਰੇ ਉੱਠ ਕੇ ਗੇੜਾ ਮਾਰੀਏ ਜਾਂ ਦੁਪਹਿਰ ਵੇਲੇ ਜਾਂ ਸ਼ਾਮ ਨੂੰ, ਅਤੇ ਉਹਦੇ ਨਾਲ ਸਾਨੂੰ ਕਈ ਜਿਹੜਾ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਵੀ ਫਸਲ ਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਸ ਤਰੀਕੇ ਨਾਲ ਆਪਾਂ ਕੰਮ ਕਰੀਏ ਕਿ ਤਾਂ ਕਿ ਜਿਹੜੀ ਪੈਦਾਵਾਰ ਆ ਨਾ ਉਹ ਸਾਨੂੰ ਵਧੀਆ ਮਿਲ ਸਕੇ।
0: ਦੇਖੋ ਸੰਧੂ ਸਾਹਿਬ, ਫਸਲ ਜਿਹੜੀ ਹੈ ਨਾ ਹਰ ਰੋਜ਼ ਰੰਗ ਬਦਲਦੀ ਹੈ, ਕਿਉਂਕਿ ਦਿਨਾਂ ਦੀ ਫਸਲ ਆਪਾਂ ਸਾਰੇ ਜਾਣਦੇ ਹਾਂ, ਸੋ ਇਸ ਕਰਕੇ ਹਰ ਦਿਨ ਉਹਦਾ ਰੰਗ ਅਲੱਗ ਹੁੰਦਾ ਹੈ। ਅਤੇ ਫਸਲ ਨੇ ਬੋਲ ਕੇ ਤੁਹਾਨੂੰ ਦੱਸ ਦੇਣਾ ਹੈ ਕਿ ਅੱਜ ਮੈਂ ਠੀਕ ਨਹੀਂ ਹਾਂ ਅਤੇ ਅੱਜ ਮੈਂ ਠੀਕ ਨਹੀਂ ਹਾਂ। ਸੋ ਇਸ ਕਰਕੇ ਠੀਕ ਨਹੀਂ ਹਾਂ ਅਤੇ ਠੀਕ ਹਾਂ ਦੇ ਵਿੱਚ ਇਹਦਾ ਸਰਵੇਖਣ ਤੁਸੀਂ ਆਪ ਕਰਨਾ ਹੈ। ਉਹ ਤਾਂ ਹੋਊਗਾ ਜੇ ਗੇੜਾ ਮਾਰਾਂਗੇ ਆਪਾਂ, ਲਗਾਤਾਰ ਫਸਲ ਦਾ ਨਿਰੀਖਣ ਕਰਾਂਗੇ। ਸੋ ਇਸ ਕਰਕੇ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ। ਜੇ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ, ਗੇੜਾ ਮਾਰਦੇ ਹਾਂ, ਨਿਰੀਖਣ ਕਰਦੇ ਹਾਂ, ਤਾਂ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂ, ਫਾਇਦੇ ਹੀ ਫਾਇਦੇ ਆ, ਕਿਉਂਕਿ ਬਹੁਤ ਸਾਰੇ ਬੇਲੋੜੇ ਖਰਚੇ ਵੀ ਇਸ ਨਾਲ ਬਚਦੇ ਹੈ।
1: ਹਾਂ, ਹੁਣ ਦੇਖੋ ਇਹ ਜਿਹੜਾ ਸਮਾਂ ਹੁੰਦਾ ਨਾ ਰੁੜੀਆ ਰਾਮ ਜੀ, ਕਮਾਦ ਵਾਸਤੇ ਬੜਾ ਨਾਜ਼ੁਕ ਦੌਰ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਇਹਨਾਂ ਦਿਨਾਂ 'ਚ ਜੇ ਆਪਾਂ ਜਿੰਨਾ ਕਹਿੰਦੇ ਅੱਗੇ ਹੋ ਕੇ ਇਹਨੂੰ ਫਸਲ ਨੂੰ ਕਾਬੂ ਕਰ ਲਈਏ,
0: ਹਾਂ
1: ਫਿਰ ਅੱਗੇ ਫਿਰ ਬੜਾ ਵਧੀਆ ਨਤੀਜੇ ਮਿਲਦੇ ਆ।
0: ਮਿਲਦੇ ਆ ਜੀ, ਮਿਲਦੇ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰਾ ਕੀਟ ਪਤੰਗ ਕਮਾਦ ਦੀ ਫਸਲ ਨੂੰ ਇਹਨਾਂ ਦਿਨਾਂ 'ਚ ਪੈਂਦਾ।
1: ਹਾਂ, ਪਾਣੀ ਦੀ ਲੋੜ ਪੈਂਦੀ,
0: ਪਾਣੀ ਦੀ ਲੋੜ ਵੀ ਪੈਂਦੀ ਹੈ।
1: ਸੋ ਪਾਣੀ ਦੀ ਲੋੜ, ਜਾਂ ਆਪਾਂ ਗੱਲ ਕਰਦੇ ਹਾਂ ਕਿ ਫਸਲ ਨੂੰ ਲੋੜ ਦੇ ਮੁਤਾਬਕ,
0: ਹਾਂ
1: ਵੈਸੇ ਤਾਂ ਹੁਣ ਦੇਖੋ ਇਹੋ ਜਿਹੀਆਂ ਵਿਧੀਆਂ ਆ ਗਈਆਂ ਨੇ ਕਿ ਜਿੰਨਾ ਪਾਣੀ ਲੋੜ ਆ ਨਾ ਉਨਾ ਹੀ ਲਾਓ,
0: ਬੇਲੋੜਾ ਨਾ ਲਾਓ,
1: ਬੇਵਾਧੂ ਜਿਹੜਾ ਪਾਣੀ ਕਿਉਂ ਲਾਉਣਾ। ਅਤੇ ਕਈ ਤਰੀਕੇ ਦੀਆਂ ਵਿਧੀਆਂ ਅਪਣਾ ਕੇ ਨਾ ਰੁੜੀਆ ਰਾਮ ਜੀ, ਕਮਾਦ ਦੇ ਵਿੱਚ ਉਹ ਬੜੀਆਂ ਕਾਮਯਾਬ ਨੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਹੁਣ ਤਾਂ ਜੀ ਦੇਖੋ ਜਿੱਦਾਂ ਤੁਸੀਂ ਵਿਧੀਆਂ ਦਾ ਜ਼ਿਕਰ ਕੀਤਾ ਨਾ, ਹਰ ਚੀਜ਼ ਪਾਣੀ ਤੋਂ ਲੈ ਕੇ ਖਾਦ ਤੱਕ ਹੈ ਕਿ ਨਹੀਂ, ਹਰ ਚੀਜ਼ ਜਿਹੜੀ ਹੈ ਇੱਕ ਵਿਧੀਵਤ ਤਰੀਕੇ ਨਾਲ ਆਪਾਂ ਦੇਣੀ ਆ। ਖਾਦਾਂ ਵੀ ਅਸੀਂ ਬੇਲੋੜੀਆਂ ਨਹੀਂ ਪਾਉਣੀਆਂ, ਪਾਣੀ ਵੀ ਬੇਲੋੜਾ ਨਹੀਂ ਦੇਣਾ, ਬਿਨਾਂ ਗੱਲੋਂ ਦਵਾਈਆਂ ਦੇ ਛਿੜਕਾਵ ਨਹੀਂ ਕਰਨੇ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ। ਸਰਵੇਖਣ ਆਪਾਂ ਇਸ ਕਰਕੇ ਕਹਿੰਦੇ ਹਾਂ ਵੀ ਜੇ ਗੁਆਂਢੀ ਦੇ ਖੇਤ 'ਚ ਜਿਹੜੀ ਚੀਜ਼ ਦਾ ਹੱਲ ਹੈ, ਜ਼ਰੂਰੀ ਨਹੀਂ ਉਹ ਤੁਹਾਡੇ ਵੀ ਹੋ ਜੇ। ਤੁਸੀਂ ਆਪਣੇ ਖੇਤ ਦਾ ਨਿਰੀਖਣ ਕਰੋਗੇ, ਪਤਾ ਲੱਗੂਗਾ ਕਿ ਕਿੰਨਾ ਹੱਲਾ ਹੈ, ਕਿਸ ਪੱਧਰ ਤੱਕ ਦਾ ਹਮਲਾ ਹੈ, ਉਸ ਲਿਹਾਜ਼ ਦੇ ਨਾਲ ਤੁਸੀਂ ਫਿਰ ਜਿਹੜਾ ਵੀ ਉਪਰਾਲਾ ਕਰਨਾ ਹੈ, ਕਿਉਂਕਿ ਕਮਾਦ ਦੀ ਫਸਲ ਦੇ ਵਿੱਚ ਹੁਣ ਟ੍ਰਾਈਕੋਗ੍ਰਾਮਾ ਕਾਰਡ ਆ ਗਏ ਆ ਜੀ, ਉਹ ਬੜੇ ਜਿੱਦਾਂ ਕਹਿੰਦੇ ਕਿ ਬਹੁਤ ਜ਼ਿਆਦਾ ਕਾਰਗਰ ਨੇ।
1: ਹਾਂ, ਜੈਵਿਕ ਕੰਟਰੋਲ ਜਿਹਨੂੰ,
0: ਜੈਵਿਕ ਕੰਟਰੋਲ ਜਿਹਨੂੰ ਆਪਾਂ ਕਹਿੰਦੇ
1: ਹਾਂ ਨਾ, ਜੀਵਾਣੂ ਦੇ ਨਾਲ ਜਿਹੜੀ ਵਧੀਆ ਰੋਕਥਾਮ ਕਰਨੀ, ਕਿ ਜਿਹੜੀਆਂ ਅਸੀਂ ਵਾਧੂ ਜਿਹੜੀਆਂ ਰਸਾਇਣਾਂ ਇਸਤੇਮਾਲ ਕਰਦੇ ਹਾਂ ਨਾ, ਉਹਨਾਂ ਤੋਂ ਬਚਤ ਹੋ ਜਾਂਦੀ
0: ਹੋ ਜਾਂਦੀ ਹੋ ਜਾਂਦੀ ਹੈ ਹੋ ਜਾਂਦੀ ਹੈ
1: ਉਹਨਾਂ ਦੀ ਵਧੀਆ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ। ਆਪਣੇ ਦੇਖੋ ਖੰਡ ਮੇਲੇ ਨਾਲ ਰਾਬਤਾ ਰੱਖੋ,
0: ਹਾਂ
1: ਉਹਨਾਂ ਤੋਂ ਲੈ ਕੇ ਜਿਹੜੇ ਟ੍ਰੈਕੋ ਕਾਰਡ ਹੁੰਦੇ ਆ ਨਾ,
0: ਬਿਲਕੁਲ ਬਿਲਕੁਲ,
1: ਉਹ ਪੱਤਿਆਂ ਦੇ ਹੇਠੇ ਜਿਹੜਾ ਨੱਥੀ ਕਰਨੇ ਹੁੰਦੇ,
0: ਬਿਲਕੁਲ
1: ਵੱਖ ਵੱਖ ਥਾਵਾਂ 'ਤੇ। ਅਤੇ ਬਾਕੀ ਦੇਖੋ ਜਿਸ ਤਰ੍ਹਾਂ ਪਾਣੀ ਦੀ ਬੱਚਤ ਦੇ ਨਾਲ ਨਾਲ ਜਿੱਦਾਂ ਖਾਦਾਂ ਜੇ ਵਰਤੀਏ, ਤੁਪਕਾ ਸਿੰਜਾਈ ਬੜੀ ਕਾਮਯਾਬ ਹੈ ਰੁੜੀਆ ਰਾਮ ਜੀ, ਕਮਾਦ ਦੇ ਵਿੱਚ ਇਹਨੂੰ ਫਰਟੀਗੇਸ਼ਨ ਕਹਿੰਦੇ ਹਾਂ।
0: ਬਿਲਕੁਲ ਬਿਲਕੁਲ,
1: ਕਿ ਨਾਲ ਪਾਣੀ ਲੱਗ ਗਿਆ ਅਤੇ ਨਾਲ ਖਾਦਾਂ ਵੀ
0: ਮਿਲ ਗਈ,
1: ਦੋਨੋਂ ਕੰਮ ਹੋ ਜਾਂਦੇ ਹੈਗੇ ਆ। ਸੋ ਤਾਂ ਕਿ ਫਸਲ ਵਧੀਆ ਹੋਊਗੀ, ਪਾਣੀ ਦੀ ਘਾਟ ਨਾ ਹੁੰਦੀ ਹੈ, ਨਮੀ ਦਾ ਸੰਭਾਲ ਵਾਸਤੇ ਆਪਾਂ ਨੂੰ ਖਾਸ ਜਿੱਦਾਂ ਮਲਚਿੰਗ ਵਗੈਰਾ ਵੀ ਕਰ ਸਕਦੇ ਹਾਂ ਜੀ। ਵਧੀਆ,
0: ਬੜੀ ਕਾਰਗਰ ਹੈ ਜੀ ਮਲਚਿੰਗ, ਕਮਾਦ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਮਲਚਿੰਗ ਕਰਨੀ।
1: ਇਹਦੇ ਨਾਲ ਇੱਕ ਤਾਂ ਪਾਣੀ ਦੀ ਬਚਤ ਤੇ ਦੂਸਰਾ ਜੇ ਨਦੀਨ ਵੀ ਨਹੀਂ ਜਿਹੜੇ ਨਾ ਉਹ ਕਾਬੂ ਰਹਿਣ,
0: ਉਹ ਦੱਬੇ ਰਹਿਣੇ ਨੇ ਜੀ। ਦੇਖੋ ਜਦੋਂ ਮਲਚਿੰਗ ਹੋਊਗੀ ਹੈ, ਖਾਸ ਕਰਕੇ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਗੱਲ ਕਰਦੇ ਹਾਂ ਜਾਂ ਕਮਾਦ ਦੀ ਫਸਲ ਦੇ ਵਿੱਚ ਕਰਦੇ ਹਾਂ, ਉਹ ਇਸੇ ਕਰਕੇ ਹੈ ਕਿਉਂਕਿ ਇਹਨਾਂ

0: ਨਦੀਨ ਵੀ ਬਹੁਤ ਜ਼ਿਆਦਾ ਪੈਂਦਾ ਹੈ। ਸੋ ਇਸ ਕਰਕੇ ਜਦੋਂ ਮਲਚਿੰਗ ਹੋ ਗਈ ਹੈ, ਨਦੀਨ ਨੇ ਥੱਲੇ ਦੱਬੇ ਰਹਿਣਾ ਹੈ, ਨਦੀਨ ਨੇ ਬਾਹਰ ਨਹੀਂ ਆਉਣਾ, ਉਹਨਾਂ ਵਾਲੇ ਫੜੀਆਂ ਇੱਕ ਨਾ ਦੋ, ਇੱਕ ਪੰਥ ਦੋ ਕਾਜ ਹੋ ਜਾਂਦੇ ਹੈ ਵੀ ਇੱਕ ਤਾਂ ਦੇਖੋ ਤੁਹਾਡੇ ਨਦੀਨਾਂ ਤੋਂ ਤੁਹਾਨੂੰ ਛੁਟਕਾਰਾ ਮਿਲਦਾ, ਦੂਸਰਾ ਇਹ ਹੈ ਨਮੀ ਦੀ ਸੰਭਾਲ ਰਹਿੰਦੀ ਹੈ ਪਾਣੀ।
1: ਅੱਛਾ ਬੜੀ ਰਾਮ ਜੀ, ਸਿਉਂਕ ਬੜਾ ਨੁਕਸਾਨ ਕਰਦੀ ਜੀ ਇਹਨਾਂ ਦਿਨਾਂ ਦੇ ਵਿੱਚ,
0: ਨਾਮੁਰਾਦ ਚੀਜ਼ ਹੈ ਜੀ,
1: ਹਾਂਜੀ
0: ਨਾਮੁਰਾਦ
1: ਇਹ ਕਾਫੀ, ਕਿਉਂਕਿ ਫਸਲ ਜਦੋਂ ਜਿੱਦਾਂ ਆਪਾਂ ਕਹਿੰਦੇ ਉੱਗ ਰਹੀ ਹੁੰਦੀ ਹੈ ਅਤੇ ਜ਼ਿਆਦਾ ਨੁਕਸਾਨ ਕਰਦੀ ਹੈ, ਅਤੇ ਬੂਟੇ ਨੂੰ ਪਤਾ ਹੀ ਆਪਾਂ ਨੂੰ ਵੀ ਸਿਉਂਕ ਦਾ ਸਿੱਧਾ ਜਿਹਾ ਤਰੀਕਾ ਆ ਕੇ ਬੂਟੇ ਨੂੰ ਹਿਲਾਓ, ਜੇ ਸਿੱਧਾ ਨਿਕਲ ਗਿਆ ਇਹਦਾ ਮਤਲਬ ਸਿਉਂਕ ਦਾ ਹੱਲਾ ਹੈ ਉੱਤੇ,
0: ਹੱਲਾ ਹੈ ਜੀ। ਨਾਲੇ ਇਹ ਤਾਂ ਦੇਖੋ ਸੰਧੂ ਸਾਹਿਬ, ਜਿੱਦਾਂ ਇਹ ਕਿ ਐਸਾ ਕੀੜਾ ਹੈ ਵੀ ਇਹ ਘਰਾਂ ਦਾ ਅਤੇ ਖੇਤਾਂ ਦਾ
1: ਬਹੁਤ ਨੁਕਸਾਨ,
0: ਦੋਨਾਂ ਪੱਖਾਂ ਦੇ ਨੁਕਸਾਨ ਕਰਦਾ। ਔਰ ਜਿਹੜੀ ਜ਼ਮੀਨ ਦੇ ਵਿੱਚ ਸਿਉਂਕ ਹੋਵੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸਿਉਂਕ ਜਾ ਨਹੀਂ ਸਕਦੀ। ਸਿਉਂਕ ਦਾ ਉਪਰਾਲਾ ਜਿਹੜਾ ਹੈ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਸਿਉਂਕ ਦਾ ਉਪਰਾਲਾ ਜਿਹੜਾ ਹੈ ਉਹ ਆਪਾਂ ਕਰ ਸਕਦੇ ਹਾਂ, ਚਾਹੇ ਉਹ ਘਰਾਂ ਦੇ ਵਿੱਚ ਗੱਲ ਕਰ ਲਈਏ। ਉਪਰਾਲਾ ਵੀ ਇੱਕ ਸੰਧੂ ਸਾਹਿਬ, ਸਿਉਂਕ ਦਾ ਇਹ ਹੈ ਵੀ ਇਹ ਨਹੀਂ ਹੈ ਜਦੋਂ ਹੱਲਾ ਹੋ ਗਿਆ ਉਦੋਂ ਉਪਰਾਲਾ ਕਰੋ,
1: ਨਾ ਨਾ ਪਹਿਲੇ
0: ਇਹ ਕੀੜਾ ਇੱਕ ਐਸਾ ਹੈ, ਖਾਸ ਕਰਕੇ ਜਦੋਂ ਆਪਾਂ ਕਰਦੇ ਹਾਂ ਜੂਨ ਦੀ ਗੱਲ ਕਰਦੇ ਹਾਂ ਨਾ, ਖਾਸ ਕਰਕੇ ਜੂਨ ਦੇ ਮਹੀਨੇ ਦੇ ਵਿੱਚ,
1: ਹਾਂ
0: ਕਿਉਂਕਿ ਉਸ ਤੱਕ ਇਹਦਾ ਉਪਰਾਲਾ ਹੋ ਜਾਣਾ ਚਾਹੀਦਾ। ਉਹ ਤੋਂ ਬਾਅਦ ਬਰਸਾਤ ਦਾ ਮੌਸਮ ਹੈ, ਤੁਹਾਨੂੰ ਪਤਾ ਵੀ ਬਰਸਾਤ ਦੇ ਵਿੱਚ ਹੀ ਫਿਰ ਅਲਮਾਰੀ ਦੇ ਵਿੱਚ ਬੰਦਾ ਹੱਥ ਲਾਉਂਦਾ ਅਤੇ ਅਲਮਾਰੀ ਬਾਹਰ ਆ ਜਾਂਦੀ ਹੈ,
1: ਆ ਜਾਂਦੀ,
0: ਅਤੇ ਫਸਲ ਦੇ ਗੰਨੇ ਨੂੰ ਹੱਥ ਲਾਉਂਦਾ ਅਤੇ ਗੰਨੇ ਹੀ ਬਾਹਰ ਆ ਜਾਂਦਾ। ਸੋ ਇਸ ਕਰਕੇ ਇਹ ਕੀੜਾ ਹੈ, ਇਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ, ਬਹੁਤ ਸਾਰੀਆਂ ਦਵਾਈਆਂ ਹੈ ਪਰ ਵਰਤਣੀਆਂ ਪਹਿਲਾਂ ਹੈ,
1: ਹਾਂ ਸਾਵਧਾਨੀ ਨਾਲ,
0: ਸਾਵਧਾਨੀ।
1: ਇਸ ਤੋਂ ਇਲਾਵਾ ਗੇਤੀ ਫੋੜਦਾ ਗੜੂਆ, ਇਹ ਵੀ ਬਹੁਤ ਨੁਕਸਾਨ ਕਰਦਾ ਜੀ,
0: ਬਿਲਕੁਲ ਬਿਲਕੁਲ,
1: ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ। ਅਤੇ ਇਹ ਤਾਂ ਵਧੀਆ ਤਰੀਕਾ ਹੈ ਕਿ ਆਪਾਂ ਜਿਹੜੀ ਦਾਣੇਦਾਰ ਦਵਾਈ ਹੈ ਨਾ ਉਹ ਇਸਤੇਮਾਲ ਕਰ ਲਓ ਜੀ।
0: ਇਹ ਤਾਂ ਦੇਖੋ ਸੰਧੂ ਸਾਹਿਬ, ਕੁਛ ਕੁ ਚੀਜ਼ਾਂ ਤਾਂ ਐਸੀਆਂ ਹੈ, ਜਿੱਦਾਂ ਆਪਾਂ ਸਿਉਂਕ ਦੀ ਵੀ ਗੱਲ ਕਰਦੇ ਹਾਂ ਕਿ ਪਹਿਲਾਂ ਜੇ ਜ਼ਮੀਨ ਨੂੰ ਸੋਧ ਲਿਆ ਜਾਵੇ ਨਾ, ਕਾਫੀ ਹੱਦ ਤੱਕ ਸਾਡਾ ਨੁਕਸਾਨ ਜਿਹੜਾ ਬਚ ਜਾਂਦਾ ਹੈ। ਸਿਉਂਕ ਦੀ ਰੋਕਥਾਮ ਲਈ ਵੀ ਆਪਾਂ ਦਵਾਈ ਪਹਿਲਾਂ ਵਰਤ ਲਈਏ ਕਮਾਦ ਦੀ ਫਸਲ ਦੀ ਬਜਾਰੇ ਤੋਂ ਪਹਿਲਾਂ, ਫਿਰ ਵੀ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ।
1: ਹਾਂ ਜਦੋਂ ਆਪਾਂ ਬੀਜਦੇ ਹਾਂ ਨਾ,
0: ਹਾਂ
1: ਉਦੋਂ ਜਿਹੜੀਆਂ ਗੁੱਲੀਆਂ ਦੇ ਉੱਪਰ ਦਵਾਈ ਪਾ ਦਈਏ, ਅਤੇ ਉਹਦੇ ਨਾਲ ਫਿਰ ਸਿਉਂਕ ਦਾ ਨਾ ਜਿਹੜੀ ਸੰਭਾਵਨਾ ਖਤਮ ਹੋ ਜਾਂਦੀ ਹੈ।
0: ਘਰਾਂ ਦੇ ਵਿੱਚ ਹੁਣ ਜਦੋਂ ਲੋਕੀ ਮਕਾਨ ਬਣਾਉਂਦੇ ਆ ਜੀ,
1: ਪਹਿਲਾਂ ਦਵਾਈ
0: ਕਰਨ ਲੱਗ ਗਏ ਨਾ, ਦਵਾਈਆਂ ਪਾਉਣ ਲੱਗ ਗਏ, ਅਤੇ ਇਸ ਕਰਕੇ ਉਹ ਇੱਕ ਵਾਰੀ ਦਵਾਈ ਪਾਉਣ ਨਾਲ ਨਹੀਂ ਕੰਮ ਚੱਲਦਾ, ਇਹ ਵੀ ਉਹਨਾਂ ਦਾ ਭੁਲੇਖਾ ਹੈ। ਕਿਉਂਕਿ ਜਿਹੜੀ ਪੈਲੀ 'ਚ, ਕਿਉਂਕਿ ਜ਼ਮੀਨ ਦਾ ਆਧਾਰ ਹੁੰਦਾ, ਸਿਉਂਕ ਨੇ ਤਾਂ ਥੱਲੇ ਆਉਣਾ, ਸਿਉਂਕ ਨੇ ਬਾਹਰੋਂ ਤਾਂ ਆਉਣਾ ਨਹੀਂ ਕਿਤੋਂ, ਜ਼ਮੀਨ 'ਚੋਂ ਆਉਣਾ ਹੈ, ਅਤੇ ਘਰ ਤਾਂ ਤੁਸੀਂ ਜ਼ਮੀਨ 'ਤੇ ਬਣਾਇਆ ਨਾ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਭਾਈ ਉਹਨੂੰ ਨਿਕਲ ਸਿਰ ਨਹੀਂ ਚੱਕਣ ਦੇਣਾ, ਨਿਕਲ ਬਸ।
1: ਅਤੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਰੁੜੀਆ ਰਾਮ ਜੀ, ਅਗੇਤੀ ਫੋੜ ਦੇ ਗੜੂਏ ਦੇ ਵਿੱਚ ਮਿੱਤਰ ਕੀੜਿਆਂ ਦੇ ਰਾਹੀਂ ਰੋਕਥਾਮ,
0: ਹਾਂ
1: ਇਹ ਬੜਾ ਢੁਕਵਾਂ ਸਮਾਂ ਹੁੰਦਾ ਜੀ,
0: ਬਿਲਕੁਲ,
1: ਕਿ ਜਿਹੜੇ ਇੱਕ ਵੱਖ ਵੱਖ ਕਿਸਮ ਦੇ ਨਾ ਜਿਹੜੇ ਮਿੱਤਰ ਕੀੜੇ ਹੈ ਉਹ ਕਾਰਡ ਆਪਾਂ ਜਿਹੜੇ ਬੂਟਿਆਂ ਦੇ ਥੱਲੜੇ ਪਾਸੇ ਨਾ
0: ਨੱਥੀ ਕਰਦੀ,
1: ਹਾਂ 40 ਬਰਾਬਰ ਹਿੱਸਿਆਂ 'ਚ ਆਪਣੇ ਜਿਹੜਾ ਖੇਤ ਆ
0: ਵੰਡ ਕਰ ਲੈਣੀ,
1: ਉਹਨੂੰ ਵੰਡ ਲਓ, ਅਤੇ 40 ਬਰਾਬਰ ਹਿੱਸਿਆਂ ਦੇ ਵਿੱਚ ਆਪਾਂ ਨੇ ਵੱਖ ਵੱਖ ਥਾਵਾਂ 'ਤੇ ਉਹ ਕਾਰਡ ਜਿਹੜੇ ਹੈ ਉਹ ਲਾ ਦਈਏ ਜੀ।
0: ਇਹ ਤਾਂ ਬਹੁਤ ਜ਼ਿੰਮੇਦਾਰ, ਹੁਣ ਦੇਖੋ ਇਹ ਉਪਰਾਲਾ ਕਰਦੇ ਹੈ ਜੀ, ਹੱਦ ਤੱਕ
1: ਬਹੁਤ ਵਧੀਆ ਜੀ, 500 ਆਂਡੇ ਹੋਣੇ ਚਾਹੀਦੇ ਆ ਜੀ। ਤੋ ਇਸ ਤਰੀਕੇ ਨਾਲ ਤਕਰੀਬਨ ਕੋਈ 20,000 ਆਂਡੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਲਗਾ ਦਈਏ, ਅਤੇ ਇਹ ਬੜਾ ਵਧੀਆ ਪ੍ਰਬੰਧ ਹੋ ਜਾਂਦਾ ਜੀ। ਫਿਰ ਜਿਹੜੀ ਆਪਾਂ ਨੂੰ ਦਵਾਈ ਜਿਹੜੀ ਰਸਾਇਣ ਵਰਤਣੇ ਆ ਨਾ ਉਹਨਾਂ ਦੀ ਬੱਚਤ ਹੋ ਜਾਏਗੀ ਜੀ,
0: ਬੱਚਤ ਹੋ ਜਾਂਦੀ ਹੈ ਨਾ ਰਸਾਇਣ ਨਾ ਵਰਤਣ ਨਾਲ। ਸੰਧੂ ਸਾਹਿਬ ਕਈ ਪੱਖਾਂ 'ਤੇ ਬੱਚਤ ਹੈ, ਇੱਕ ਤਾਂ ਵਾਤਾਵਰਨ ਦੀ ਬੱਚਤ ਹੋਊਗੀ, ਦੂਜੀ ਪੈਸਿਆਂ ਦੀ, ਹੁਣ ਦੇਖੋ ਰਸਾਇਣ ਮਹਿੰਗੇ ਬਹੁਤ ਨੇ,
1: ਖਰਚਾ ਬਹੁਤ,
0: ਖਰਚਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਸੋ ਇਸ ਕਰਕੇ ਜੇ ਕੋਸ਼ਿਸ਼ ਕਰੀਏ ਕਿ ਸਾਡਾ ਵੀ ਇਹ ਸੱਪ ਵੀ ਮਰ ਜਾਵੇ ਸੋਟੀ ਵੀ ਬਚ ਜਾਵੇ, ਪੈਸੇ ਦੀ ਬੱਚਤ ਹੋ ਜਾਵੇ ਅਤੇ ਕੀਟ ਪਤੰਗ ਤੋਂ ਵੀ ਬਚਾਅ ਹੋ ਜਾਵੇ, ਅਤੇ ਇਸ ਕਰਕੇ ਜਿਹੜਾ ਟ੍ਰਾਈਕੋਗ੍ਰਾਮਾ ਕਾਰਡ ਜਿਹੜੇ ਹੈ ਇਹ ਬੜੇ ਹੀ ਕਾਰਗਰ ਤਰੀਕਾ ਹੈ ਇਹਨਾਂ ਨੂੰ ਕਾਬੂ ਕਰਨ ਦਾ। ਅਤੇ ਜਿੱਦਾਂ ਤੁਸੀਂ ਦੱਸਿਆ ਵੇਲਾ ਹੈ,
1: ਹਾਂ ਵੇਲਾ ਬਹੁਤ,
0: ਵੇਲੇ ਦਾ ਕੰਮ ਦੇਖੋ, ਵੇਲੇ ਦੀਆਂ ਤਾਂ ਫਿਰ ਟੱਕਰਾਂ ਹੀ ਹੋ ਜਾਂਦੀਆਂ ਨੇ ਜੀ। ਆਹ ਦਿਨਾਂ ਦੇ ਵਿੱਚ ਬੰਦੋਬਸਤ ਕਰਨਾ ਹੈ, ਇਹ ਬੜੇ ਵਧੀਆ ਦਿਨ ਚੱਲਣ ਡੇ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਸਿਉਂਕ ਦੀ ਗੱਲ ਕਰ ਲਈਏ ਆਪਾਂ, ਜਿੱਦਾਂ ਤੁਸੀਂ ਆਗ ਦੇ ਗੜੂਏ ਦੀ ਗੱਲ ਕੀਤੀ ਹੈ,
1: ਕਾਲਾ ਖਟਮਲ ਦੀ ਗੱਲ ਕਰੋ,
0: ਕਾਲਾ ਖਟਮਲ ਹੈ, ਬਹੁਤ ਸਾਰੀਆਂ ਚੀਜ਼ਾਂ ਹੈ, ਬਹੁਤ ਸਾਰੇ ਕੀੜੇ ਹੈ ਜਿਹੜੇ ਪੈਂਦੇ ਹੈ, ਪਰ ਉਹਨਾਂ ਦਾ ਜੇ ਪ੍ਰਬੰਧ ਕਰਨਾ ਹੈ ਉਹ ਆਪਣੇ ਕੋਲ ਹੁਣ ਬੜਾ ਢੁਕਵਾਂ ਸਮਾਂ ਹੈ।
1: ਕੀ ਇਰਾਦਾ ਫਿਰ,
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਅਤੇ ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਂ ਦੇ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ ਅਤੇ ਉਹਦੀ 124ਵੀਂ ਲੜੀ।

ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈ ਕਮਾਨ ਵੱਲੋਂ ਚੋਣਾਂ ਸੰਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਵਿੱਚ ਅਣਅਧਿਕ੍ਰਿਤ ਕਲੋਨੀਆਂ ਵਿੱਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਤ ਕਰਨ ਸੰਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸਮਾਂ ਹੋ ਗਿਆ ਹੈ ਸਾਡੇ ਇਨਫੋਰਮੇਸ਼ਨ ਐਂਟਰਟੇਨਮੈਂਟ ਪ੍ਰੋਗਰਾਮ ਸੋਹਣੀ ਸਵੇਰ ਦਾ ਤਿਆਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਸੋਹਣੀ ਸਵੇਰ।

ਨੂੰ ਅਧਿਕਾਰਿਕ ਰੂਪ 'ਚ ਮਾਨਤਾ ਦੇ ਦਿੱਤੀ ਔਰ ਆਈ ਸੀ ਏ ਦੀ ਸਥਾਪਨਾ ਦੇ 100 ਵਰਸ਼ ਪੂਰੇ ਹੋਣ 'ਤੇ ਇਹ ਜਿਹੜੀ ਉਹਨਾਂ ਨੇ ਮਾਨਤਾ ਸੀ ਨਾ ਉਦੋਂ ਦਿੱਤੀ ਆ। ਜੇ ਸਹਿਕਾਰਤਾ ਦੀ ਦਾਇਰਾ ਦੀ ਗੱਲ ਕਰਾਂ ਤਾਂ ਸਹਿਕਾਰਤਾ ਜਿਹਨੂੰ ਅਸੀਂ ਕੋਆਪਰੇਟਿਵ ਕਹਿੰਦੇ ਹਾਂ, ਪੂਰੀ ਦੁਨੀਆ ਦੇ ਵਿੱਚ 30 ਲੱਖ ਤੋਂ ਜ਼ਿਆਦਾ ਇੱਦਾਂ ਦੀ ਸਹਿਕਾਰੀ ਸਮਿਤੀਆਂ ਨੇ ਔਰ ਜਿਹੜੇ ਕਰੋੜੋਂ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਾਂ। ਇਹ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਅਰਥ ਵਿਵਸਥਾ, ਸਾਡੀ ਇਕਨੋਮਿਕਸ, ਯਾਨੀ ਪੈਸਿਆਂ ਦੀ ਜਦੋਂ ਗੱਲ ਆਉਂਦੀ ਹੈ ਨਾ ਤਾਂ ਉਦੋਂ ਇਹ ਸਭ ਤੋਂ ਅੱਗੇ ਰਹਿੰਦੇ ਨੇ। ਔਰ ਖਾਸ ਕਰਕੇ ਸਾਡਾ ਦੇਸ਼ ਜਿਹੜਾ ਕ੍ਰਿਸ਼ੀ ਪ੍ਰਧਾਨ ਦੇਸ਼ ਹੈ, ਪੰਜਾਬ ਕ੍ਰਿਸ਼ੀ ਪ੍ਰਧਾਨ ਸੂਬਾ ਹੈ ਔਰ ਖਾਸ ਕਰਕੇ ਕ੍ਰਿਸ਼ੀ, ਡਾਇਰੀ, ਬੇਕਿੰਗ, ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਯੂਨਿਟ ਨੇ ਜਿਹਦੇ ਵਿੱਚ ਉਪਭੋਗਤਾ ਸਟੋਰ ਵੀ ਆਉਂਦੇ ਨੇ, ਘਰੇਲੂ ਸਟੋਰ ਤੁਸੀਂ ਦੇਖੇ ਹੋਣਗੇ ਅੱਜ ਕੱਲ੍ਹ, ਛੋਟੇ ਛੋਟੇ ਕਿਸਾਨ ਸਟੋਰ ਤੁਹਾਨੂੰ ਜਿਹੜੇ ਮਿਲਦੇ ਨੇ, ਉਹਨਾਂ ਦੇ ਵਿੱਚ ਇਹ ਕੋਆਪਰੇਟਿਵਸ ਦਾ ਬਹੁਤ ਵੱਡਾ ਯੋਗਦਾਨ ਹੈ। ਅਤੇ ਅਸੀਂ ਸਾਰੇ ਮਿਲ ਕੇ ਅੱਜ ਇਹ ਸਬਕ ਵੀ ਲੈ ਲਈਏ ਕਿ ਜੇ ਅਸੀਂ ਏਕਾਂ ਤਾਂ ਏਕੇ ਦੇ ਵਿੱਚ ਜਿਹੜਾ ਬਰਕਤ ਵੀ ਹੈ ਔਰ ਜੁੜਾਵ ਵੀ ਹੈ। ਅਤੇ ਇਸ ਕਰਕੇ ਇੱਕ ਰਹਿਣਾ ਸਾਡੇ ਆਪਣੇ ਲਈ, ਸਾਡੇ ਸਮਾਜ ਲਈ ਬਹੁਤ ਜ਼ਰੂਰੀ ਹੈ। ਅਤੇ ਜ਼ਰੂਰੀ ਇਹ ਵੀ ਹੈ ਕਿ ਗੀਤ ਜਿਹੜਾ ਹੈ ਉਹ ਸੁਣਿਆ ਜਾਏ। ਅਤੇ ਲਓ ਜੀ, ਇੱਕ ਹੋਰ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ, ਉਮੀਦ ਹੈ ਤੁਹਾਨੂੰ ਇਹ ਗੀਤ ਵੀ ਬਹੁਤ ਪਸੰਦ ਆਏਗਾ ਕਿਉਂਕਿ ਇਹ ਗੀਤ ਜਿਹੜਾ ਹੈ ਹੀ ਇੱਦਾਂ ਦਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ, ਔਰ ਸਵੇਰ ਤਾਂ ਸੋਹਣੀ ਹੋ ਗਈ। ਜ਼ਿੰਦਗੀ ਨੂੰ ਸੋਹਣੀ ਕਰਨ ਲਈ ਨਾ ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਉਹ ਹੈ ਖੁਸ਼ ਰਹਿਣਾ, ਮੁਸਕਰਾਉਣਾ। ਤੁਸੀਂ ਦੇਖੋ ਕਿ ਜਦੋਂ ਅਸੀਂ ਸੈਲਫੀ ਲੈਂਦੇ ਹਾਂ ਨਾ, ਤਾਂ ਸੈਲਫੀ ਲੈਣ ਲਈ ਆਪਾਂ ਆਪਣੇ ਦੰਦ ਬਾਹਰ ਕੱਢਦੇ ਹਾਂ, ਖਿਲ ਖਿਲਾਉਂਦੇ ਹਾਂ। ਤੁਸੀਂ ਇਹ ਦੇਖੋ ਕਿ ਉਹ ਇੱਕ ਛਣ ਦੀ ਮੁਸਕਰਾਹਟ ਸਾਡੀ ਸੈਲਫੀ, ਸਾਡੀ ਫੋਟੋ ਨੂੰ ਇੰਨਾ ਸੋਹਣਾ ਬਣਾ ਸਕਦੀ ਹੈ। ਅਤੇ ਜੇ ਅਸੀਂ ਸਾਰੀ ਉਮਰ, ਸਾਰੀ ਜ਼ਿੰਦਗੀ ਮੁਸਕਰਾਈਏ ਤਾਂ ਜ਼ਿੰਦਗੀ ਕਿੰਨੀ ਸੋਹਣੀ ਹੋ ਸਕਦੀ ਹੈ? ਪਰ ਜ਼ਿੰਦਗੀ ਸੋਹਣੀ ਹੋਣ ਲਈ, ਮੁਸਕਰਾਹਟ ਦੇ ਲਈ ਚਾਹੀਦਾ ਕੀ ਹੈ? ਉਹ ਹੈ ਦੰਦ। ਜੀ ਹਾਂ, ਦੰਦਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਔਰ ਤੁਸੀਂ ਕਹੋਗੇ ਮੈਂ ਦੰਦਾਂ ਦੀ ਕਿਉਂ ਗੱਲ ਕਰ ਰਿਹਾ? ਜੀ, ਮੈਂ ਦੰਦਾਂ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਅੱਜ ਮੇਰੇ ਨਾਲ ਜੁੜੇ ਨੇ ਦੰਦਾਂ ਦੇ ਮਾਹਰ, ਅਤੇ ਆਓ ਫਿਰ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਜਾਏ।
3: ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਸ਼ਕੁਨ ਸ਼ਰਮਾ, ਦੰਦਾਂ ਦੇ ਰੋਗਾਂ ਦੇ ਮਾਹਰ, ਸਿਵਲ ਹਸਪਤਾਲ 'ਚ ਪਿਛਲੇ

0: 6 साल ਤੋਂ ਇਹ ਆਪਣੀਆਂ ਸੇਵਾਵਾਂ ਦੇ ਰਹੇ ਨੇ। ਡਾਕਟਰ ਸ਼ਕੁਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਲ ਇੰਡੀਆ ਰੇਡੀਓ ਜਲੰਧਰ ਤੇ।
1: ਹਾਂਜੀ ਥੈਂਕ ਯੂ ਜੀ, ਗੁੱਡ ਮਾਰਨਿੰਗ ਜੀ ਐਂਡ ਥੈਂਕ ਯੂ ਵੈਰੀ ਮੱਚ। ਠੀਕ ਹੈ, ਤੁਸੀਂ ਸਾਨੂੰ ਟਾਈਮ ਦਿੱਤਾ। ਔਰ ਆਈ ਐਮ ਡਾਕਟਰ ਸ਼ਕੁਨ ਸ਼ਰਮਾ, ਵਰਕਿੰਗ ਐਜ ਓਰਲ ਮੈਗਜ਼ੋਫੇਸ਼ੀਅਲ ਸਰਜਨ ਆ, ਜੋ ਕਿ ਜਲੰਧਰ ਵਿੱਚ ਸਿਵਲ ਹਸਪਤਾਲ ਵਿੱਚ ਮੈਂ ਪਿਛਲੇ 6 ਤੋਂ 7 ਸਾਲ ਤੋਂ ਆਪਣੀ ਸਰਵਿਸਿਸ ਦੇ ਰਹੀ ਹਾਂ। ਔਰ ਇਸ ਸਰਵਿਸ ਵਿੱਚ ਜਿਹੜਾ ਕਿ ਮੇਨ ਮੇਰੀ ਸਪੈਸ਼ਲਿਟੀ ਆ ਜਾਂਦੀ ਹੈ, ਉਹ ਮਾਊਥ ਨੂੰ ਲੈ ਕੇ, ਜੋਜ਼ ਨੂੰ ਲੈ ਕੇ ਤੇ ਫੇਸ ਨੂੰ ਲੈ ਕੇ ਆਉਂਦੀ ਹੈ।
0: ਅੱਜ ਕੱਲ ਦੇਖਿਆ ਗਿਆ ਕਿ ਲੋਕੀ ਦੰਦਾਂ ਦੇ ਪ੍ਰਤੀ ਬਹੁਤ ਜਾਗਰੂਕ ਵੀ ਨੇ। ਅੱਜ ਕੱਲ ਉਹ ਦੰਦਾਂ ਦੀ ਸਿਹਤ ਔਰ ਖਾਸ ਕਰਕੇ ਦੰਦਾਂ ਦੇ ਰੰਗ ਨੂੰ ਲੈ ਕੇ ਬੜਾ ਹੀ ਧਿਆਨ ਦਿੰਦੇ ਨੇ। ਪਰ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਹੜੇ ਦੰਦਾਂ ਦਾ ਰੰਗ ਹੁੰਦਾ ਜਾਂ ਉਹਦੀ ਜਿਹੜੀ ਸਿਹਤ ਹੁੰਦੀ ਹੈ, ਦੋਨਾਂ ਚੋਂ ਜ਼ਿਆਦਾ ਇੰਪੋਰਟੈਂਟ ਹੈ ਕੀ ਚੀਜ਼?
1: ਵੈਸੇ ਦੇਖੋ, ਅਸੀਂ ਦੰਦਾਂ ਤੇ ਹਮੇਸ਼ਾ ਜਦੋਂ ਅਸੀਂ ਮਾਊਥ ਦੀ ਗੱਲ ਕਰਦੇ ਹਾਂ ਤਾਂ ਡਾਇਰੈਕਟ ਅਸੀਂ ਦੰਦਾਂ ਤੇ ਆਉਂਦੇ ਹਾਂ। ਪਹਿਲਾਂ ਜਦੋਂ ਅਸੀਂ ਆਪਣਾ ਮਾਊਥ ਕਰਦੇ ਹਾਂ ਤਾਂ ਮਾਊਥ ਵਿੱਚ ਸਾਡੇ ਕੁਝ ਸੋਫਟ ਸਟਰਕਚਰਸ ਆਉਂਦੇ ਨੇ, ਕੁਝ ਹਾਰਡ ਸਟਰਕਚਰਸ ਆਉਂਦੇ ਨੇ। ਹਾਰਡ ਸਟਰਕਚਰ ਵਿੱਚ ਸਾਡੇ ਦੰਦ ਆਉਂਦੇ ਨੇ ਬੇਸਿਕਲੀ, ਔਰ ਸੋਫਟ ਸਟਰਕਚਰ ਵਿੱਚ ਸਾਡੇ ਗਮਸ ਆ ਜਾਂਦੇ ਨੇ, ਸਾਡੇ ਜਿਹੜੀ ਮਿਊਕੋਜ਼ਾ ਆ ਜਾਂਦੀ ਹੈ, ਆਹ ਸਭ ਚੀਜ਼ਾਂ ਆਉਂਦੀਆਂ ਨੇ। ਲੇਕਿਨ ਜਦੋਂ ਅਸੀਂ ਦੰਦਾਂ ਬਾਰੇ ਸੋਚਦੇ ਹਾਂ ਤਾਂ ਦੰਦਾਂ ਦੇ ਬਹੁਤ ਚੀਜ਼ਾਂ ਦੇ ਜਿਹੜੀ ਹੈਲਦੀ ਡਾਇਟ ਆ, ਉਹ ਸਾਨੂੰ ਬੇਸਿਕਲੀ ਉਹਤੇ ਜ਼ਿਆਦਾ ਸਟ੍ਰੈਸ ਦੇਣਾ ਚਾਹੀਦਾ ਕਿ ਹੈਲਦੀ ਡਾਇਟ ਵਿੱਚ ਕੀ ਆਉਂਦਾ। ਅਗਰ ਤੇ ਅਸੀਂ ਆਪਣੀ ਡਾਇਟ ਨੂੰ ਮੇਨਟੇਨ ਕਰਕੇ ਰੱਖਦੇ ਹਾਂ, ਦੇਖੋ ਮੇਨ ਜਿਹੜਾ ਕਲਪ੍ਰਿਟ ਹੈ ਦੰਦਾਂ ਦੇ ਰੰਗ ਨੂੰ ਜਾਂ ਦੰਦਾਂ ਨੂੰ ਇੱਕ ਕੀੜਾ ਲਾਉਣ ਦਾ ਜਿਹੜੀ ਵਜ੍ਹਾ ਹੈ, ਉਹ ਹੈ ਸ਼ੂਗਰ। ਸ਼ੂਗਰ ਨੂੰ ਅਸੀਂ ਇੱਕ ਕਹਿ ਰਹੇ ਹਾਂ ਕਿ ਵਿਲਨ ਹੈ ਪੂਰਾ ਦਾ ਪੂਰਾ, ਜਿਹੜਾ ਕਿ ਜਿਹੜਾ ਮੇਨ ਜਿਹੜਾ ਰੀਜ਼ਨ ਹੈ ਉਹ ਸ਼ੂਗਰ ਹੀ ਹੈ। ਧੀਰੇ ਧੀਰੇ ਜਦੋਂ ਅਸੀਂ ਕੁਛ ਖਾਂਦੇ ਹਾਂ ਜਾਂ ਕੌਫੀ ਤੁਸੀਂ ਕਹਿ ਦੋ, ਕੌਫੀ ਦੇ ਸਟੇਨ, ਇੱਕ ਕੁਛ ਹਲਦੀ ਵਾਲੀ ਚੀਜ਼ਾਂ, ਕੁਛ ਵੀ ਚੀਜ਼ਾਂ ਦੇ ਅਸੀਂ ਜਦੋਂ ਸਟੇਨਸ ਆ, ਉਹ ਜਦੋਂ ਲੌਂਗ ਡੂਰੇਸ਼ਨ ਵਿੱਚ ਆਪਣੇ ਦੰਦਾਂ ਤੇ ਰਹਿ ਜਾਂਦੇ ਨੇ, ਇੱਕ ਲੇਅਰ ਹੁੰਦੀ ਹੈ ਇਨੈਮਲ ਡੈਂਟਿਨ, ਉਸ ਦੇ ਉੱਪਰ ਜਦੋਂ ਥੋੜੀ ਦੇਰ ਤੱਕ ਸਟੇ ਹੋਇਆ ਰਹਿ ਜਾਂਦਾ ਹੈ ਤਾਂ ਉਹ ਤਾਂ ਉੱਥੇ ਸਟੇਨਸ ਪਾ ਦਿੰਦੇ ਨੇ। ਇਸ ਲਈ ਜਿਹੜਾ ਉਹ ਇੱਕ ਤਰ੍ਹਾਂ ਦਾ ਹੈਗਾ, ਆਪਣੇ ਨੂੰ ਦੰਦਾਂ ਨੂੰ ਇੱਕ ਤਰ੍ਹਾਂ ਦੀ ਸਟੇਨਿੰਗ ਲੱਗਦੀ ਹੈ। ਇੱਕ ਤਰ੍ਹਾਂ ਤਾਂ ਸਟੇਨਿੰਗ ਜਿਹੜੀ ਹੁੰਦੀ ਹੈ, ਕੁਛ ਸ਼ਰੀਰ ਚੀਜ਼ਾਂ ਨਾਲ ਅਸੀਂ ਉਹਨੂੰ ਕਲੀਨ ਕਰਕੇ ਰਿਮੂਵ ਕਰਵਾ ਸਕਦੇ ਹਾਂ, ਪਰ ਕੁਛ ਅਸੀਂ ਐਸੀ ਫੀਲ ਕਰਦੇ ਹਾਂ ਕਿ ਕੁਛ ਜਿਹੜੀ ਸਟੇਨਿੰਗ ਹੈ ਜਿਹੜੀ ਸਾਨੂੰ ਫੀਲ ਹੁੰਦੀ ਹੈ, ਉਹ ਕੁਛ ਪਾਣੀ ਦੇ ਇੱਕ ਅਫੈਕਟਡ ਏਰੀਆਜ਼ ਹੁੰਦੇ ਆ, ਜਿਹੜੀ ਕਿ ਉਹਨਾਂ ਦੀ ਵਜ੍ਹਾ ਨਾਲ ਬਚਪਨ ਤੋਂ ਹੀ ਹੋਈ ਹੁੰਦੀ ਹੈ। ਉਸ ਚੀਜ਼ ਦਾ ਟ੍ਰੀਟਮੈਂਟ ਵੀ ਅੱਜ ਕੱਲ੍ਹ ਸਾਡੇ ਕੋਲ ਕਾਫੀ ਐਡਵਾਂਸ ਤਰੀਕੇ ਨਾਲ ਹੋ ਰਿਹਾ ਹੈ, ਪਰ ਦੋਨੇ ਚੀਜ਼ਾਂ ਦਾ ਹੀ ਟ੍ਰੀਟਮੈਂਟ ਪੋਸੀਬਲ ਹੈ।
0: ਔਰ ਬਹੁਤ ਵਾਰੀ ਦੇਖਿਆ ਗਿਆ ਕਿ ਜਿਹੜੇ ਲੋਕ ਨੇ ਨਾ, ਉਹ ਦੰਦਾਂ ਦੀ ਜਿਹੜੀ ਸਫਾਈ ਕਰਾਉਣ ਤੋਂ ਬਹੁਤ ਡਰਦੇ ਨੇ। ਉਹਨਾਂ ਦਾ ਮੰਨਣਾ ਇਹ ਹੈ ਜਾਂ ਭ੍ਰਾਂਤੀ ਇਹ ਹੈ ਕਿ ਜੇ ਦੰਦਾਂ ਦੀ ਸਫਾਈ ਕਰਾਵਾਂਗੇ ਤਾਂ ਦੰਦ ਕਮਜ਼ੋਰ ਹੋ ਜਾਣਗੇ, ਇਹਦੇ ਪਿੱਛੇ ਕਿੰਨੀ ਕੁ ਸੱਚਾਈ ਹੈ?
1: ਦੇਖੋ, ਆਹ ਬੇਸਿਕਲੀ ਆਹ ਕੀ ਚੀਜ਼ ਹੈ ਕਿ ਦੰਦਾਂ ਵਿੱਚ ਜਿਹੜਾ ਕੈਲਕੂਲਸ ਪਲੈਕ, ਜੋ ਵੀ ਅਸੀਂ ਕਰੇੜਾ ਬੋਲ ਦਿੰਦੇ ਹਾਂ, ਉਹ ਇੱਕ ਤਰ੍ਹਾਂ ਦੀ ਇੱਕ ਪਰਤ ਹੈ ਜੋ ਕਿ ਜੰਮ ਜਾਂਦੀ ਹੈ। ਨੈਚੁਰਲੀ ਜਦੋਂ ਅਸੀਂ ਦੰਦਾਂ ਨੂੰ ਸਫਾਈ ਕਰਨ ਤੋਂ ਬਾਅਦ ਵੀ, ਬਰਸ਼ ਕਰਨ ਤੋਂ ਬਾਅਦ ਵੀ, ਉਹ ਲੇਅਰ ਕੀ ਹੁੰਦੀ ਹੈ ਸਾਡੇ ਦੰਦਾਂ ਦੇ ਉੱਪਰ ਆ ਜਾਂਦੀ ਹੈ, ਉਸਨੂੰ ਅਗਰ ਅਸੀਂ ਅੱਛੇ ਸੇ ਕਲੀਨਿੰਗ ਕਰਦੇ ਹਾਂ, ਬਰਸ਼ ਟਵਾਈਸ ਕਰਦੇ ਹਾਂ, ਤਾਂ ਉਹ ਧੀਰੇ ਧੀਰੇ ਰਿਮੂਵ ਹੁੰਦੀ ਰਹਿੰਦੀ ਹੈ। ਪਰ ਅਗਰ ਅਸੀਂ ਇਹਦੀ ਕੇਅਰ ਕਰਨਾ ਛੱਡ ਦਿੰਦੇ ਹਾਂ ਤਾਂ ਹੌਲੀ ਹੌਲੀ ਆ ਕਿਆ ਹੈ, ਇੱਕ ਤਰ੍ਹਾਂ ਦੇ ਹਾਰਡ ਡਿਪੋਜ਼ਿਟ ਹੋਣੇ ਸ਼ੁਰੂ ਹੋ ਜਾਂਦੇ ਆ। ਹੁਣ ਤੁਸੀਂ ਖੁਦ ਸੋਚੋ ਕਿ ਅਗਰ ਕੁਛ ਹਾਰਡ ਡਿਪੋਜ਼ਿਟ ਹੋਣਗੇ, ਜਦੋਂ ਉਹਨੂੰ ਥੋੜੇ ਜਿਹੇ ਅਸੀਂ ਕਲੀਨਿੰਗ ਕਰਾਂਗੇ, ਕਲੀਨਿੰਗ ਕਰਨ ਤੋਂ ਬਾਅਦ ਦੰਦਾਂ ਵਿੱਚ ਥੋੜੀ ਜਿਹੀ ਸਪੇਸਿੰਗ ਆਏਗੀ, ਉਹ ਸਪੇਸਿੰਗ ਜਿਹੜੀ ਹੈ ਉਹ ਇੱਕ ਵਿਰਲਪਨ ਨਹੀਂ ਹੁੰਦਾ ਹੈਗਾ, ਉਹ ਸਾਨੂੰ ਇੱਕ ਖੁਦ ਫੀਲ ਹੁੰਦਾ ਕਿ ਸਾਡੇ ਦੰਦਾਂ ਤੋਂ, ਕਿਉਂਕਿ ਅਸੀਂ ਯੂਜ਼ਡ ਹੋ ਚੁੱਕੇ ਹੁੰਦੇ ਹਾਂ ਉਸ ਵਾਲੀ ਜਿਹੜੀ, ਤੇ ਇੱਕ ਡਿਪੋਜ਼ਿਟ ਹੋਇਆ ਹੁੰਦਾ, ਪਰ ਜਦੋਂ ਰਿਮੂਵ ਹੁੰਦੀ ਹੈ ਤਾਂ ਸਾਨੂੰ ਲੱਗਦਾ ਕਿ ਸਪੇਸਿੰਗ ਹੋ ਗਈ ਹੈ। ਅਦਰਵਾਈਜ਼ ਆਹ ਇੱਕ ਤਰ੍ਹਾਂ ਦਾ ਮਿਥ ਹੀ ਹੈ, ਸਾਨੂੰ ਕਲੀਨਿੰਗ ਕਰਵਾਉਣੀ ਚਾਹੀਦੀ ਹੈ, ਔਰ ਰਿਕਮੈਂਡਡ ਵੀ ਹੈ ਕਿ ਤੁਸੀਂ ਸਾਲ ਵਿੱਚ 2 ਵਾਰੀ ਆਪਣੇ ਦੰਦ ਕਲੀਨ ਕਰਵਾਓ।
0: ਜੀ, ਮਤਲਬ ਜਿਸ ਤਰ੍ਹਾਂ ਕਈ ਵਾਰੀ ਆਪਾਂ ਦੇਖਿਆ ਕਿ ਘਰਾਂ 'ਚ ਜਦੋਂ ਆਪਾਂ ਬਰਤਨ ਪੂਰੀ ਤਰ੍ਹਾਂ ਸਾਫ਼ ਨਹੀਂ ਕਰਦੇ ਤਾਂ ਬਰਤਨਾਂ ਦੇ ਉੱਤੇ ਕੁਛ ਜੰਮ ਜਾਂਦਾ ਹੈ, ਤੇ ਜਦੋਂ ਸਾਫ਼ ਕਰਦੇ ਹਾਂ ਤਾਂ ਉਹ ਫਿਰ ਬਰਤਨ ਸਾਫ਼ ਹੋ ਜਾਂਦੇ ਨੇ, ਉਸੇ ਤਰ੍ਹਾਂ ਦੰਦਾਂ ਦੀ ਕਲੀਨਿੰਗ ਕਰਾਉਣੀ ਚਾਹੀਦੀ ਹੈ।
1: ਹਾਂਜੀ
0: ਜੀ ਜੀ। ਔਰ ਕਈ ਵਾਰੀ ਮੈਮ ਇਹ ਦੇਖਿਆ ਗਿਆ ਕਿ ਜਿਹੜੇ ਛੋਟੇ ਬੱਚੇ ਹੈ ਉਹਨਾਂ ਦੇ ਦੰਦਾਂ ਨੂੰ ਕੀੜਾ ਬਹੁਤ ਛੇਤੀ ਲੱਗ ਜਾਂਦਾ ਵਾ ਜਾਂ ਉਹਨਾਂ ਦੇ ਦੰਦ ਬਹੁਤ ਛੇਤੀ ਖਰਾਬ ਹੋਣ ਲੱਗ ਪੈਂਦੇ ਨੇ, ਕੀ ਉਹਨਾਂ ਵਾਸਤੇ ਵੀ ਟ੍ਰੀਟਮੈਂਟ ਬਣਿਆ ਹੈ, ਉਹਨਾਂ ਵਾਸਤੇ ਵੀ ਟ੍ਰੀਟਮੈਂਟ ਕਰਾਉਣੇ ਚਾਹੀਦੇ ਨੇ?
1: ਦੇਖੋ ਜੀ, ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਕਿ ਬੱਚਿਆਂ ਦੇ ਜਿਹੜੇ ਦੰਦ ਨੇ ਉਹਨਾਂ ਦੀ ਬਾਏ ਦਾ ਏਜ ਕਹਿ ਦੋ 3 ਸਾਲ ਦੀ ਏਜ ਤੱਕ ਉਹਨਾਂ ਦੇ ਜਿਹੜੇ ਦੰਦ ਹੈ, ਜਿਹੜੇ ਬੱਚਿਆਂ ਦੇ ਦੰਦ ਹੈ, ਉਹ ਹੁੰਦੇ ਨੇ ਕੱਚੇ ਦੰਦ, ਜਿਹਨਾਂ ਨੂੰ ਅਸੀਂ ਬੋਲਦੇ ਨੇ ਟੈਂਪਰਰੀ ਟੀਥ, ਉਹ ਬਾਏ ਦਾ ਏਜ ਆਫ 3 ਕੰਪਲੀਟ ਆ ਜਾਂਦੇ ਨੇ। ਇਸ ਏਜ ਵਿੱਚ ਸਾਡੀ ਪੇਰੈਂਟਸ ਦੀ ਹੀ ਇੱਕ ਤਰ੍ਹਾਂ ਦੀ ਡਿਊਟੀ ਬਣਦੀ ਹੈ ਕਿ ਜਦੋਂ ਮੂੰਹ ਵਿੱਚ ਉਹਨਾਂ ਦਾ ਪਹਿਲਾ ਦੰਦ ਵੀ ਆ ਗਿਆ ਹੈ, ਬਾਏ ਦਾ ਮੰਥ ਆਫ 6 ਵਿੱਚ ਉਹਦਾ ਬੱਚੇ ਦਾ ਪਹਿਲਾ ਦੰਦ ਆਉਂਦਾ, 6 ਤੋਂ 7 ਮਹੀਨੇ ਦੇ ਵਿੱਚ ਆ ਜਾਂਦਾ, ਸਾਡੀ ਡਿਊਟੀ ਹੈ ਕਿ ਅਸੀਂ ਇੱਕ ਕਲੀਨ ਕੱਪੜਾ ਲੈ ਕੇ, ਕੁਛ ਵੀ ਚੀਜ਼ ਲੈ ਕੇ, ਅਸੀਂ ਉਸ ਬੱਚੇ ਦਾ ਦੰਦ ਆਪਣਾ ਖੁਦ ਉਹਨੂੰ ਸਾਫ਼ ਕਰਨਾ ਸਾਡੀ ਪੇਰੈਂਟਸ ਦੀ ਡਿਊਟੀ ਹੈ। ਮੋਰ ਓਵਰ ਜਦੋਂ ਉਹਦੇ ਦੰਦ ਆਉਣੇ ਸ਼ੁਰੂ ਹੁੰਦੇ ਆ ਤਾਂ ਉਹਨੂੰ ਅਸੀਂ ਬਰਸ਼ ਕਰਨਾ ਹੀ ਸਿਖਾਈਏ, ਔਰ ਅਗਰ ਉਸ ਚੀਜ਼ ਨੂੰ ਅਸੀਂ ਅਵੋਇਡ ਕਰਦੇ ਹਾਂ ਜਾਂ ਕੋਈ ਵੀ ਇੱਕ ਸਟਿੱਕੀ ਫੂਡ ਹੈ, ਜੈਸੇ ਵੀ ਕੋਈ ਸਟਿੱਕੀ ਫੂਡ ਹੈ ਜਿਹ 'ਚ ਸ਼ੂਗਰ ਹੈ ਜਾਂ ਚਿਪਸ ਹੈ, ਕੁਛ ਵੀ ਹੈ ਸਨੈਕਸ ਹੈ, ਅਗਰ ਉਹਦੇ 'ਤੇ ਡਿਪੋਜ਼ਿਟ ਰਹਿੰਦਾ ਹੈ ਤਾਂ ਉਹ ਬੇਸਿਕਲੀ ਇੱਕ ਤਰ੍ਹਾਂ ਦੀ ਉਹਦੀ ਲੇਅਰ ਨੂੰ ਖਾ ਜਾਂਦਾ ਹੈ।
0: ਬਿਲਕੁਲ, ਜਿੱਦਾਂ ਚਿਪ ਚਿਪੇ ਖਾਣੇ ਨੇ, ਖਾਸ ਕਰਕੇ ਆਪਾਂ ਦੇਖਿਆ

0: ਜੀ ਬਿਲਕੁਲ, ਔਰ ਦੰਦਾਂ ਦੇ ਵਿੱਚ ਬੁਰਸ਼ ਕਰਨ ਦੀ ਬੜੀ ਇੰਪੋਰਟੈਂਸ ਦੱਸੀ ਗਈ ਹੈ, ਔਰ ਕਈ ਲੋਕ ਤਾਂ ਬੁਰਸ਼ ਨਹੀਂ ਕਰਦੇ, ਦਾਤਨ ਵੀ ਕਰਦੇ ਨੇ, ਦੋਨਾਂ ਵਿੱਚੋਂ ਵਧੀਆ ਕਿਹੜੀ ਚੀਜ਼ ਹੈ, ਔਰ ਅਗਰ ਵਧੀਆ ਵੀ ਹੈ ਤੇ ਉਹਨੂੰ ਕਰਨ ਦਾ ਤਰੀਕਾ ਕੀ ਹੈ ਮੈਮ, ਜਿਹੜਾ ਸ਼ਾਇਦ ਕਾਫੀ ਲੋਕਾਂ ਨੂੰ ਨਹੀਂ ਪਤਾ ਹੁੰਦਾ?
1: ਦੇਖੋ ਇੱਕ ਮੰਤਰ ਆ ਕਿ ਤੁਸੀਂ ਆਪਣੇ ਜਿਹੜੇ ਆਲ ਟੀਥ ਜਿਹੜੇ 32 ਟੀਥ ਹੈ ਨਾ, ਅਗਰ ਤੁਸੀਂ ਆਪਣੇ ਹੈਲਦੀ ਰੱਖਣੇ ਆ ਤਾਂ ਇੱਕ ਡੈਂਟਿਸਟ ਵੱਲੋਂ ਰਿਕਮੈਂਡਡ ਆਹੀ ਹੈ ਕਿ ਬ੍ਰਸ਼ ਆਪਣਾ ਟਵਾਈਸ ਕਰੋ, ਇੱਕ ਫਲੋਸਿੰਗ ਇੱਕ ਥਰੈਡ ਹੁੰਦਾ ਹੈ ਉਹ ਦਿਨ 'ਚ ਇੱਕ ਵਾਰੀ ਕਰੋ, ਤੇ ਅਵੋਇਡ ਕਰੋ ਤੁਸੀਂ ਸਨੈਕਿੰਗ ਔਰ ਸ਼ੂਗਰ ਜਿਹੜਾ ਅਵੋਇਡ ਕਰੋ, ਔਰ ਆਪਣੇ ਸਾਲ ਵਿੱਚ ਇੱਕ ਡੈਂਟਿਸਟ ਕੋਲ ਤੁਸੀਂ ਇੱਕ ਵਿਜਿਟ ਕਰੋ ਹੀ ਕਰੋ, ਆਹੀ ਤੁਹਾਡਾ ਆਪਣਾ ਇੱਕ ਹੈਲਦੀ ਇੱਕ ਮੰਤਰ ਹੈ ਜਿਹੜਾ ਨਾਲ ਤੁਸੀਂ 32 ਦੇ 32 ਦੰਦ ਆਪਣੇ ਠੀਕ ਰੱਖ ਸਕਦੇ ਹੋ। ਬਾਕੀ ਬ੍ਰਸ਼ ਦੀ ਅਗਰ ਜਦੋਂ ਗੱਲ ਡਿਸਕਸ ਕਰੀਏ ਤਾਂ ਬ੍ਰਸ਼ ਜਿਹੜਾ ਹੈਗਾ ਉਹ ਬੈਟਰ ਆਪਸ਼ਨ ਦਿੰਦਾ, ਕਿਉਂਕਿ ਬ੍ਰਸ਼ ਜਿਹੜਾ ਹੈਗਾ ਅਸੀਂ ਟੀਥ ਦੀ ਸਰਫਿਸ ਤੇ ਕਰਦੇ ਹਾਂ, ਜਿਹੜੀ ਦਾਤਨ ਆ ਉਹ ਦਾਤਨ ਕੀ ਕਰਦੀ ਹੈ, ਇੱਕ ਤਰ੍ਹਾਂ ਦਾ ਅਬਰੇਜ਼ਿਵ ਕਰ ਦਿੰਦੀ ਹੈ ਉਹ ਦੰਦਾਂ ਨੂੰ, ਨਾਲ ਨਾਲ ਜਿਹੜੀ ਸਾਡੀ ਇੱਕ ਮੈਂਬਰੇਨ ਹੁੰਦੀ ਹੈ ਜਿਹਨੂੰ ਅਸੀਂ ਮਿਕੋਜ਼ਾ ਬੋਲਦੇ, ਜਿਹਨੂੰ ਅਸੀਂ ਗੰਮ ਬੋਲਦੇ ਹਾਂ, ਉਹ ਗੰਮ ਨੂੰ ਰਗੜ ਰਗੜ ਕੇ ਉਹਦੇ ਕੁਛ ਨਾ ਕੁਛ ਹੱਦ ਤੱਕ ਉਹਨੂੰ ਡਿਸਟਰਬ ਕਰਦੀ ਹੈ,
0: ਮਤਲਬ ਮਸੂੜਿਆਂ ਨੂੰ ਖਰਾਬ ਕਰ ਸਕਦੀ ਹੈ,
1: ਮਸੂੜਿਆਂ ਨੂੰ ਉਹ ਖਰਾਬ ਕਰਦੀ ਹੈ। ਇਸ ਕਰਕੇ ਬ੍ਰਸ਼ ਹੀ ਇੱਕ ਬੈਸਟ ਹੈਗਾ ਜਿਹਨੂੰ ਕਿ ਅਸੀਂ ਟਵਾਈਸ ਕਰਕੇ ਡੇ ਅਸੀਂ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਦਿਨ 'ਚ 2 ਵਾਰ ਤਾਂ ਕਰੋ ਹੀ ਕਰੋ।
0: ਔਰ 2 ਵਾਰੀ ਅਗਰ ਇਹਨੂੰ ਕਰਦੇ ਹਾਂ ਤਾਂ 1 ਵਾਰੀ ਸਵੇਰੇ ਖਾਣਾ ਖਾਣ ਤੋਂ ਬਾਅਦ ਜਾਂ ਪਹਿਲੇ ਕਰਨਾ ਚਾਹੀਦਾ?
1: ਹਾਂਜੀ ਹਾਂਜੀ, ਦੇਖੋ ਆ ਹੈਗਾ ਕਿ ਆ ਵੀ ਕਰਨ ਦਾ ਹੈਗਾ ਕਿ ਅਸੀਂ ਖਾਣ ਰਾਤ ਨੂੰ ਤੁਸੀਂ ਕਰੋ, ਖਾਣਾ ਖਾਣ ਤੋਂ ਬਾਅਦ ਕਰੋ ਤਾਂ ਜ਼ਿਆਦਾ ਬੈਸਟ ਆਪਸ਼ਨ ਰਹਿੰਦਾ ਹੈ, ਕਿਉਂਕਿ ਉਹਦੇ ਵਿੱਚ ਤੁਹਾਡੀ ਜਿੰਨੀਆਂ ਵੀ ਹੈਗੀਆਂ ਮਾਈਕਰੋਬੀਅਲ ਐਕਟੀਵਿਟੀਜ਼ ਹੈ ਸਭ ਕੁਛ ਵੀ ਹੈ, ਤੁਸੀਂ 7-8 ਘੰਟੇ ਦੀ ਅਗਰ ਸਲੀਪ ਲੈਂਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਜਿਹੜਾ ਕਿ ਮਾਈਕਰੋਫਲੋਰਾ ਹੈ ਉਹ ਤਰ੍ਹਾਂ ਦਾ ਹੈਲਦੀ ਰਹਿੰਦਾ ਹੈ
0: ਜੀ। ਔਰ ਕਈ ਵਾਰੀ ਦੇਖਿਆ ਗਿਆ ਕਿ ਬ੍ਰਸ਼ ਕਰਨ ਦਾ ਜਿਹੜਾ ਤਰੀਕਾ ਹੈ ਉਹ ਵੀ ਬੜਾ ਫਰਕ ਪਾਉਂਦਾ ਹੈ।
1: ਠੀਕ ਹੈ, ਉਹ ਬ੍ਰਸ਼ ਕਰਨ ਦਾ ਦੇਖੋ ਕਿਆ ਹੁੰਦਾ, ਸਭ ਤੋਂ ਬੈਸਟ ਮੈਥਡ ਆਉਂਦਾ ਸਰਕੂਲਰ ਮੋਸ਼ਨ। ਅਸੀਂ ਕੀ ਕਰਦੇ ਹਾਂ ਕਿ ਅਸੀਂ ਸਿੱਖਿਆ ਹੋਇਆ ਹੈ ਕਿ ਬਸ ਅਸੀਂ ਬ੍ਰਸ਼ ਵਾਂਗੂ ਜਿਵੇਂ ਤੁਸੀਂ ਕਰੋਗੇ ਕੱਪੜਿਆਂ ਦੇ ਉੱਪਰ ਹੀ ਰਗੜੀ ਜਾਣਾ ਰਗੜੀ ਜਾਣਾ, ਵੈਸੇ ਨਹੀਂ ਕਰਨਾ ਹੈਗਾ। ਹਰ ਆਪਣਾ ਬ੍ਰਸ਼ ਜਿਹੜਾ ਤੁਸੀਂ ਹੈਗਾ 3-4 ਮਹੀਨੇ ਜਦੋਂ ਤੁਹਾਡੇ ਉਹਦੇ ਉੱਪਰ ਜਿਹੜੀ ਬ੍ਰਿਸਲਸ ਨੇ ਉਹਦੇ ਫੋਲਡ ਹੋਣੇ ਸਟਾਰਟ ਹੋ ਗਏ ਨੇ, ਰਫ ਹੋਣੇ ਸਟਾਰਟ ਹੋ ਗਏ ਨੇ, ਤੁਸੀਂ ਉਹਨੂੰ ਚੇਂਜ ਕਰ ਲਓ। ਅਦਰਵਾਈਜ਼ ਤੁਸੀਂ ਜਿਹੜਾ ਬ੍ਰਸ਼ ਹੈ ਉਹਨੂੰ ਤੁਸੀਂ ਬਹੁਤ ਸੋਫਟਲੀ ਕਰੋ, ਸਰਕੂਲਰ ਮੋਸ਼ਨ ਵਿੱਚ ਕਰੋ, ਜਿੰਨਾ ਸਰਕੂਲਰ ਕਰੋਗੇ ਜਿੰਨਾ ਤੀਥ ਦੇ ਉੱਪਰ ਆਪਣੇ ਰੱਖੋਗੇ ਸਰਫੇਸ ਦੇ ਉੱਪਰ ਓਨਾ ਬੈਸਟ ਰਹੇਗਾ। ਅਗਰ ਤੁਸੀਂ ਉਹਨੂੰ ਫਿਰ ਸੇਮ ਗਮਸ ਦੇ ਉੱਪਰ ਕਰੋਗੇ ਤਾਂ ਗਮਸ ਦਾ ਇੱਕ ਰਿਸੈਸ਼ਨ ਹੋ ਜਾਂਦਾ, ਰਿਸੈਸ਼ਨ ਦਾ ਮਤਲਬ ਹੁੰਦਾ ਕਿ ਗਮਸ ਆਪਣੇ ਉੱਪਰ ਜਾਣੇ ਸ਼ੁਰੂ ਹੋ ਜਾਂਦੇ।
0: ਜੀ ਜੀ ਜੀ, ਔਰ ਅਗਰ ਕਦੀ ਦੰਦਾਂ ਨੂੰ ਫਿਰ ਵੀ ਕੀੜਾ ਲੱਗ ਜਾਂਦਾ ਤਾਂ ਕੀ ਉਹਦਾ ਕੋਈ ਘਰੇਲੂ ਇਲਾਜ ਕਰਨਾ ਚਾਹੀਦਾ ਜਾਂ ਡਾਕਟਰ ਕੋਲ ਜਾਣਾ ਚਾਹੀਦਾ? ਤੇ ਡਾਕਟਰ ਕੋਲ ਅਗਰ ਜਾਂਦੇ ਆ ਤਾਂ ਕਈ ਵਾਰੀ ਲੋਕ ਬਹੁਤ ਉੱਥੇ ਜਾ ਕੇ ਡਰ ਜਾਂਦੇ ਨੇ, ਤੇ ਤੁਹਾਡੀ ਕੀ ਸਲਾਹ ਹੋਏਗੀ ਕਿ ਇਹ ਟ੍ਰੀਟਮੈਂਟ ਕਿੱਦਾਂ ਕਰਾਉਣਾ ਚਾਹੀਦਾ?
1: ਦੇਖੋ ਮੈਂ ਤਾਂ ਤੁਹਾਨੂੰ ਅਸੀਂ ਆਹੀ ਰਿਕਮੈਂਡ ਕਰਾਂਗੇ ਕਿ ਤੁਹਾਨੂੰ ਕੋਈ ਵੀ ਇਨੀਸ਼ੀਅਲ ਜਾਂ ਕੁਛ ਵੀ ਐਸੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਪਹਿਲੇ ਡੈਂਟਿਸਟ ਕੋਲ ਹੀ ਜਾਓ, ਕਿਉਂਕਿ ਖੁਦ ਦੇ ਜਿਹੜੇ ਤੁਸੀਂ ਨੁਸਖੇ ਕਰਦੇ ਹੋ, ਕਈ ਵਾਰ ਮੈਂ ਬਹੁਤ ਪੇਸ਼ੈਂਟ ਆਪਣੀ ਓਪੀਡੀਜ਼ ਵਿੱਚ ਦੇਖਦੀ ਹਾਂ ਕਿ ਲੌਂਗ ਰੱਖ ਕੇ ਆਉਂਦੇ ਨੇ, ਉਹਨਾਂ ਨੂੰ ਸਿਰਫ ਆਹੀ ਹੁੰਦਾ ਕਿ ਅਸੀਂ ਲੌਂਗ ਰੱਖ ਕੇ ਪੇਨ ਸਬਸਾਈਡ ਹੋ ਜਾਏਗੀ, ਲੇਕਿਨ ਉਹਦੇ ਨੁਕਸਾਨ ਨਹੀਂ ਪਤਾ ਨੇ। ਉਹ ਲੌਂਗ ਤਾਂ ਰੱਖ ਲੈਂਦੇ ਨੇ ਲੇਕਿਨ ਜਿਹੜੀ ਆਸ ਪਾਸ ਵਾਲੀ ਜਿਹੜੀ ਉਹਨਾਂ ਦੀ ਚੀਕ ਮਿਊਕੋਜ਼ਾ ਹੁੰਦੀ ਆ ਜਾਂ ਕੁਛ ਹੋਰ ਚੀਜ਼ਾਂ ਹੁੰਦੀਆਂ ਨੇ, ਉਹ ਕੀ ਇੰਨੀ ਬਰਨ ਹੋ ਜਾਂਦੀ ਹੈ ਕਿ ਉਹਨੂੰ ਉੱਤੇ ਪਿਗਮੈਂਟੇਸ਼ਨ ਕਰ ਦਿੰਦੀ ਹੈ, ਬਲੈਕ ਕਲਰ ਹੋ ਜਾਂਦਾ ਹੈ। ਇਸ ਕਰਕੇ ਪਰ ਸਾਡੇ ਵੱਲੋਂ ਰਿਕਮੈਂਡਡ ਹੈ ਕਿ ਤੁਸੀਂ ਡੈਂਟਿਸਟ ਕੋਲ ਜਾਓ, ਚਾਹੇ ਇਨੀਸ਼ੀਅਲ ਕੇਅਰ ਵਾਸਤੇ ਜਾਓ।
0: ਜੀ ਮਤਲਬ ਉਹਦੀਆਂ ਅਗਰ ਲੌਂਗ ਰੱਖਦੇ ਆ ਤਾਂ ਜੜਾ ਖਰਾਬ ਹੋਣ ਦੇ ਚਾਂਸਸ ਬਹੁਤ
1: ਹੁੰਦੇ। ਹਾਂਜੀ, ਇੱਕ ਵਾਰੀ ਦਰਦ ਰਿਮੂਵ ਹੋ ਜਾਏਗੀ, ਅਦਰ ਪਰ ਉਹਦਾ ਜਿਹੜਾ ਕੀ ਹੈਗਾ ਦੂਜਾ ਅਸਰ ਆ ਉਹ ਉਨਾ ਹੀ ਹੋਊਗਾ, ਉਸ ਤਰ੍ਹਾਂ ਦਾ ਬਰਨਿੰਗ ਕਰਦਾ ਹੈ
0: ਜੀ। ਔਰ ਇਸ ਤੋਂ ਇਲਾਵਾ ਅਗਰ ਦੰਦਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਤਾਂ ਕੀ ਘਰੇਲੂ ਉਪਚਾਰ ਕੀਤੇ ਜਾ ਸਕਦੇ ਨੇ ਜਾਂ ਕੀ ਸਾਵਧਾਨੀਆਂ ਵੀ ਵਰਤੀਆਂ ਜਾ ਸਕਦੀਆਂ ਨੇ?
1: ਦੇਖੋ ਅਗਰ ਅਸੀਂ ਟੀਥ ਆਪਣੇ ਸਟਰੋਂਗ ਰੱਖਣੇ ਆ ਤਾਂ ਸਾਨੂੰ ਦਰਦ ਵੀ ਘੱਟ ਹੋਏਗਾ ਔਰ ਆਪਣੇ ਡੈਂਟਲ ਬਿਲਸ ਵੀ ਘੱਟ ਹੋਣਗੇ। ਠੀਕ ਹੈ, ਆਹ ਜਿਹੜੀ ਸਿੱਧੀ ਜੀ ਗੱਲ ਆ, ਜਿਹੜੇ ਟੀਥ ਆਰ ਨਾਟ ਜਸਟ ਫਾਰ ਸਮਾਈਲਿੰਗ ਇਨ ਫੋਟੋਜ਼ ਜਾਂ ਸੈਲਫੀ ਲੈਣ ਵਾਸਤੇ। ਠੀਕ ਹੈ, ਅਸੀਂ ਆਹ ਐਸੇ ਟੂਲਸ ਨੇ ਜਿਹੜੇ ਕਿ ਸਾਨੂੰ ਹਰ ਦਿਨ ਚਾਹੀਦੇ ਨੇ, ਤੇ ਇਸ ਕਰਕੇ ਇਹਨੂੰ ਹੋਰ ਮਜ਼ਬੂਤ ਰੱਖਣ ਵਾਸਤੇ ਇੱਕ ਤਾਂ ਆਪਣਾ ਅਸੀਂ ਆਪਣੀ ਹੈਲਦੀ ਡਾਇਟ ਸਟਾਰਟ ਕਰੀਏ ਜਿਹਦੇ ਵਿੱਚ ਕੈਲਸ਼ੀਅਮ ਹੋਵੇ, ਕੈਲਸ਼ੀਅਮ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਰਡ ਅਮਾਊਂਟ ਹੋਏ, ਮਿਲਕ ਹੋਏ, ਐਲਮੰਡਸ ਹੋਣ, ਫੋਸਫੋਰਸ ਬਹੁਤ ਇੰਪੋਰਟੈਂਟ ਹੈ ਦੰਦਾਂ ਵਾਸਤੇ, ਜਿਹੜੀ ਕਿ ਸਾਨੂੰ ਕਿ ਐਗ ਫਿਸ਼ ਇਹਨਾਂ ਵਾਸਤੋਂ ਮਿਲਦੀ ਹੈ, ਪਲਸਿਸ ਤੋਂ ਮਿਲਦੀ ਆ, ਵਿਟਾਮਿਨ ਡੀ ਜਿਹੜਾ ਹੈਗਾ ਉਹ ਸਾਨੂੰ ਬਹੁਤ ਜ਼ਰੂਰੀ ਹੈ, ਔਰ ਵਿਟਾਮਿਨ ਡੀ ਦੇ ਸ਼ੋਟਸ ਆਉਂਦੇ ਨੇ, ਤੇ ਵਿਟਾਮਿਨ ਸੀ ਜਿਹੜੇ ਨੇ ਉਹ ਸਾਨੂੰ ਤੁਸੀਂ ਕਹਿ ਸਕਦੇ ਹੋ ਆਪਣੇ ਫਰੂਟਸ ਤੋਂ, ਆਮਲੇ ਤੋਂ, ਆਹ ਸਾਰੇ ਘਰੇਲੂ ਨੁਸਖੇ ਨੇ ਜਿਹੜੇ ਫਰੂਟਸ ਨੇ ਈਜ਼ੀਲੀ ਅਵੇਲੇਬਲ ਨੇ, ਤੁਸੀਂ ਉਹ ਲੈ ਸਕਦੇ ਹੋ ਪਰ ਹੈਲਦੀ ਆਪਣੇ ਨੁਸਖੇ ਲਈ।
0: ਬਿਲਕੁਲ, ਇਹਦਾ ਮਤਲਬ ਕਿ ਦੰਦ ਤਾਂ ਹੀ ਸਹੀ ਰਹਿਣਗੇ ਕਿ ਪੂਰਾ ਸਰੀਰ ਜੇ ਸਹੀ ਰਹੇਗਾ ਤਾਂ।
1: ਹਾਂਜੀ ਹਾਂਜੀ ਹਾਂਜੀ, ਕਿਉਂਕਿ ਤੇਰੀ ਆਹ ਦੇਖੋ ਕਿ ਅਗਰ ਅਸੀਂ ਦੰਦ ਨੂੰ ਨਹੀਂ ਠੀਕ ਰੱਖਦੇ ਹੈਗੇ ਤੇ ਐਸੋਸੀਏਟਡ ਕੋਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਜਾ ਕੇ ਹਾਰਟ ਡਿਜ਼ੀਜ਼, ਡਾਇਬਟੀਜ਼, ਮਤਲਬ ਲੰਗ ਡਿਜ਼ੀਜ਼, ਇਹਦੇ ਨਾਲ ਤੱਕ ਵੀ ਪਹੁੰਚ ਸਕਦੀ ਹੈ ਕੰਡੀਸ਼ਨ।
0: ਜੀ ਮੈਮ, ਇਹ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਔਰ ਉਮੀਦ ਹੈ ਕਿ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ

0: जुड़े रहोगे। एक बार फिर बहुत बहुत शुक्रिया मैडम।
1: थैंक यू जी, थैंक यू सो मच,
0: थैंक्स अ लॉट मैम, थैंक यू,
1: थैंक यू, ओके।
2: ਇਹ ਸਨ ਡਾਕਟਰ ਸ਼ਕੁਨ ਜਿਹੜੇ ਸਿਵਲ ਹਸਪੀਟਲ 'ਚ ਦੰਦਾਂ ਦੇ ਮਾਹਰ ਸੀਗੇ। ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਿਹਦੇ ਨਾਲ ਸਾਡੇ ਦੰਦਾਂ ਦੀ ਜਿਹੜੀ ਸਿਹਤ ਹੈ ਉਹਦਾ ਖਿਆਲ ਰੱਖਿਆ ਜਾ ਸਕਦਾ ਹੈ। ਔਰ ਅਸੀਂ ਖਿਆਲ ਰੱਖਣਾ ਆਪਣੇ ਸੁਣਨ ਵਾਲਿਆਂ ਦੇ ਮਿਊਜ਼ਿਕ ਦਾ ਵੀ। ਅਤੇ ਲਓ ਜੀ ਫਿਰ ਇਹ ਗੀਤ ਸੁਣੀਏ। ਰਫੀ ਸਾਹਿਬ ਵੀ ਇਹਦੇ 'ਚ ਦੰਦਾਂ ਦੀ ਗੱਲ ਹੀ ਕਰ ਰਹੇ ਨੇ।

ਜੁਲਾਈ ਦਾ ਜਿਹੜਾ ਹੈ ਪਹਿਲਾ ਹਫ਼ਤਾ ਜਦੋਂ ਵੀ ਆਉਂਦਾ ਹੈ ਨਾ ਤਾਂ ਆਪਣੇ ਨਾਲ ਮਾਨਸੂਨ ਲੈ ਕੇ ਆਉਂਦਾ, ਮਾਨਸੂਨ ਦੀ ਪਹਿਲੀ ਫੁਹਾਰ ਅਤੇ ਮਿੱਟੀ ਦੀ ਉਹ ਸੌਂਦੀ ਸੌਂਦੀ ਖੁਸ਼ਬੂ ਲੈ ਕੇ ਆਉਂਦਾ। ਪਰ ਇਹ ਖੁਸ਼ਬੂ ਦੇ ਨਾਲ ਨਾਲ ਇਹ ਹਫ਼ਤਾ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਸਾਡੀਆਂ ਜੜ੍ਹਾਂ ਕੀ ਨੇ। ਜੀ ਹਾਂ, ਸਾਡੀਆਂ ਜੜ੍ਹਾਂ ਨੇ ਸਾਡੀ ਕੁਦਰਤ। 1 ਜੁਲਾਈ ਤੋਂ 7 ਜੁਲਾਈ ਤੱਕ ਪੂਰੇ ਦੇਸ਼ ਦੇ ਵਿੱਚ ਬਹੁਤ ਹੀ ਚਾਅ ਦੇ ਨਾਲ ਮਨਾਇਆ ਜਾਂਦਾ ਹੈ ਵਨ ਮਹੋਤਸਵ ਹਫ਼ਤਾ, ਯਾਨੀ ਰੁੱਖਾਂ ਪੌਦਿਆਂ ਅਤੇ ਜੰਗਲਾਂ ਦਾ ਉਤਸਵ। ਪਿੰਡ ਦੀ ਜੂ ਦੇ ਵਿੱਚ ਉਹ ਜਿਹੜਾ ਬੋਰਡ ਦਾ ਰੁੱਖ ਲੱਗਾ ਹੋਇਆ ਨਾ, ਉਹ ਤੁਹਾਡੇ ਬਾਪੂ ਦੀ ਉਮਰ ਦਾ ਹਾਣੀ ਹੈ। ਤੁਹਾਨੂੰ ਨਹੀਂ ਪਤਾ ਕਿ ਉਹਨੇ ਉਮਰ ਭਰ ਕਿੰਨੀਆਂ ਧੁੰਦਾਂ, ਕਿੰਨੇ ਝੱਖੜ ਜਿਹੜੇ ਨੇ ਨਾ ਉਹ ਝੇਲੇ ਹੋਏ ਨੇ। ਅੱਜ ਅਸੀਂ ਜਿਸ ਦੌਰ ਤੋਂ ਗੁਜ਼ਰ ਰਹੇ ਹਾਂ ਉੱਥੇ ਉੱਚੀਆਂ ਉੱਚੀਆਂ ਇਮਾਰਤਾਂ, ਕੰਕਰੀਟ ਅਤੇ ਜੰਗਲ ਅਤੇ ਜਿਹੜੇ ਪੌਦੇ ਨੇ ਉਹ ਨਾਂ ਦੇ ਬਰਾਬਰ ਹੋ ਗਏ ਨੇ। ਦਿਨ ਬ ਦਿਨ ਇਹ ਇਮਾਰਤਾਂ ਹੋਰ ਵੱਡੀਆਂ ਹੁੰਦੀਆਂ ਜਾਂਦੀਆਂ, ਪਰ ਉਹ ਅਸਲੀ ਜੰਗਲ, ਉਹ ਹਰੀ ਭਰੀ ਛਾਂ ਦੇਣ ਵਾਲੇ ਰੁੱਖ, ਉਹਦੇ ਤੋਂ ਅਸੀਂ ਦੂਰ ਹੁੰਦੇ ਜਾਂਦੇ ਹਾਂ। ਜਦੋਂ ਗਰਮੀ ਆਪਣੇ ਰਿਕਾਰਡ ਤੋੜਦੀ ਹੈ ਨਾ ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਏਸੀ ਦਾ ਤਾਪਮਾਨ ਤਾਂ ਘੱਟ ਕਰ ਲੈਂਦੇ ਹਾਂ, ਪਰ ਕਦੇ ਬਾਹਰ ਨਿਕਲ ਕੇ ਉਸ ਰੁੱਖ ਵੱਲ ਨਹੀਂ ਵੇਖਦੇ ਜੋ ਬਿਨਾਂ ਕਿਸੇ ਸਵਾਰਥ ਅਤੇ ਸੜਦੀ ਧੁੱਪ ਦੇ ਵਿੱਚ ਸਾਨੂੰ ਆਕਸੀਜਨ ਅਤੇ ਸ਼ੀਤਲਤਾ ਦੇ ਰਿਹਾ ਹੁੰਦਾ। ਜੇਕਰ ਅਸੀਂ ਇਸ ਮਹੋਤਸਵ ਦੇ ਇਤਿਹਾਸ ਦੀ ਗੱਲ ਕਰੀਏ ਨਾ ਤਾਂ ਸਾਲ 1950 ਦੇ ਵਿੱਚ ਦੇਸ਼ ਦੇ ਤਤਕਾਲਿਕ ਖੇਤੀਬਾੜੀ ਮੰਤਰੀ ਸ਼੍ਰੀ ਕਨਿਆਲ ਜੀ ਨੇ, ਜਿਨ੍ਹਾਂ ਨੂੰ ਮੁਨਸ਼ੀ ਜੀ ਵੀ ਕਿਹਾ ਜਾਂਦਾ, ਉਹਨਾਂ ਨੇ ਇਹਦਾ ਇੱਕ ਯੋਗਦਾਨ ਬਹੁਤ ਵੱਡਾ ਦਿੱਤਾ ਸੀ। ਉਹਨਾਂ ਨੇ ਇੱਕ ਲਹਿਰ ਚਲਾਈ ਸੀ, ਇਹਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦਾ ਮੰਨਣਾ ਸੀ ਕਿ ਰੁੱਖ ਲਾਉਣਾ ਸਿਰਫ ਇੱਕ ਸਰਕਾਰੀ ਕੰਮ ਨਹੀਂ ਬਲਕਿ ਹਰ ਨਾਗਰਿਕ ਦਾ ਫਰਜ਼ ਹੋਣਾ ਚਾਹੀਦਾ। ਔਰ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਨੇ ਵੀ ਬਾਣੀ ਵਿੱਚ ਫਰਮਾਇਆ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਯਾਨੀ ਹਵਾ ਸਾਡੀ ਗੁਰੂ ਹੈ, ਪਾਣੀ ਪਿਤਾ ਹੈ ਅਤੇ ਧਰਤੀ ਸਾਡੀ ਮਾਂ ਹੈ, ਅਤੇ ਮਾਂ ਦੀ ਗੋਦ ਕਦੇ ਸੋਨੀ ਹੋਣੀ ਨਹੀਂ ਚਾਹੀਦੀ। ਸੋ ਇਸ ਵਨ ਮਹੋਤਸਵ ਦੇ ਮੌਕੇ 'ਤੇ ਆਓ ਅੱਜ ਇੱਕ ਵਾਅਦਾ ਕਰੀਏ ਆਪਣੇ ਆਪ ਦੇ ਨਾਲ ਕਿ ਇਸ ਹਫ਼ਤੇ ਸਿਰਫ ਇੱਕ ਪੌਦਾ ਲਗਾਵਾਂਗੇ ਹੀ ਨਹੀਂ ਬਲਕਿ ਉਸਦੀ ਉਦੋਂ ਤੱਕ ਸਾਂਭ ਵੀ ਕਰਾਂਗੇ ਜਦੋਂ ਤੱਕ ਉਹ ਛੋਟਾ ਹੈ। ਆਪਣੇ ਬੱਚਿਆਂ ਨੂੰ ਕਹਾਂਗੇ ਕਿ ਉਹਦੀ ਦੇਖਭਾਲ ਕਰੋ, ਜਦੋਂ ਤੱਕ ਉਹ ਵੱਡਾ ਹੋ ਕੇ ਦਰਖਤ ਨਹੀਂ ਬਣ ਜਾਂਦਾ, ਉਹਦੀ ਛਾਂ ਜਿਹੜੀ ਹੈ ਨਾ ਉਹ ਸਾਡੇ ਤੱਕ ਨਹੀਂ ਪਹੁੰਚਦੀ, ਉਦੋਂ ਤੱਕ ਸਾਡਾ ਫਰਜ਼ ਹੈ ਕਿ ਅਸੀਂ ਉਹਨੂੰ ਉਹ ਛਾਂ ਦੇਈਏ, ਉਹਨੂੰ ਉਹ ਸਾਥ ਦੇਈਏ। ਤੁਸੀਂ ਕਦੀ ਦੇਖੋ ਕਿ ਇੱਕ ਜਿਹੜਾ ਰੁੱਖ ਹੈ ਉਹ ਸਾਰੀ ਉਮਰ ਹੀ ਸਾਡਾ ਸਾਥ ਦਿੰਦਾ। ਪਹਿਲੇ ਉਹ ਪੌਦਾ ਹੁੰਦਾ, ਪੌਦੇ ਤੋਂ ਬਾਅਦ ਉਹ ਦਰਖਤ ਬਣਦਾ, ਦਰਖਤ 'ਤੇ ਫਲ ਅਤੇ ਫੁੱਲ ਲੱਗਦੇ ਨੇ, ਫੁੱਲ ਅਸੀਂ ਈਸ਼ਵਰ ਨੂੰ ਚੜ੍ਹਾਉਂਦੇ ਹਾਂ, ਫਲ ਅਸੀਂ ਆਪਣੇ ਲਈ ਖਾਂਦੇ ਹਾਂ, ਔਰ ਉਹਦੀ ਜਿਹੜੀ ਟਾਹਣੀ ਹੁੰਦੀ ਹੈ ਉਹਦੇ ਤੋਂ ਲੱਕੜ ਦਾ ਕੰਮ ਲਿਆ ਜਾਂਦਾ, ਲੱਕੜਾਂ ਦੇ ਦਰਵਾਜ਼ੇ ਬਣਦੇ ਨੇ, ਫਿਰ ਉਹਦਾ ਬੈੱਡ ਵੀ ਬਣਦਾ ਹੈ, ਔਰ ਅੰਤ ਵੇਲੇ ਉਹ ਜਿਹੜੀ ਲੱਕੜ ਹੈ ਉਹ ਸਰੀਰ ਨੂੰ ਦਾਹ ਸੰਸਕਾਰ ਕਰਨ ਦੇ ਵੀ ਕੰਮ ਆਉਂਦੀ ਹੈ। ਤਾਂ ਸਾਰੀ ਉਮਰ ਰੁੱਖ ਸਾਡੇ ਨਾਲ ਰਹਿੰਦੇ ਆ, ਤਾਂ ਸਾਡਾ ਵੀ ਇਹ ਫਰਜ਼ ਹੈ ਕਿ ਆਪਾਂ ਵੀ ਉਹਨਾਂ ਦੇ ਨਾਲ ਰਹੀਏ। ਆਓ ਕੁਦਰਤ ਦੇ ਇਸ ਜਾਦੂ ਨੂੰ, ਇਸ ਖੂਬਸੂਰਤੀ ਨੂੰ ਆਪਣੇ ਅੰਦਰ ਮਹਿਸੂਸ ਕਰੀਏ। ਜਦੋਂ ਅਸੀਂ ਇਸ ਹਰੇ ਭਰੇ ਸੰਸਾਰ ਨੂੰ ਵੇਖਦੇ ਹਾਂ ਤਾਂ ਦਿਲ ਪੁਕਾਰ ਹੀ ਉੱਠਦਾ ਕਿ ਇਹੋ ਜਿਹਾ ਕੋਈ ਬੇਮਿਸਾਲ ਕਲਾਕਾਰ ਹੈ ਜਿਹਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ, ਇਹ ਰੁੱਖ ਬਣਾਏ ਨੇ, ਇਹ ਪਹਾੜ ਬਣਾਏ ਨੇ। ਅਤੇ ਅਸੀਂ ਉਹ ਕਲਾਕਾਰ ਚਿੱਤਰਕਾਰ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਸਾਡੇ ਅੰਦਰ ਹੈ, ਉਹਦੀ ਉਸਤਤ ਕਿਵੇਂ ਕਰ ਸਕਦੇ ਹਾਂ, ਉਹਦੀ ਉਸਤਤ ਕਰ ਸਕਦੇ ਹਾਂ ਉਹਦੀਆਂ ਬਣਾਈਆਂ ਚੀਜ਼ਾਂ ਦੀ ਸੰਭਾਲ ਕਰਕੇ, ਹੋਰ ਚੀਜ਼ਾਂ ਲਗਾ ਕੇ। ਅਤੇ ਹੁਣ ਮੌਕਾ ਹੈ ਕਿ ਇੱਕ ਗੀਤ ਅਸੀਂ ਲਗਾ ਦਈਏ ਤੁਹਾਡੇ ਲਈ। ਮੁਕੇਸ਼ ਜੀ ਵੀ ਇਹੀ ਗੱਲ ਕਰ ਰਹੇ ਨੇ, ਆਪਣੇ ਤਰੀਕੇ ਦੇ ਨਾਲ ਉਸਤਤ ਕਰ ਰਹੇ ਨੇ।

ਜੀ, ਅੱਜ ਦਾ ਜਿਹੜਾ ਇਹ ਦਿਨ ਹੈ ਨਾ, ਅੱਜ ਦਾ ਇਹ ਦਿਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਭ ਤੋਂ ਵੱਡਾ ਦਿਨ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਅੱਜ ਬਹੁਤ ਸਾਰੀਆਂ ਚੀਜ਼ਾਂ ਇਸ ਦਿਨ ਦੇ ਨਾਲ ਜੁੜੀਆਂ ਹੋਈਆਂ ਨੇ। ਅੱਜ ਦੇ ਹੀ ਦਿਨ ਸਾਲ 1898 ਦੇ ਵਿੱਚ ਇਸ ਦੇਸ਼ ਦੀ ਮਿੱਟੀ ਨੇ ਇੱਕ ਅਜਿਹੇ ਨਾਇਕ ਨੂੰ ਜਨਮ ਦਿੱਤਾ ਸੀ ਜਿਸ ਨੇ ਸਿਆਸਤ ਵਿੱਚ ਰਹਿ ਕੇ ਵੀ ਇਮਾਨਦਾਰੀ, ਸਾਦਗੀ ਅਤੇ ਆਦਰਸ਼ਾਂ ਦੀ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਦੀ ਉਦਾਹਰਣ ਅੱਜ ਦੇ ਦੌਰ 'ਚ ਵੀ ਮਿਲਣੀ ਬਹੁਤ ਮੁਸ਼ਕਿਲ ਹੈ। ਜੀ ਹਾਂ, ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸ਼੍ਰੀ ਗੁਲਜ਼ਾਰੀ ਲਾਲ ਨੰਦਾ ਜੀ ਨੂੰ। ਅੱਜ ਉਹਨਾਂ ਦੀ ਜਨਮ ਜਯੰਤੀ ਹੈ। ਸਿਆਸਤ ਮੇਂ ਰਹਿ ਕਰ ਵੀ ਜੋ ਦਾਗ ਸੇ ਬਚੇ ਰਹੇ ਵਹੀ ਲੋਕ ਤਾਰੀਖ ਕੇ ਪੰਨੋ ਮੇਂ ਅਮਰ ਰਹੇ। ਗੁਲਜ਼ਾਰੀ ਲਾਲ ਨੰਦਾ ਜੀ ਦੇ ਜੀਵਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਉਹਨਾਂ ਦੀ ਬੇਮਿਸਾਲ ਸਾਦਗੀ। ਉਹ ਦੇਸ਼ ਦੇ ਦੋ ਵਾਰ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ। ਪਹਿਲੀ ਵਾਰ 1964 ਦੇ ਵਿੱਚ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਅਕਾਲ ਚਲਾਣੇ ਤੋਂ ਬਾਅਦ, ਅਤੇ ਦੂਜੀ ਵਾਰ 1966 ਵਿੱਚ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਾਣ ਤੋਂ ਬਾਅਦ। ਉਹਨਾਂ ਨੇ ਬਹੁਤ ਹੀ ਨਾਜ਼ੁਕ ਸਮੇਂ ਦੇ ਵਿੱਚ ਦੇਸ਼ ਦੀ ਕਮਾਨ ਸੰਭਾਲੀ ਪਰ ਕਦੇ ਵੀ ਆਪਣੇ ਅਹੁਦੇ ਦਾ ਅਹੰਕਾਰ ਨਹੀਂ ਕੀਤਾ। ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਪ੍ਰਧਾਨ ਮੰਤਰੀ ਰਹਿਣ ਦੇ ਬਾਵਜੂਦ ਜਦੋਂ ਉਹ ਸਿਆਸਤ ਤੋਂ ਦੂਰ ਗਏ ਤਾਂ ਉਹਨਾਂ ਕੋਲ ਆਪਣਾ ਕੋਈ ਘਰ ਵੀ ਨਹੀਂ ਸੀ। ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਸੀ ਅਤੇ ਆਪਣੇ ਮਕਾਨ ਦਾ ਕਿਰਾਇਆ ਦੇਣ ਲਈ ਉਹਨਾਂ ਨੂੰ ਸੁਤੰਤਰਤਾ ਸੰਗਰਾਮੀ ਵਜੋਂ ਜੋ ਪੈਨਸ਼ਨ ਮਿਲਦੀ ਸੀ ਨਾ,

ਉਹਦੇ 'ਤੇ ਡਿਪੈਂਡ ਰਹਿੰਦੇ ਸੀ। ਕਈ ਵਾਰ ਤਾਂ ਕਿਰਾਇਆ ਨਾ ਦੇਣ ਕਰਕੇ ਉਹਨਾਂ ਨੂੰ ਮਕਾਨ ਖਾਲੀ ਵੀ ਕਰਨਾ ਪਿਆ। ਕੀ ਤੁਸੀਂ ਸੋਚ ਸਕਦੇ ਹੋ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਛੋਟੇ ਛੋਟੇ ਲੀਡਰ ਉਹਨਾਂ ਕੋਲ ਵੀ ਆਪਣਾ ਸਰਮਾਇਆ ਇਕੱਠਾ ਹੈ, ਅਤੇ ਉਦੋਂ ਇਹੋ ਜਿਹੀ ਗੱਲ ਕਰਨੀ ਇੱਕ ਚਮਤਕਾਰ ਤੋਂ ਘੱਟ ਹੈ ਨਹੀਂ। ਔਰ ਉਹਨਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਬਹੁਤ ਕੰਮ ਕੀਤੇ ਨੇ। ਉਹਨਾਂ ਨੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਵਜੋਂ ਦੇਸ਼ ਦੇ ਵਿਕਾਸ ਦੀ ਮਜ਼ਬੂਤ ਨੀਂਹ ਰੱਖੀ। ਸਾਲ 1997 ਵਿੱਚ ਦੇਸ਼ ਨੇ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ, ਅਤੇ 1998 ਵਿੱਚ 100 ਸਾਲ ਦੀ ਲੰਬੀ ਅਤੇ ਸਾਰਥਕ ਜ਼ਿੰਦਗੀ ਜੀਣ ਤੋਂ ਬਾਅਦ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਅੱਜ ਉਹਨਾਂ ਦੀ ਜਨਮ ਜਯੰਤੀ 'ਤੇ ਅਸੀਂ ਇਸ ਮਹਾਨ ਦੇਸ਼ ਭਗਤ ਅਤੇ ਇਮਾਨਦਾਰ ਰੂਹ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਉਹਨਾਂ ਦੀ ਸਾਦਗੀ, ਉਹਨਾਂ ਦਾ ਜੀਵਨ ਸਾਡੇ ਆਦਰਸ਼ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਇਹ ਉਹਨਾਂ ਦਾ ਹੀ ਸਦਕਾ ਹੈ ਕਿ ਅੱਜ ਅਸੀਂ ਖੁੱਲ੍ਹੀ ਹਵਾ ਲੈ ਰਹੇ ਹਾਂ, ਦੇਸ਼ ਅੱਜ ਤਰੱਕੀਆਂ ਦੇ ਵੱਲ ਨੂੰ ਜਾ ਰਿਹਾ, ਅਤੇ ਉਹਦੇ ਵਿੱਚ ਸਾਰੇ ਹੀ ਦੇਸ਼ ਭਗਤ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹਦੇ ਵਿੱਚ ਇੱਕ ਸ਼੍ਰੀ ਗੁਲਜ਼ਾਰੀ ਲਾਲ ਨੰਦਾ ਜੀ ਨੇ। ਅਤੇ ਆਓ ਫਿਰ ਉਹਨਾਂ ਨੂੰ ਯਾਦ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕੇ ਆ ਕਰਨਗੇ।
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕੇ ਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰ

ਜਾਂ ਅਸੀਂ ਸਾਰੇ ਇੰਡੀਆ ਨੂੰ ਪਿਆਰ ਕਰਦੇ ਹਾਂ। ਔਰ ਅੱਜ ਕੱਲ੍ਹ ਤੁਸੀਂ ਦੇਖੋ ਕਿ ਨਵੇਂ ਯੁੱਗ ਦੇ ਵਿੱਚ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ, ਔਰ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਬੜਾ ਵੱਡਾ ਹੱਥ ਹੈ। ਇੱਕ ਸਮਾਂ ਸੀਗਾ ਕਿ ਜਦੋਂ ਸਾਡੇ ਤੱਕ ਕੋਈ ਇਨਫੋਰਮੇਸ਼ਨ ਬਹੁਤ ਦੇਰ ਬਾਅਦ ਪਹੁੰਚਦੀ ਸੀ, ਲੇਕਿਨ ਅੱਜ ਕੱਲ੍ਹ ਹਜੇ ਖਬਰ ਹੋਈ ਵੀ ਨਹੀਂ ਹੁੰਦੀ ਤਾਂ ਸਾਡੇ ਕੋਲ ਪਹੁੰਚ ਜਾਂਦੀ ਹੈ। ਲੇਕਿਨ ਇਹਦੇ ਵਿੱਚ ਸਾਨੂੰ ਜਾਣੂ ਰਹਿਣਾ ਪੈਂਦਾ ਹੈ ਕਿ ਹਰ ਖਬਰ ਜਿਹੜੀ ਸਾਡੇ ਕੋਲ ਪਹੁੰਚਦੀ ਹੈ ਉਹ ਸਹੀ ਨਹੀਂ ਹੈ, ਹਰ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਹੈ ਉਹ ਵੀ ਸਹੀ ਨਹੀਂ ਹੈ। ਤੁਸੀਂ ਦੇਖੋ ਕਿ ਅੱਜ ਕੱਲ੍ਹ ਇੰਸਟਾਗ੍ਰਾਮ 'ਤੇ ਜਾਂ ਵਟਸਐਪ 'ਤੇ ਜਾਂ ਯੂਟਿਊਬ 'ਤੇ ਬਹੁਤ ਸਾਰੀਆਂ ਰੀਲਾਂ ਜਿਹੜੀਆਂ ਵਾਇਰਲ ਹੋ ਜਾਂਦੀਆਂ, ਔਰ ਖਾਸ ਕਰਕੇ ਜਿਹੜੀਆਂ ਹੈਲਥ ਦੇ ਨਾਲ ਜੁੜੀਆਂ ਹੁੰਦੀਆਂ, ਔਰ ਹੈਲਥ ਦੇ ਨਾਲ ਜੁੜੀ ਹੋਈ ਹਰ ਰੀਲ ਜਿਹੜੀ ਹੈ ਵਾਇਰਲ ਹੋਈ ਉਹ ਸਹੀ ਹੋਵੇ ਜ਼ਰੂਰੀ ਨਹੀਂ ਹੈ। ਇੱਕ ਡਾਟਾ ਕਹਿੰਦਾ ਹੈ ਕਿ ਲਗਭਗ 80% ਜਿਹੜੀਆਂ ਪੋਸਟਾਂ ਉਹ ਭਰਾਮਕ ਹੁੰਦੀਆਂ ਨੇ, ਅਤੇ ਤੁਸੀਂ ਆਪਣੇ ਆਪ ਨੂੰ ਸੋਚੋ ਔਰ ਆਪਣੇ ਆਪ ਨਾਲ ਜੁੜੋ ਕਿ ਤੁਸੀਂ ਕਿਹੜੀ ਜਾਣਕਾਰੀ ਕਿੱਥੋਂ ਲੈਣੀ ਹੈ, ਉਹਦਾ ਸੋਰਸ ਕੀ ਹੈ, ਕਿ ਉਹ ਕਿਸੇ ਸਹੀ ਬੰਦੇ ਕੋਲੋਂ ਆ ਰਹੀ ਹੈ। ਯਾਨੀ ਕਿ ਇੱਕ ਡਾਕਟਰ ਅਗਰ ਹੈਲਥ ਬਾਰੇ ਕੋਈ ਗੱਲ ਕਰੇ ਉਹ ਤਾਂ ਠੀਕ ਹੈ, ਲੇਕਿਨ ਇੱਕ ਇਨਸਾਨ ਜਿਹਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੈ ਔਰ ਸਿਰਫ ਆਪਣੀ ਰੀਲ ਦੇ ਉੱਤੇ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਉਹ ਅਗਰ ਤੁਹਾਨੂੰ ਉਹ ਜਾਣਕਾਰੀ ਦੇ ਰਿਹਾ ਤਾਂ ਉਹ ਹੋ ਨਹੀਂ ਸਕਦਾ ਕਿ ਬਹੁਤ ਜ਼ਿਆਦਾ ਸਹੀ ਹੋਵੇ। ਜਿਹਦੇ ਵਿੱਚੋਂ ਬਹੁਤ ਸਾਰੇ

ਅਤੇ ਆਪਾਂ ਗੱਲਾਂ ਇਹ ਕਰਦੇ ਹਾਂ ਕਿ ਜਿਵੇਂ ਨਿੰਬੂ ਪਾਣੀ ਦੀ ਗੱਲ ਕਰੀਏ ਕਿ ਉਹ ਡੀਟੌਕਸ 'ਚ ਮਦਦ ਕਰਨ ਦੇ ਕੰਮ ਆਉਂਦਾ ਹੈ, ਲੇਕਿਨ ਅਸਲ ਦੇ ਵਿੱਚ ਗੁਣਗੁਣੇ ਪਾਣੀ ਦੇ ਵਿੱਚ ਜਦੋਂ ਤੁਸੀਂ ਨਿੰਬੂ ਪਾਉਂਦੇ ਹੋ ਤਾਂ ਉਹ ਸਰੀਰ 'ਚੋਂ ਟੌਕਸਿਨ ਨਹੀਂ ਕੱਢਦਾ। ਟੌਕਸਿਨ ਕੱਢਣਾ ਕੰਮ ਲੀਵਰ ਦਾ ਹੈ, ਨਾ ਕਿ ਨਿੰਬੂ ਪਾਣੀ ਦਾ, ਠੀਕ ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਐਪਲ ਸਾਈਡਰ ਵਿਨੇਗਰ ਦੀ ਗੱਲ ਕਰਦੇ ਹਾਂ, ਚੀਆ ਸੀਡਸ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਬਹੁਤ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ, ਪਰ ਅਸਲ ਜਿਹੜੀ ਗੱਲ ਹੈ ਉਹ ਬਿਲਕੁਲ ਕੁਝ ਹੋਰ ਹੈ। ਐਕਸਰਸਾਈਜ਼ ਕਰੋ, ਤਗੜੇ ਰਹੋ, ਬਸ ਇਹੀ ਸਿਹਤ ਦਾ ਅਸਲੀ ਮੰਤਰ ਹੈ। ਔਰ ਜੋ ਕਰਦਾ ਹੈ ਉਹ ਖਾਓ, ਫਿਰ ਤੁਸੀਂ ਵੇਖੋਗੇ ਕਿ ਭੰਗੜੇ ਬਾਬੇ ਵੀ ਪਾਉਣਗੇ ਅਤੇ ਤੁਸੀਂ ਵੀ ਪਾਓਗੇ।

ਹੈ। ਇਹ ਵਿਆਪਕ ਅਤੇ ਨਿਰੰਤਰ ਰਹਿਣਯੋਗ ਸੰਪਰਕ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਸ਼੍ਰੀ ਮੋਦੀ ਬਲਹੋਤਰਾ ਦੀ ਯਾਤਰਾ ਵੀ ਕਰਨਗੇ, ਜਿੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਪੈਟਰੋਕੈਮੀਕਲ, ਸ਼ਹਿਰੀ ਆਵਾਜਾਈ, ਰੇਲਵੇ, ਸੜਕਾਂ, ਨਵਿਆਉਣਯੋਗ ਊਰਜਾ ਅਤੇ ਬਿਜਲੀ ਸੰਚਾਰ ਸਮੇਤ ਕਈ ਖੇਤਰਾਂ 'ਚ ਨੇ। ਪ੍ਰਧਾਨ ਮੰਤਰੀ ਬਲਹੋਤਰਾ ਦੇ ਪਚਪਦਰਾ ਵਿਖੇ ਭਾਰਤ ਦੇ ਪਹਿਲੇ ਗ੍ਰੀਨਫੀਲਡ ਏਕੀਕ੍ਰਿਤ ਰਿਫਾਇਨਰੀ ਕਮ ਪੈਟਰੋਕੈਮੀਕਲ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਵੀ ਕਰਨਗੇ, ਜੋ ਦੇਸ਼ ਦੇ ਊਰਜਾ ਅਤੇ ਪੈਟਰੋਕੈਮੀਕਲ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਅਤੇ ਰਾਜਸਥਾਨ ਸਰਕਾਰ ਦੇ ਸਾਂਝੇ ਉੱਦਮ ਵਜੋਂ ਵਿਕਸਿਤ ਇਹ ਗ੍ਰੀਨਫੀਲਡ ਰਿਫਾਇਨਰੀ ਕਮ ਪੈਟਰੋਕੈਮੀਕਲ ਕੰਪਲੈਕਸ, ਜਿਸ ਦੀ ਸਮਰੱਥਾ 90 ਕਰੋੜ ਮੀਟ੍ਰਿਕ ਟਨ ਪ੍ਰਤੀ ਸਾਲ ਹੈ, ਕਾਇਮ ਕੀਤਾ ਗਿਆ। ਪ੍ਰਧਾਨ ਮੰਤਰੀ ਜੈਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਵੀ ਰੱਖਣਗੇ, ਜੋ ਕੁੱਲ 530 ਕਿਲੋਮੀਟਰ ਹੈ। ਉਹ ਰਾਜਸਥਾਨ ਰੈਸ, ਜੋ ਕਿ 530 ਕਿਲੋਮੀਟਰ ਪਾਵਰ ਟਰਾਂਸਮਿਸ਼ਨ ਸਿਸਟਮ ਹੈ, ਦਾ ਨੀਂਹ ਪੱਥਰ ਵੀ ਰੱਖਣਗੇ। ਸ਼੍ਰੀ ਮੋਦੀ ਰਾਜਸਥਾਨ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਭਰਤੀ ਕੀਤੇ ਗਏ ਕਰੀਬ 54,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪਣਗੇ। ਅੱਜ ਸ਼ਾਮ ਪ੍ਰਧਾਨ ਮੰਤਰੀ ਗੁਜਰਾਤ ਲਈ ਰਵਾਨਾ ਹੋਣਗੇ, ਜਿੱਥੇ ਉਹ ਸਾਣੰਦ ਵਿੱਚ CG ਸੈਮੀ ਆਊਟਸੋਰਸ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਦਾ ਉਦਘਾਟਨ ਕਰਨਗੇ। ਇਹ ਉਦਘਾਟਨ ਭਾਰਤ ਦੇ ਸੈਮੀ ਕੰਡਕਟਰ ਨਿਰਮਾਣ ਖੇਤਰ ਵਿੱਚ ਇੱਕ ਅਹਿਮ ਮੀਲ ਪੱਥਰ ਹੈ। ਇਹ ਪ੍ਰੋਜੈਕਟ ਇੰਡੀਆ ਸੈਮੀ ਕੰਡਕਟਰ ਮਿਸ਼ਨ ਤਹਿਤ ਪ੍ਰਵਾਨਿਤ ਪਹਿਲੇ 4 ਪ੍ਰੋਜੈਕਟਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ 7,500 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। CG ਸੈਮੀ ਪਲਾਂਟ ਵਿੱਚ ਭਾਰਤ ਦੀਆਂ ਪਹਿਲੀਆਂ ਐਂਡ ਟੂ ਐਂਡ OSAT ਸਹੂਲਤਾਂ ਵਿੱਚੋਂ ਇੱਕ ਹੋਏਗੀ, ਜੋ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ ਸੇਵਾਵਾਂ ਪ੍ਰਦਾਨ ਕਰੇਗੀ। ਪੂਰੀ ਸਮਰੱਥਾ ਨਾਲ ਚੱਲਣ 'ਤੇ ਇਸ ਸਹੂਲਤ ਦੀ ਸਾਲਾਨਾ ਉਤਪਾਦਨ ਸਮਰੱਥਾ 5 ਅਰਬ ਸੈਮੀਕੰਡਕਟਰ ਚਿਪਸ ਹੋਏਗੀ ਅਤੇ ਇਹ AI ਅਤੇ ਉੱਚ ਕਾਰਗੁਜ਼ਾਰੀ ਵਾਲੇ ਕੰਪਿਊਟਿੰਗ ਵਿੱਚ ਤੇਜ਼ ਤਰੱਕੀ ਰਾਹੀਂ ਸੰਚਾਲਿਤ ਮੈਮਰੀ ਅਤੇ ਸਟੋਰੇਜ ਹੱਲਾਂ ਦੀ ਵੱਧ ਰਹੀ ਆਲਮੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ। ਗੁਜਰਾਤ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ATS ਨੇ ਪਾਕਿਸਤਾਨ ਸਥਿਤ ਪਾਬੰਦੀ ਸ਼ੁਦਾ ਦਹਿਸ਼ਤਗਰਦ ਧੜੇ ਜੈਸ਼ ਏ ਮੁਹੰਮਦ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਕੱਲ੍ਹ ਇੱਕੋ ਸਮੇਂ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਗ੍ਰਿਫਤਾਰ ਕੀਤਾ ਗਿਆ। ਗੁਜਰਾਤ ATS ਮੁਤਾਬਕ ਦੋਸ਼ੀ ਪਾਕਿਸਤਾਨੀ ਹੰਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਜੈਸ਼ ਏ ਮੁਹੰਮਦ ਵੱਲੋਂ ਗੁਜਰਾਤ ਵਿੱਚ ਇੱਕ ਸਰਗਰਮ ਨੈਟਵਰਕ ਕਾਇਮ ਕਰਨ ਲਈ ਕੰਮ ਕਰ ਰਹੇ ਸਨ ਤਾਂ ਜੋ ਆਪਣੀਆਂ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੱਗੇ ਵਧਾਇਆ ਜਾ ਸਕੇ। ਉਹ ਜੈਸ਼ ਏ ਮੁਹੰਮਦ ਦੀ ਵਿਚਾਰਧਾਰਾ ਨੂੰ ਗੁਜਰਾਤੀ ਵਿੱਚ ਅਨੁਵਾਦ ਕਰਨ ਅਤੇ ਇਸ ਨੂੰ ਫੈਲਾਉਣ ਲਈ ਵੀ ਕੰਮ ਕਰ ਰਹੇ ਸਨ। ਜਾਂਚ ਵਿੱਚ ਪਾਕਿਸਤਾਨ ਸਥਿਤ ਦਹਿਸ਼ਤਗਰਦ ਧੜੇ ਨਾਲ ਮਾਲੀ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ। ਗ੍ਰਿਫਤਾਰ ਵਿਅਕਤੀਆਂ ਨੂੰ 14 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਅਲ ਨੀਨੋ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਦੀ ਸਥਿਤੀ ਅਤੇ ਇਸ ਦੇ ਪ੍ਰਭਾਵ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ। ਕੇਂਦਰੀ ਗ੍ਰਹਿ ਸਕੱਤਰ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਸਕੱਤਰ ਸਮੇਤ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਅਲ ਨੀਨੋ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਅਤੇ ਸੰਭਾਵਿਤ ਸੋਕੇ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਨੇ ਖੇਤੀਬਾੜੀ ਮੰਤਰਾਲੇ ਅਤੇ ਸਾਰੇ ਸਬੰਧਿਤ ਮੰਤਰਾਲਿਆਂ ਨੂੰ ਚੌਕਸ ਰਹਿਣ ਅਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਢੁਕਵੀਆਂ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾ ਸਕੇ। ਸ਼੍ਰੀ ਸ਼ਾਹ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਦੇਸ਼ ਦੇ ਸਾਰੇ ਜਲ ਭੰਡਾਰਾਂ ਦੀ ਨਿਗਰਾਨੀ ਕਰਨ ਅਤੇ ਬਿਜਲੀ ਮੰਤਰਾਲੇ ਦੇ ਸਕੱਤਰ ਨੂੰ ਨਿਰਵਿਘਨ ਅਤੇ ਢੁਕਵੀਂ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eirrn ਜਲੰਧਰ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਤੇ ਫਰਾਂਸ ਦੇ ਖਜ਼ਾਨਾ ਮੰਤਰੀ ਰੋਨੈਨ ਲੈਸਕਿਓਰ ਨੇ ਕੱਲ੍ਹ ਫਰਾਂਸ ਵਿੱਚ ਭਾਰਤ ਫਰਾਂਸ ਆਰਥਿਕ ਅਤੇ ਮਾਲੀ ਸੰਵਾਦ ਦੀ ਸਹਿ ਪ੍ਰਧਾਨਗੀ ਕੀਤੀ। ਦੋਵਾਂ ਮੰਤਰੀਆਂ ਨੇ ਭਾਰਤ ਵਿੱਚ ਆਰਥਿਕ ਵਿਕਾਸ ਲਈ ਫਰਾਂਸੀਸੀ ਵਿਕਾਸ ਏਜੰਸੀ ਦੇ ਕੰਮ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਭਵਿੱਖ ਦੇ ਪ੍ਰੋਜੈਕਟਾਂ ਲਈ ਸੰਭਾਵਨਾ ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ ਅਤੇ ਫਰਾਂਸ ਵਿਚਕਾਰ ਆਰਥਿਕ, ਮਾਲੀ, ਤਕਨੀਕੀ, ਨਿਵੇਸ਼ ਅਤੇ ਵਪਾਰ ਨਾਲ ਸੰਬੰਧਿਤ ਮਾਮਲਿਆਂ 'ਤੇ ਚਰਚਾ ਲਈ ਆਰਥਿਕ ਅਤੇ ਮਾਲੀ ਸੰਵਾਦ ਨੂੰ ਮੁੱਖ ਪਲੇਟਫਾਰਮ ਵਜੋਂ ਵਰਤਣ ਦਾ ਅਹਿਦ ਲਿਆ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅੱਜ ਮੱਧ ਪ੍ਰਦੇਸ਼ ਦੇ 2 ਦਿਨਾਂ ਦੌਰੇ 'ਤੇ ਹੋਣਗੇ। ਸ਼੍ਰੀ ਕੁਮਾਰ ਅੱਜ ਇੰਦੌਰ ਪਹੁੰਚਣਗੇ, ਜਿੱਥੇ ਉਹ ਲਤਾ ਮੰਗੇਸ਼ਕਰ ਆਡੀਟੋਰੀਅਮ ਵਿਖੇ ਬੂਥ ਪੱਧਰੀ ਅਧਿਕਾਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਇੰਦੌਰ, ਉਜੈਨ, ਦੇਵਾਸ, ਧਾਰ ਅਤੇ ਖੰਡਵਾ ਜ਼ਿਲ੍ਹਿਆਂ ਦੇ 1500 ਤੋਂ ਵੱਧ ਬੂਥ ਪੱਧਰੀ ਅਧਿਕਾਰੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨਗੇ। ਆਪਣੇ ਦੌਰੇ 'ਤੇ ਦੂਜੇ ਦਿਨ ਮੁੱਖ ਚੋਣ ਕਮਿਸ਼ਨਰ ਓਮਕਾਰੇਸ਼ਵਰ ਅਤੇ ਮਹੇਸ਼ਵਰ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ

0: ਦਾ ਦੌਰਾ ਕਰਨਗੇ। ਜੰਮੂ ਕਸ਼ਮੀਰ ਵਿੱਚ ਅਮਰਨਾਥ ਯਾਤਰਾ ਦੇ ਪਹਿਲੇ ਦਿਨ 12,168 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਰੁਕ ਰੁਕ ਕੇ ਮੀਂਹ ਪੈਣ ਦੇ ਬਾਵਜੂਦ ਯਾਤਰਾ ਤੜਕੇ ਦੋਵੇਂ ਬੇਸ ਕੈਂਪਾਂ ਪਹਿਲਗਾਮ ਤੇ ਬਾਲਟਾਲ ਤੋਂ ਸ਼ੁਰੂ ਹੋਈ। ਸੰਬੰਧਿਤ ਬੇਸ ਕੈਂਪਾਂ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਟੈਂਡੈਂਟ ਨੇ ਸਾਧੂਆਂ ਸਮੇਤ ਮਰਦੇ ਔਰਤ ਸ਼ਰਧਾਲੂਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੰਬ ਬੰਬ ਭੋਲੇ ਦਾ ਜਾਪ ਕਰਦੇ ਹੋਏ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੀ ਯਾਤਰਾ ਸ਼ੁਰੂ ਕੀਤੀ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣੀਆਂ ਨਿਰਧਾਰਿਤ ਯਾਤਰਾ ਤਰੀਕਾਂ ਦੀ ਪਾਲਣਾ ਕਰਨ ਤੋਂ ਬਾਅਦ ਹੀ ਯਾਤਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਏ। ਇਸ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਯਾਤਰਾ ਦੀ ਸੁਰੱਖਿਆ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸ਼ਰਧਾਲੂਆਂ ਦੀ ਰੋਜ਼ਾਨਾ ਗਿਣਤੀ ਦੀ ਇੱਕ ਸੀਮਾ ਤੈਅ ਕੀਤੀ ਗਈ ਏ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਹਰੇਕ ਰਜਿਸਟਰਡ ਸ਼ਰਧਾਲੂ ਨੂੰ ਨਿਰਧਾਰਿਤ ਪ੍ਰਕਿਰਿਆ ਮੁਤਾਬਕ ਯਾਤਰਾ ਕਰਨ ਦਾ ਮੌਕਾ ਮਿਲੇਗਾ। ਸ਼ਰਧਾਲੂਆਂ ਨੂੰ ਯਾਤਰਾ ਦੇ ਸੁਰੱਖਿਅਤ ਅਤੇ ਵਿਸਥਾਰਪੂਰਨ ਸੰਚਾਲਨ ਲਈ ਅਨੁਸ਼ਾਸਨ ਬਣਾਈ ਰੱਖਣ, ਸਹਿਯੋਗ ਕਰਨ ਅਤੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਏ। 57 ਦਿਨਾਂ ਦੀ ਇਹ ਯਾਤਰਾ 28 ਅਗਸਤ ਤੱਕ ਜਾਰੀ ਰਹੇਗੀ। ਈਰਾਨ ਵਿੱਚ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਸਈਦ ਅਲੀ ਖਾਮਨੇਈ ਦਾ 6 ਦਿਨਾਂ ਦਾ ਸਰਕਾਰੀ ਅੰਤਮ ਸੰਸਕਾਰ ਅੱਜ ਤਹਿਰਾਨ ਵਿੱਚ ਸ਼ੁਰੂ ਹੋਏਗਾ। ਅਧਿਕਾਰੀਆਂ ਨੂੰ ਸੋਗ ਮਨਾਉਣ ਵਾਲੇ ਲੱਖਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਏ। ਈਰਾਨ ਦੇ ਸੀਨੀਅਰ ਨੇਤਾਵਾਂ, ਫੌਜੀ ਕਮਾਂਡਰਾਂ ਅਤੇ ਵਿਦੇਸ਼ੀ ਪਤਵੰਤਿਆਂ ਨੇ ਤਹਿਰਾਨ ਦੇ ਮੁਸੱਲਾ ਵਿਖੇ ਅਯਾਤੁੱਲਾ ਅਲੀ ਖਾਮਨੇਈ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੌਜੂਦਾ ਲੋਕਾਂ ਵਿੱਚ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਂ, ਸੰਸਦ ਦੇ ਸਪੀਕਰ ਮੁਹੰਮਦ ਬਗੇਰ ਗਾਲਿਬਾਫ, ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਅਤੇ ਰੈਵੋਲਿਊਸ਼ਨਰੀ ਗਾਰਡਸ ਕਮਾਂਡਰ ਅਹਿਮਦ ਵਹੀਦੀ ਸ਼ਾਮਲ ਸਨ। ਭਾਰਤ ਵੱਲੋਂ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ। ਹੋਰ ਵਿਦੇਸ਼ੀ ਪਤਵੰਤਿਆਂ ਵਿੱਚ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ, ਸੀਨੀਅਰ ਚੀਨੀ ਪ੍ਰਤੀਨਿਧੀ ਹੀ ਵੇਈ, ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਅਤੇ ਕਈ ਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਸਨ। ਖੇਡਾਂ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੈਸਲਰ ਲੇਕ ਸਟ੍ਰੀਟ ਵਿੱਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਸੀਰੀਜ਼ ਦਾ ਤੀਜਾ ਮੈਚ 7 ਜੁਲਾਈ ਨੂੰ ਨੋਟਿੰਗਮ ਵਿਖੇ ਖੇਡਿਆ ਜਾਏਗਾ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਅਤੇ ਗੁਜਰਾਤ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਗੁਜਰਾਤ ATS ਨੇ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ ਜੈਸ਼ ਏ ਮੁਹੰਮਦ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੇਂਦਰ ਨੇ ਕੱਲ੍ਹ ਅਲਨੀਨੋ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਦੀ ਸਥਿਤੀ ਅਤੇ ਇਸ ਦੇ ਪ੍ਰਭਾਵ ਬਾਰੇ ਜਾਇਜ਼ਾ ਲਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਤੇ ਫਰਾਂਸ ਦੇ ਖਜ਼ਾਨਾ ਮੰਤਰੀ ਨੇ ਕੱਲ੍ਹ ਫਰਾਂਸ ਵਿੱਚ ਭਾਰਤ ਫਰਾਂਸ ਆਰਥਿਕ ਅਤੇ ਮਾਲੀ ਸੰਵਾਦ ਦੀ ਸਹਿ ਪ੍ਰਧਾਨਗੀ ਕੀਤੀ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿਖੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਸਾਰੇ ਪ੍ਰੋਗਰਾਮ ਵੇਵ ਐਪਸ ਰਾਹੀਂ ਵੀ ਸੁਣ ਸਕਦੇ ਹੋ ਔਰ ਨਿਊਜ਼ ਔਨ AIR ਐਪ, ਇਹਦੇ ਰਾਹੀਂ ਵੀ ਤੁਸੀਂ ਸਾਡੇ ਸਾਰੇ ਦੇ ਸਾਰੇ ਜਿਹੜੇ ਪ੍ਰੋਗਰਾਮ ਹੈ ਉਹ ਸੁਣ ਸਕਦੇ ਹੋ। ਅਤੇ ਸਮਾਂ ਹੋ ਗਿਆ ਪ੍ਰੋਗਰਾਮ ਮਹਿਕ ਪੰਜਾਬੀ ਦਾ, ਤਾਂ ਉਹ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਮਹਿਕ ਪੰਜਾਬੀ ਦੀ।

ਜੀ ਇੱਕ ਵਾਰੀ ਫਿਰ ਸਵਾਗਤ ਹੈ ਆਕਾਸ਼ਬਾਣੀ ਜਲੰਧਰ ਦੇ ਵਿਹੜੇ ਜਿੱਥੇ ਅਸੀਂ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਮਹਿਕ ਪੰਜਾਬ ਦੀ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਚੋਣਵੀਂ ਪੰਜਾਬੀ ਫਿਲਮਾਂ 'ਚੋਂ ਲਏ ਗਏ ਚੋਣਵੇਂ ਗੀਤ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਨੇ। ਔਰ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਗੀਤ ਨੂੰ ਗਾਇਆ ਹੈ ਜੱਸੀ ਗਿੱਲ ਹੋਰਾਂ ਨੇ। ਫਿਲਮ ਹੈ ਦਿਲ ਵਿਲ ਪਿਆਰ ਵਿਆਰ

ਇਸ ਗੀਤ ਨੂੰ ਲਿਖਿਆ ਉਹ ਜਤਿੰਦਰ ਸ਼ਾਹ ਹੋਰਾਂ ਨੇ, ਮਾਫ਼ ਕਰਨਾ, ਗੁਰਪਿੰਦਰ ਗਿੱਲ ਹੋਰਾਂ ਨੇ, ਔਰ ਸੰਗੀਤਬੱਧ ਕੀਤਾ ਹੈ ਜਤਿੰਦਰ ਸ਼ਾਹ ਹੋਰਾਂ ਨੇ, ਔਰ ਗਾਇਆ ਹੈ ਜੱਸੀ ਗਿੱਲ ਨੇ। ਅਤੇ ਆਓ ਫਿਰ ਸੁਣੀਏ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜੱਸੀ ਗਿੱਲ ਦਾ ਗਾਇਆ ਇਹ ਗੀਤ।

0: ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਅੱਜ ਤਾਂ ਪਾਰਟੀ ਚਾਹੀਦੀ ਹੈ,
2: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
1: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
2: ਯੇ
1: ਚਲ ਆਪਣਾ ਕਾਰਡ ਤੇ ਪਿੰਨ ਦੇ।
3: ਆਪਣੇ ਕਾਰਡ ਦੇ ਡੀਟੇਲਸ ਮੈਂ ਆਪੇ ਪਾਉਂਗੀ।
4: RBI ਕਹਿੰਦਾ ਹੈ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ।
2: ਬਾਏ ਗਰਲਸ,
1: ਕਿੱਥੇ ਜਾ ਰਹੀ ਹੈ?
2: ਸੁਣਿਆ ਨਹੀਂ? ਨੋ ਸ਼ੇਅਰਿੰਗ।
4: RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਜੀ ਸੁਣ ਲਿਆ ਨਾ ਤੁਸੀਂ, ਤੁਸੀਂ ਵੀ ਅਪਲਾਈ ਕਰਨ ਲਈ, ਜਾਣਕਾਰੀ ਲਈ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜ ਸਕਦੇ ਹੋ। ਫਿਲਹਾਲ ਤੁਸੀਂ ਜੁੜੇ ਹੋਏ ਹੋ ਆਪਣੇ ਦੋਸਤ ਗੌਰਵ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਹੈ ਮਹਿਕ ਪੰਜਾਬ ਦੀ, ਅਤੇ ਪੰਜਾਬੀ ਮਹਿਕ ਵਰਗਾ ਇੱਕ ਹੋਰ ਜਿਹੜਾ ਗੀਤ ਹੈ ਉਹ ਤੁਹਾਨੂੰ ਸੁਣਾਉਣ ਦੇ ਲਈ ਅਸੀਂ ਤਿਆਰ। ਇਸ ਗੀਤ ਨੂੰ ਗਾਇਆ ਬੱਬੂ ਮਾਨ ਹੋਰਾਂ ਨੇ। ਜੀ ਹਾਂ, ਬੱਬੂ ਮਾਨ ਹੋਰਾਂ ਦੀ ਆਵਾਜ਼ ਔਰ ਨਾਲ ਉਹਨਾਂ ਦੇ ਨੇ ਸਾਧਨਾ ਸਰਗਮ, ਫਿਲਮ ਹੈ ਰੱਬ ਨੇ ਬਣਾਈਆਂ ਜੋੜੀਆਂ, ਅਤੇ ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਤੁਹਾਡਾ ਦੋਸਤ ਗੌਰਵ ਵੀ ਹੈ ਤੁਹਾਡੇ ਨਾਲ, ਔਰ ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ। ਔਰ ਪੰਜਾਬੀ ਮਹਿਕ ਦੀ ਅਗਰ ਗੱਲ ਕਰੀਏ ਤਾਂ ਇੱਕ ਸਿੰਗਰ ਜਿਹਦਾ ਨਾਮ ਹਮੇਸ਼ਾ ਹੀ ਬੜੇ ਅਦਬ ਨਾਲ ਲਿਆ ਜਾਂਦਾ ਹੈ, ਖਾਸ ਕਰਕੇ ਉਹਨਾਂ ਨੇ ਜਿਹੜੀਆਂ ਫਿਲਮਾਂ ਬਣਾਈਆਂ ਔਰ ਉਸ ਫਿਲਮਾਂ ਦੇ ਵਿੱਚ ਐਕਟਿੰਗ ਕੀਤੀ, ਉਹਨਾਂ ਨੇ ਦੁਬਾਰਾ ਇੱਕ ਵਾਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਖੜ੍ਹਾ ਕੀਤਾ, ਜਿਨ੍ਹਾਂ ਦਾ ਨਾਮ ਹੈ ਹਰਭਜਨ ਮਾਨ। ਅਤੇ ਉਹਨਾਂ ਦੀ ਹੀ ਇੱਕ ਫਿਲਮ ਜੀ ਆਇਆਂ ਨੂੰ ਜਿਹਦੇ ਵਿੱਚੋਂ ਲਿਆ ਗਿਆ ਇਹ ਗੀਤ ਤੁਹਾਨੂੰ ਸੁਣਾਉਂਦੇ ਹਾਂ। ਇਹਨੂੰ ਗਾਇਆ ਹਰਭਜਨ ਮਾਨ ਹੋਰਾਂ ਨੇ, ਔਰ ਫਿਲਮ ਹੈ ਜੀ ਆਇਆਂ ਨੂੰ। ਬਾਬੂ ਸਿੰਘ ਮਾਨ ਹੋਰਾਂ ਨੇ ਇਹਨੂੰ ਲਿਖਿਆ ਔਰ ਜੈਦੇਵ ਕੁਮਾਰ ਨੇ ਇਹਦਾ ਸੰਗੀਤ ਕੀਤਾ। ਅਤੇ ਆਓ ਫਿਰ ਸੁਣਦੇ ਹਾਂ ਇਹ ਗੀਤ।

ਜੀ ਇਸੇ ਹੀ ਗੀਤ ਦੇ ਨਾਲ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਹੀ ਜਲੰਧਰ ਕੇਂਦਰ ਹੈ। ਔਰ ਸਮਾਂ ਹੋ ਗਿਆ ਹੈ ਕਿ ਤੁਹਾਨੂੰ ਨਿਊਜ਼ ਹੈਡਲਾਈਨ ਦੇ ਨਾਲ ਜਾਣੂ ਕਰਵਾਇਆ ਜਾਏ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਅਤੇ ਗੁਜਰਾਤ ਦੇ ਦੌਰੇ 'ਤੇ ਹੋਣਗੇ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣੀ ਹਿਮਾਇਤ ਬੰਦ ਨਹੀਂ ਕਰਦਾ। ਰੱਖਿਆ ਖਰੀਦ ਕੌਂਸਲ ਨੇ ਹਥਿਆਰਬੰਦ ਫੌਜਾਂ ਦੀ ਸਮਰਥਤਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਲ ਨੀਨੋ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਮ ਤੋਂ ਘੱਟ ਬਾਰਿਸ਼ ਅਤੇ ਇਸ ਦੇ ਪ੍ਰਭਾਵ ਸੰਬੰਧੀ ਸਥਿਤੀ ਦੀ ਸਮੀਖਿਆ ਕੀਤੀ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦਾ ਆਦੇਸ਼ ਦਿੱਤਾ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈਕਮਾਨ ਵੱਲੋਂ ਚੋਣਾਂ ਸੰਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਵਿੱਚ ਅਣਅਧਿਕ੍ਰਿਤ ਕਲੋਨੀਆਂ ਵਿੱਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕਰਨ ਸੰਬੰਧੀ ਸੋਧ ਦੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕਹਿਣਾ ਹੈ ਕਿ ਸੂਬੇ ਵਿੱਚ

ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਮਾਂ ਹੋ ਗਿਆ ਹੈ ਸਾਡੇ ਅਗਲੇ ਪ੍ਰੋਗਰਾਮ ਫਿਲਮ ਮਿਊਜ਼ਿਕ ਦਾ। ਛੋਟੇ ਜਿਹੇ ਅੰਤਰਾਲ ਤੋਂ ਬਾਅਦ ਸ਼ੁਰੂ ਕਰਾਂਗੇ ਪ੍ਰੋਗਰਾਮ ਫਿਲਮ ਮਿਊਜ਼ਿਕ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ,

0: ਵਾਰਾਂ
1: ਮੇਰੀ ਪੈੜੀ ਬਿੱਟਿਆ ਕੋੜੇ ਵਾਲਿਆ
0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਲਓ ਜੀ, ਕੀ ਗੱਲ ਹੈ, ਸਫ਼ਰ ਦੀ ਸ਼ੁਰੂਆਤ ਤਾਂ ਬਹੁਤ ਵਧੀਆ ਹੋ ਗਈ ਹੈ। ਔਰ ਸੋਚੋ, ਜਦੋਂ ਸਫ਼ਰ ਦੀ ਸ਼ੁਰੂਆਤ ਇੰਨੀ ਵਧੀਆ ਹੋਵੇ ਔਰ ਨਾਲ ਹੀ ਉਹਦੇ ਆਸਮਾਨ ਦੇ ਵਿੱਚ ਜਿਹੜੀਆਂ ਕਾਲੀਆਂ ਘਟਾਵਾਂ ਹੈ ਉਹ ਛਾ ਜਾਣ, ਜਿਹੜੀਆਂ ਹੁਣ ਛਾਈਆਂ ਵੀ ਹੋਈਆਂ, ਮਿੱਟੀ ਦੀ ਸੋਂਦੀ ਸੋਂਦੀ ਖੁਸ਼ਬੂ ਆ ਰਹੀ ਹੋਵੇ, ਬੂੰਦਾਂ ਜਿਹੜੀਆਂ ਹੈ ਸਿੱਧੀਆਂ ਤੁਹਾਡੇ ਦਿਲ ਦੇ ਵਿੱਚ ਦਸਤਕ ਦੇ ਰਹੀਆਂ ਹੋਣ, ਬਾਰਿਸ਼, ਨਦੀਆਂ, ਇਹਨਾਂ ਦਾ ਪ੍ਰਕਿਰਤੀ ਨਾਲ ਜੋ ਰਿਸ਼ਤਾ ਹੈ ਨਾ, ਉਹ ਰਿਸ਼ਤਾ ਸੰਗੀਤ ਦਾ ਸਾਡੀ ਆਤਮਾ ਦੇ ਨਾਲ ਹੈ। ਔਰ ਆਓ ਫਿਰ ਸੁਰਾਂ ਦੀ ਇਸ ਬਾਰਿਸ਼ ਦੇ ਵਿੱਚ ਭਿਉਣ ਦੇ ਲਈ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਵਿਤਾ ਕ੍ਰਿਸ਼ਨ ਮੂਰਤੀ ਔਰ ਕੁਮਾਰ ਸਾਨੂ ਹੋਰਾਂ ਨੂੰ। ਫਿਲਮ ਹੈ 1942 ਲਵ ਸਟੋਰੀ। ਇਸ ਗੀਤ ਨੂੰ ਰਚਿਆ ਹੈ, ਯਾਨੀ ਸੰਗੀਤਬੱਧ ਕੀਤਾ ਆਰ ਡੀ ਬਰਮਨ ਨੇ ਔਰ ਲਿਖਿਆ ਜਾਵੇਦ ਅਖਤਰ ਹੋਰਾਂ ਨੇ। ਜਾਵੇਦ ਅਖਤਰ ਦੇ ਬੋਲ, ਆਰ ਡੀ ਬਰਮਨ ਦਾ ਮਿਊਜ਼ਿਕ ਔਰ ਆਵਾਜ਼ ਕੁਮਾਰ ਸਾਨੂ ਔਰ ਕਵਿਤਾ ਕ੍ਰਿਸ਼ਨ ਮੂਰਤੀ ਦੀ, ਔਰ ਰੇਡੀਓ ਆਕਾਸ਼ਵਾਣੀ ਜਲੰਧਰ ਅਤੇ ਨਾਲ ਤੁਹਾਡਾ ਦੋਸਤ ਗੌਰਵ। ਕਿਆ ਬਾ ਕਮਾਲ ਗੱਲ ਹੈ।

ਜੀ ਵਾਦੀਆਂ ਦੇ ਵਿੱਚ ਤੁਸੀਂ ਪਹੁੰਚ ਗਏ ਹੋ ਸਾਰੇ ਮੈਨੂੰ ਲੱਗਦਾ ਹੈ, ਕਿਉਂਕਿ ਜਿਸ ਤਰ੍ਹਾਂ ਦਾ ਇਹ ਗੀਤ ਸੀ ਨਾ, ਮੈਂ ਤਾਂ ਵਾਦੀਆਂ ਦੇ ਵਿੱਚ ਪਹੁੰਚ ਚੁੱਕਾ ਹੋਇਆ ਵਾਂ। ਔਰ ਜਦੋਂ ਪਹਾੜਾਂ ਦੀ ਵਾਦੀਆਂ ਦੀ ਗੱਲ ਆਉਂਦੀ ਹੈ ਤਾਂ ਸਾਡੇ ਜਲੰਧਰ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹੈ ਹਿਮਾਚਲ, ਆ ਹੁਸ਼ਿਆਰਪੁਰ ਟੱਪ, ਉਹ ਤਾਂ ਤੁਹਾਨੂੰ ਹਿਮਾਚਲ ਜਿਹੜਾ ਮਿਲਣਾ ਸ਼ੁਰੂ ਹੋ ਜਾਏਗਾ। ਔਰ ਜਦੋਂ ਗੱਲ ਹਿਮਾਚਲ ਦੀ ਕੀਤੀ ਜਾਂਦੀ ਹੈ ਨਾ, ਤਾਂ ਇੱਕ ਏਰੀਆ ਹੈ ਜਿਹਦਾ ਜ਼ਿਕਰ ਵਾਰ ਵਾਰ ਹੁੰਦਾ ਹੈ, ਵਾਰ ਵਾਰ ਹੁੰਦਾ। ਕਿਉਂ ਹੁੰਦਾ? ਕਿਉਂਕਿ ਉੱਥੋਂ ਦਾ ਜਿਹੜਾ ਮੌਸਮ ਹੈ ਨਾ, ਉਹ ਮੌਸਮ ਹੀ ਬਹੁਤ ਅਲੱਗ ਹੈ। ਖਾਸ ਕਰਕੇ ਪੰਜਾਬੀ ਗੀਤਾਂ ਦੀ ਗੱਲ ਕਰੀਏ, ਪੰਜਾਬੀ ਗੀਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਚੰਬੇ ਦਾ, ਚੰਬੇ ਦੇ ਪਿੰਡ ਦਾ। ਅਤੇ ਨਾ ਸਿਰਫ ਪੰਜਾਬੀ ਗੀਤਾਂ ਦੇ ਵਿੱਚ, ਹਿੰਦੀ ਗੀਤਾਂ ਦੇ ਵਿੱਚ ਵੀ ਚੰਬੇ ਦੀ ਗੱਲ ਬਹੁਤ ਹੋਈ ਹੈ। ਉਦੋਂ ਦੀਆਂ ਨੀਲੀਆਂ ਨੀਲੀਆਂ ਨਦੀਆਂ, ਅਤੇ ਮੈਂ ਹੋਰ ਗੱਲਾਂ ਨਾ ਹੀ ਕਹਿਣਾ, ਤੁਹਾਨੂੰ ਗੀਤ ਸੁਣਾ ਦਵਾਂ ਵਾਲਾ, ਅਤੇ ਤੁਹਾਨੂੰ ਪਤਾ ਲੱਗ ਹੀ ਜਾਏਗਾ ਮੈਂ ਕਿਉਂ ਚੰਬੇ ਦੀ ਇੰਨੀ ਮਸ਼ਹੂਰੀ ਕਰ ਰਿਹਾ। ਲਤਾ ਮੰਗੇਸ਼ਕਰ ਔਰ ਕਿਸ਼ੋਰ ਕੁਮਾਰ ਦਾ ਗਾਇਆ ਇੱਕ ਗੀਤ ਹੈ, ਫਿਲਮ ਮਹਿਬੂਬਾ ਵਿੱਚੋਂ ਲਿਆ ਗਿਆ, ਅਤੇ ਆਓ ਸੁਣਦੇ ਹਾਂ ਇਹ ਗੀਤ।

0: ਜੀ ਪਹੁੰਚ ਗਏ ਨਾ ਤੁਸੀਂ ਵੀ ਚੰਬੇ ਦੇ ਪਿੰਡ ਦੇ ਵਿੱਚ, ਅਤੇ ਵਾਪਸ ਆ ਜਾਓ, ਆਪਾਂ ਜਲੰਧਰ ਦੇ ਵਿੱਚ ਹਾਂ, ਆਲ ਇੰਡੀਆ ਰੇਡੀਓ ਦੇ ਵਿਹੜੇ, ਔਰ ਹੁਣ ਸਮਾਂ ਹੋ ਗਿਆ ਛੋਟੇ ਜਿਹੇ ਅੰਤਰਾਲ ਦਾ, ਅੰਤਰਾਲ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਾਂਗੇ। ਤੁਸੀਂ ਦੁਬਾਰਾ ਹੁਣ ਚੰਬੇ ਨਹੀਂ ਜਾਣਾ, ਤੁਹਾਨੂੰ ਹੋਰ ਬਥੇਰੀਆਂ ਥਾਵਾਂ ਹੈ ਜਿੱਥੇ ਅਸੀਂ ਲੈ ਕੇ ਜਾਣਾ ਹੈ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन, कहानी नहीं बदली स्टाइल गया है बदल, जो कहानियां हम सुनते आए देखते आए अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।

ਅਸੀਂ ਨਾਲ ਜੁੜੇ ਹੋਏ ਹਾਂ, ਕੁਦਰਤ ਦੇ ਅਸੀਂ ਨਾਲ ਜੁੜੇ ਹੋਏ ਹਾਂ। ਔਰ ਕੁਦਰਤ ਦੀ ਜੇ ਗੱਲ ਕਰਾਂ ਨਾ, ਤਾਂ ਕੁਦਰਤ ਦੀ ਸਭ ਤੋਂ ਵੱਡੀ ਜਿਹੜੀ ਨਿਆਮਤ ਉਹ ਹੈ ਕੀ, ਜਾਂ ਸਭ ਤੋਂ ਵੱਡੀ ਕੁਦਰਤ ਦੀ ਖੋਜ ਕੀ ਹੈ, ਦੱਸ ਸਕਦੇ ਹੋ? ਪਹਾੜ, ਨਦੀਆਂ, ਸੂਰਜ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਇਹ ਬਣੀਆਂ ਕਿਹਦੇ ਵਾਸਤੇ ਹੈ? ਜਾਂ ਇੱਦਾਂ ਆਪਾਂ ਗੱਲ ਕਰ ਲਈਏ ਕਿ ਇਹਨਾਂ ਸਾਰਿਆਂ ਦਾ ਆਨੰਦ ਕੌਣ ਮਾਣਦਾ? ਜਿਉਂ ਹਾਂ ਅਸੀਂ ਆਪ ਮਨੁੱਖ, ਤਾਂ ਕੁਦਰਤ ਦੀ ਸਭ ਤੋਂ ਵੱਡੀ ਜਿਹੜੀ ਕਾਢ ਹੈ, ਖੋਜ ਹੈ, ਉਹ ਮਨੁੱਖ ਆਪ ਹੈ। ਜੀ ਹਾਂ, ਕੁਦਰਤ ਆਪ ਮਨੁੱਖ ਹੈ ਔਰ ਮਨੁੱਖ ਹੀ ਕੁਦਰਤ ਹੈ। ਜਿਵੇਂ ਅਸੀਂ ਭਗਵਾਨ ਸ਼ਿਵ ਦੀ ਗੱਲ ਕਰਦੇ ਹਾਂ ਨਾ, ਕਿ ਨਟਰਾਜ ਦੇ ਰੂਪ ਦੇ ਵਿੱਚ ਉਹ ਨੱਚਦੇ ਹੋਏ ਸ੍ਰਿਸ਼ਟੀ ਦਾ ਜਿਹੜਾ ਰਚਨਾ ਹੈ ਉਹਨੂੰ ਕਰਦੇ ਨੇ, ਔਰ ਉਸੇ ਤਰ੍ਹਾਂ ਉਹ ਸ਼ਿਵ ਔਰ ਸ਼ਕਤੀ ਆਪ ਨੇ। ਇਸੇ ਤਰ੍ਹਾਂ ਕੁਦਰਤ ਔਰ ਅਸੀਂ ਉਸ ਤੋਂ ਵਾਂਝੇ ਨਹੀਂ। ਕੁਦਰਤ ਦੀ ਸਭ ਤੋਂ ਅਗਰ ਕੋਈ ਵੱਡੀ ਖੋਜ ਕਹਿ ਲਵਾਂ, ਸਭ ਤੋਂ ਵੱਡੀ ਕਲਾਕਾਰੀ ਕਹਿ ਲਵਾਂ, ਤਾਂ ਉਹ ਮਨੁੱਖ ਆਪ ਹੈ। ਮਨੁੱਖ ਦਾ ਇਹ ਸਰੀਰ ਇੱਕ ਵੱਡੀ ਤੋਂ ਵੱਡੀ ਮਸ਼ੀਨ ਤੋਂ ਵੀ ਵੱਡਾ, ਕੰਪਿਊਟਰ ਤੋਂ ਵੀ ਜ਼ਿਆਦਾ ਤੇਜ਼ ਚੱਲਣ ਵਾਲਾ ਦਿਮਾਗ, ਔਰ ਸਰੀਰ ਦੇ ਹਰ ਅੰਗ ਨੂੰ ਪਤਾ ਹੈ ਕਿ ਉਹਨੇ ਕੀ ਕਰਨਾ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਹੈ ਨਹੀਂ, ਪਰ ਅਕਸਰ ਅਸੀਂ ਇਸ ਚਮਤਕਾਰ ਨੂੰ ਸਮਝਦੇ ਨਹੀਂ, ਆਪਾਂ ਇਹਦੇ ਤੋਂ ਵਾਂਝੇ ਰਹਿ ਜਾਂਦੇ ਹਾਂ। ਈਸ਼ਵਰ ਨੇ, ਕੁਦਰਤ ਨੇ ਸਾਨੂੰ ਜੋ ਹੈ ਉਪਹਾਰ ਦਿੱਤਾ, ਆਪਾਂ ਇਸ ਉਪਹਾਰ ਦੀ ਕਦਰ ਹੀ ਨਹੀਂ ਕਰਦੇ, ਚਾਹੇ ਮਾਨਸਿਕ ਪੱਖੋਂ ਗੱਲ ਕਰ ਲਈਏ, ਚਾਹੇ ਸਰੀਰਕ ਪੱਖੋਂ ਗੱਲ ਕਰ ਲਈਏ। ਅਤੇ ਸਾਡੀ ਮਾਨਸਿਕ ਸਿਹਤ ਔਰ ਸਰੀਰਕ ਸਿਹਤ ਇਹ ਦੋਨੋਂ ਬੜੀ ਜ਼ਰੂਰੀ ਹੈ। ਕੁਦਰਤ ਦੀ ਸਭ ਤੋਂ ਵੱਡੀ ਮੰਗ ਹੀ ਇਹੀ ਹੈ ਕਿ ਆਪਾਂ ਆਪਣੇ ਆਪ ਨੂੰ ਠੀਕ ਰੱਖੀਏ, ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਆਪਣੇ ਆਪ ਨੂੰ ਠੀਕ ਰੱਖਾਂਗੇ ਅਤੇ ਆਪਣੇ ਨੇੜੇ ਦੇ ਆਲੇ ਦੁਆਲੇ ਦੇ ਮਾਹੌਲ ਨੂੰ ਠੀਕ ਰੱਖਾਂਗੇ। ਔਰ ਹਰ ਪਾਸੇ ਜਿੱਥੋਂ ਤੁਸੀਂ ਮਰਜ਼ੀ ਜਿਹੜੀ ਦੌੜ ਹੈ ਉਹ ਦੌੜ ਲਓ, ਨਿਗਾਹ ਦੌੜਾ ਲਓ, ਹਰ ਪਾਸੇ ਇਨਸਾਨ ਆਪਣੇ ਆਪ ਦਾ ਵਜੂਦ ਜਿਹੜਾ ਉਹੀ ਪਾਏਗਾ। ਔਰ ਅੱਜ ਦੇ ਪ੍ਰੋਗਰਾਮ ਦਾ ਜਿਹੜੇ ਆਖਰੀ ਗੀਤ ਹੈ ਉਹ ਵੀ ਕੁਛ ਇਹੀ ਕਹਿ ਰਿਹਾ। ਇਸ ਗੀਤ ਨੂੰ ਲਿਆ ਗਿਆ ਫਿਲਮ ਰਾਮ ਤੇਰੀ ਗੰਗਾ ਮੈਲੀ 'ਚੋਂ, ਔਰ ਸੁਰੇਸ਼ ਵਾਡੇਕਰ ਨੇ ਇਸ ਗੀਤ ਨੂੰ ਗਾਇਆ ਹੈ। ਤਾਂ ਉਹ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।

0: ਜੀ ਇਸੇ ਗੀਤ ਦੇ ਨਾਲ ਪੰਜਾਬ ਫਿਲਮ ਮਿਊਜ਼ਿਕ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਮਾਂ ਹੋ ਗਿਆ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦਾ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਰਮਜੀਤ ਦਾ ਵੀ ਨਮਸਕਾਰ।
1: ਤੁਹਾਡੀ ਚਿੱਠੀ ਸਾਨੂੰ ਮਿਲ ਗਈ ਹੈ ਜੀ। ਤੁਹਾਡੀ ਚਿੱਠੀਆਂ ਦੇ ਵਿੱਚ ਸਾਨੂੰ ਬਹੁਤ ਸਾਰਾ ਪਿਆਰ ਮਿਲਿਆ, ਸ਼ਿਕਾਇਤਾਂ ਵੀ ਹੋਣਗੀਆਂ, ਅਤੇ ਹੋਰ ਵੀ ਕਿੰਨਾ ਕੁਝ ਜੋ ਪੜ੍ਹ ਕੇ ਹੀ ਪਤਾ ਚੱਲੇਗਾ।
2: ਪੂਨਮ
1: ਜੀ,
2: ਜਦੋਂ ਆਪਾਂ ਇਹ ਪ੍ਰੋਗਰਾਮ ਪੇਸ਼ ਕਰਨ ਲੱਗੇ ਸੀ ਨਾ, ਤੇ ਸਾਹਮਣੇ ਕੰਪਿਊਟਰ ਦੀ ਸਕਰੀਨ ਤੇ ਇੱਕ ਮੈਸੇਜ ਜਾਂ ਫਲੈਸ਼ ਹੋਇਆ ਸੀ।
1: ਅੱਛਾ ਜੀ।
2: ਨਾਲ ਆਵਾਜ਼ ਵੀ ਵੱਜੀ, ਜਿੱਦਾਂ ਕਿਸੇ ਸੋਸ਼ਲ ਮੀਡੀਆ ਤੇ ਕੋਈ ਨੋਟੀਫਿਕੇਸ਼ਨ ਆਉਂਦੀ ਹੁੰਦੀ ਹੈ ਨਾ, ਇਸ ਤਰ੍ਹਾਂ ਦਾ ਸੀ ਕੁਛ। ਤੇ ਮੈਨੂੰ ਲੱਗਿਆ ਸ਼ਾਇਦ ਤੁਸੀਂ ਚਿੱਠੀ ਦਾ ਜ਼ਿਕਰ ਕੀਤਾ, ਤੇ ਉਧਰ ਕੰਪਿਊਟਰ ਸਾਹਿਬ ਨੇ ਵੀ ਇੱਕ ਚਿੱਠੀ ਫੜਾ ਦਿੱਤੀ,
1: ਇਲੈਕਟ੍ਰੋਨਿਕ ਚਿੱਠੀ।
2: ਹਾਂ ਬਿਲਕੁਲ, ਪਰ ਉਹ ਚਿੱਠੀ ਸਾਡੇ ਦੇਖਣ ਤੋਂ ਪਹਿਲਾਂ ਹੀ ਗਾਇਬ ਹੋ ਗਈ, ਯਾਨੀ ਉਹ ਨੋਟੀਫਿਕੇਸ਼ਨ ਸੀਗੀ। ਪਰ ਮਜ਼ੇਦਾਰ ਗੱਲ ਇਹ ਆ ਕਿ ਸਾਡੇ ਸੁਣਨ ਵਾਲਿਆਂ ਦੀਆਂ ਚਿੱਠੀਆਂ ਜਿਹੜੀਆਂ ਨੇ ਉਹ ਗਾਇਬ ਕਦੇ ਨਹੀਂ ਹੁੰਦੀਆਂ, ਇੱਥੇ ਹੀ ਰਹਿੰਦੀਆਂ ਨੇ ਸਾਡੇ ਕੋਲ, ਰੰਗ ਬਿਰੰਗੇ ਅੱਖਰਾਂ, ਰੰਗ ਬਿਰੰਗੇ ਸ਼ਬਦਾਂ ਦੀ ਸ਼ਕਲ ਦੇ ਵਿੱਚ।
1: ਬਿਲਕੁਲ ਜੀ, ਚਾਹੇ ਸਾਡੇ ਸਰੋਤੇ ਕਈ ਵਾਰ ਸੋਚਦੇ ਨਹੀਂ ਕਿ ਸਾਡੀ ਚਿੱਠੀ ਗਾਇਬ ਹੋ ਗਈ, ਮਿਲੀ ਨਹੀਂ, ਪਹੁੰਚੀ ਨਹੀਂ, ਜਵਾਬ ਨਹੀਂ ਦਿੱਤਾ ਗਿਆ, ਪਰ ਯਕੀਨ ਮੰਨੋ ਸਾਡੇ ਕੋਲ ਤੁਹਾਡੀਆਂ ਸਾਰੀਆਂ ਚਿੱਠੀਆਂ ਆਉਂਦੀਆਂ ਨੇ, ਅਤੇ ਅਸੀਂ ਸਾਰੀਆਂ ਹੀ ਸ਼ਾਮਿਲ ਕਰਦੇ ਹਾਂ।
2: ਦੇਖੋ, ਇਹਨੂੰ ਕਹਿੰਦੇ ਸ਼ਰਾਰਤ, ਹੈ ਨਾ, ਘਟਨਾ ਕੋਈ ਹੋਰ ਸੀ
1: ਜੀ,
2: ਜੋੜ ਤੁਸੀਂ ਕਿਸੇ ਹੋਰ ਨਾਲ ਦਿੱਤੀ, ਆਪਣੇ ਮਨ ਦੀ ਵੀ ਗੱਲ ਕਹਿ ਦਿੱਤੀ। ਪਰ ਗੱਲ ਬਿਲਕੁਲ ਸਹੀ ਕਹੀ ਉਹਨਾਂ ਨੇ ਕਿ ਜਿਵੇਂ ਇਹ ਮੈਸੇਜ ਆਇਆ, ਫਲੈਸ਼ ਹੋਇਆ, ਨਜ਼ਰ ਆਇਆ ਅਤੇ ਗਾਇਬ ਹੋ ਗਿਆ, ਇਸ ਤਰ੍ਹਾਂ ਤੁਹਾਡੀਆਂ ਚਿੱਠੀਆਂ ਜਿਹੜੀਆਂ ਤਾਂ ਸਾਡੇ ਕੋਲ ਆ ਗਈਆਂ ਨੇ, ਸਮਝ ਲਓ ਆ ਗਈਆਂ ਨੇ, ਉਹ ਗਾਇਬ ਕਦੇ ਨਹੀਂ ਹੋਣਗੀਆਂ, ਹੈ ਨਾ। ਜਿਹੜੀਆਂ ਨਹੀਂ ਪਹੁੰਚ ਸਕਦੀਆਂ, ਕਿਸੇ ਕਾਰਨ ਨਹੀਂ ਪਹੁੰਚ ਸਕੀਆਂ ਹੁੰਦੀਆਂ, ਜਾਂ ਕਈ ਵਾਰੀ ਪਛੜ ਕੇ ਪਹੁੰਚ ਜਾਂਦੀਆਂ, ਹੈ ਨਾ, ਉਹਨਾਂ ਬਾਰੇ ਅਸੀਂ ਕੁਛ ਨਹੀਂ ਕਰ ਸਕਾਂਗੇ।
1: ਬਿਲਕੁਲ ਜੀ, ਦੇਖੋ ਇਹ ਜਿਹੜੀ ਚਿੱਠੀ ਸਭ ਤੋਂ ਪਹਿਲਾਂ ਸ਼ਾਮਿਲ ਕਰ ਰਿਹਾ, ਇਸੇ ਗੱਲ ਦਾ ਸਬੂਤ ਹੈ।

0: ਜੂਨ ਦੀ ਲਿਖੀ ਹੋਈ ਹੈ, ਹੈ
1: ਨਾ।
0: ਹੁਣ ਦੇਖੋ ਅੱਜ ਦਾ ਜ਼ਮਾਨਾ ਇਸ ਤਰ੍ਹਾਂ ਦਾ ਜ਼ਮਾਨਾ ਹੈ ਕਿ ਤੁਸੀਂ ਇੱਕ ਚਿੱਠੀ, ਇੱਕ ਮੈਸੇਜ ਜਾਂ ਕੁਛ ਵੀ ਲਿਖਦੇ ਹੋ, ਚਾਹੇ ਤੁਸੀਂ ਸੋਸ਼ਲ ਮੀਡੀਆ ਦੇ ਕਿਸੇ ਅਕਾਊਂਟ ਦੇ ਜ਼ਰੀਏ ਲਿਖਦੇ ਹੋ, ਚਾਹੇ ਈਮੇਲ ਦੇ ਜ਼ਰੀਏ ਲਿਖਦੇ ਹੋ, ਜਿਉਂ ਹੀ ਤੁਸੀਂ ਐਂਟਰ ਬਟਨ ਦਬਾਉਂਦੇ ਹੋ, ਉਸੇ ਵੇਲੇ ਬੰਦਾ ਭਾਵੇਂ 7 ਸਮੁੰਦਰੋਂ ਪਾਰ ਸਾਰੀ ਦੁਨੀਆ ਦੇ ਪਰਲੇ ਕੋਨੇ ਤੇ ਕਿਸੇ ਹੋਰ ਮੁਲਕ ਵਿੱਚ ਬੈਠਾ ਹੋਵੇ, ਉਹਦੇ ਕੋਲ 1 ਸਕਿੰਟ ਤੋਂ ਵੀ ਘੱਟ ਹਿੱਸੇ 'ਚ ਉਹ ਚਿੱਠੀ ਪਹੁੰਚ ਜਾਂਦੀ ਹੈ, ਹੈ ਨਾ। ਅੱਜ ਕੱਲ੍ਹ ਹੁਣ ਜਦੋਂ ਕਮਿਊਨੀਕੇਸ਼ਨ ਇੰਨੀ ਤੇਜ਼ ਦਾ ਜ਼ਮਾਨਾ ਹੈ ਤੇ ਅਸੀਂ ਅੱਜ ਕਿੰਨੀ ਜੁਲਾਈ ਹੋ ਗਈ, 4 ਜੁਲਾਈ
1: ਜੀ,
0: ਹੈ ਨਾ, ਅੱਜ ਬੈਠੇ ਅਸੀਂ 10 ਜੂਨ ਦੀ ਇੱਕ ਚਿੱਠੀ ਪੜ੍ਹ ਰਹੇ ਹਾਂ, ਹੈ ਨਾ, ਇੰਨੀ ਪਛੜ ਕੇ ਪਹੁੰਚੀ ਹੋਈ ਚਿੱਠੀ। ਪਰ ਮੈਨੂੰ ਲੱਗਦਾ ਹੈ ਕਿ ਹਰ ਇੱਕ ਸੰਦਰਭ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹਦਾ ਕੁਛ ਨਾ ਕੁਛ ਉਹਦਾ ਜਿਹੜਾ ਪ੍ਰਸੰਗ ਹੈ, ਅਰਥ ਹੈ, ਉਹ ਰਹਿੰਦਾ ਹੀ ਰਹਿੰਦਾ।
1: ਬਿਲਕੁਲ ਜੀ।
0: ਹੁਣ ਜਿਵੇਂ ਅਸੀਂ ਇਸ ਚੀਜ਼ ਨੂੰ ਇੰਨਾ ਜ਼ਿਆਦਾ ਮਾਣਦੇ ਹਾਂ ਕਿ ਹੁਣੇ 1 ਸਕਿੰਟ ਦੇ ਵਿੱਚ ਅਸੀਂ ਲੱਖਾਂ ਹਜ਼ਾਰਾਂ ਮੀਲ ਦੂਰ ਪਹੁੰਚ ਗਏ, ਹੈ ਨਾ, ਇਸੇ ਤਰ੍ਹਾਂ ਇਹ ਚਿੱਠੀ ਜਿਹੜੀ ਹੈ 10 ਜੂਨ ਦੀ ਸਾਡੇ ਕੋਲ ਪਹੁੰਚੀ ਹੈ। ਇਹਦਾ ਮਤਲਬ ਇਹ ਹੈ ਕਿ ਅੱਜ ਤੋਂ ਤਕਰੀਬਨ 3-3.5 ਹਫ਼ਤੇ ਪਹਿਲਾਂ ਸਾਡੇ ਸੁਣਨ ਵਾਲੇ ਜਿਹੜੇ ਦੋਸਤ ਨੇ, ਜਿਨ੍ਹਾਂ ਦਾ ਨਾਮ ਮਹੇਸ਼ ਗਰਗ ਹੈ, ਸੁਸ਼ਮਾ ਗਰਗ, ਜਸ਼ਨ ਗਰਗ ਹੈ, ਇਹਨਾਂ ਦੀ ਮਨੋਸਥਿਤੀ ਕੀ ਸੀ, ਇਹ ਕਿਹੜਾ ਪ੍ਰੋਗਰਾਮ ਉਸ ਵੇਲੇ ਸੁਣ ਰਹੇ ਸੀ ਔਰ ਸਾਨੂੰ ਚਿੱਠੀ ਲਿਖ ਰਹੇ ਸੀ, ਹੈ ਨਾ, ਔਰ ਚਿੱਠੀ ਦੇ ਵਿੱਚ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰ ਰਹੇ ਸੀਗੇ, ਉਹ ਅੱਜ ਹੁਣ ਸਾਨੂੰ ਪੜ੍ਹਨ ਨੂੰ ਦੇਖਣ ਨੂੰ ਮਿਲ ਰਿਹਾ। ਅਤੇ ਇਹ ਜਿਹੜੀ ਡਿਲੇ ਹੈ, ਇਹ ਜਿਹੜਾ ਵਕਫਾ ਹੈ, ਇਹ ਜਿਹੜਾ ਵਿਲੰਬ ਹੈ, ਉਹ ਹੋਰ ਵੀ ਜ਼ਿਆਦਾ ਸੋਹਣਾ ਹੋ ਮਹਿਸੂਸ ਹੋ ਰਿਹਾ ਹੈ ਨਾ।
1: ਬਿਲਕੁਲ ਜੀ, ਬਿਲਕੁਲ, ਜਿਹੜਾ ਇੰਤਜ਼ਾਰ ਹੈ ਉਸਦਾ ਜਦੋਂ ਫਲ ਮਿਲਦਾ ਨਾ ਤਾਂ ਬਹੁਤ ਵਧੀਆ ਲੱਗਦਾ ਹੈ। ਇਹ ਖਤਾਂ ਦੇ ਜ਼ਰੀਏ ਸੰਭਵ ਹੋ ਸਕਦਾ ਹੈ।
0: ਬਿਨਾਂ ਸ਼ੱਕ, ਬਿਨਾਂ ਸ਼ੱਕ ਜੀ।
1: ਅਗਲੀ ਜਿਹੜੀ ਚਿੱਠੀ ਹੈ ਇਹ ਪਿੰਡ ਇਸਲਾਮ ਵਾਲਾ ਫਾਜ਼ਿਲਕਾ ਤੋਂ ਸੋਹਣ ਲਾਲ ਰਾਠੀ, ਸ਼ਗਨ ਲਾਲ ਰਾਠੀ, ਓਮ ਪ੍ਰਕਾਸ਼ ਲਿਖਦੇ ਹਨ। ਇਹਨਾਂ ਨੇ ਖੁਦ ਹੀ ਲਿਖ ਦਿੱਤਾ ਕਿ ਲਿਖਦੇ ਹਨ।
0: ਬਹੁਤ ਵਧੀਆ ਜੀ, ਲਿਖ ਤੁਮ
1: ਜੀ। ਇਹਨਾਂ ਨੇ ਸਾਡਾ ਕੰਮ ਮਤਲਬ ਆਸਾਨ ਕਰ ਦਿੱਤਾ, ਹੈ ਨਾ, ਖੁਦ ਹੀ ਲਿਖ ਦਿੱਤਾ ਸਭ ਕੁਛ ਕਿ ਤੁਹਾਡਾ ਪ੍ਰੋਗਰਾਮ ਸੋਹਣੀ ਸਵੇਰ, ਮਹਿਕ ਪੰਜਾਬ ਦੀ, ਹੈਲੋ ਫਰਮਾਇਸ਼ ਤਾਂ ਮਗ ਜਲੰਧਰ ਪੈਂਦੀ, ਜੋ ਕਿ ਬਾਕੀ ਤੁਹਾਡੇ ਪ੍ਰੋਗਰਾਮ ਸਾਰੇ ਵਧੀਆ ਲੱਗਦੇ ਨੇ। ਬੇਨਤੀ ਇਹ ਹੈ ਕਿ ਸਾਡੀਆਂ 10-15 ਚਿੱਠੀਆਂ ਪਾਈਆਂ ਸੀ ਅਸੀਂ, ਪਰ 2 ਚਿੱਠੀਆਂ ਦਾ ਹੀ ਜਵਾਬ ਆਇਆ ਹੈ। ਕਿਰਪਾ ਕਰਕੇ ਸਾਡੀਆਂ ਚਿੱਠੀਆਂ ਪੜ੍ਹ ਦਿਆ ਕਰੋ ਜੀ। ਚਿੱਠੀਆਂ ਮਿੱਠੀਆਂ ਨੂੰ ਅਸੀਂ 10-15 ਚਿੱਠੀਆਂ ਪਾਈਆਂ, ਪਰ ਉਹਨਾਂ ਵਿੱਚੋਂ ਵੀ 2 ਦਾ ਹੀ ਜਵਾਬ ਆਇਆ। ਮਤਲਬ ਕੁੱਲ ਮਿਲਾ ਕੇ ਸਾਡੇ ਤੱਕ ਸ਼ਾਇਦ 2 ਚਿੱਠੀਆਂ ਪਹੁੰਚੀਆਂ ਹੋਣਗੀਆਂ। ਕਹਿੰਦੇ ਸਾਡੀਆਂ ਚਿੱਠੀਆਂ ਜ਼ਰੂਰ ਪੜ੍ਹ ਦਿਆ ਕਰੋ, ਅਤੇ ਇਹਨਾਂ ਨੇ ਪਿੱਛੇ ਕਬੂਤਰ ਵੀ ਬਣਾਇਆ ਜੋ ਚਿੱਠੀ ਲੈ ਕੇ ਆ ਰਿਹਾ ਹੈ।
0: ਚਿੱਠੀ ਲੈ ਕੇ ਆ ਰਿਹਾ, ਮੂੰਹ 'ਚ ਧਾਗਾ ਫੜਿਆ ਚਿੱਠੀ ਦਾ, ਚੁੰਝ ਦੇ ਵਿੱਚ, ਹੈ
1: ਨਾ,
0: ਬੜਾ ਹੀ ਸੋਹਣਾ ਕਬੂਤਰ ਹੈ, ਪੈਨਸਲ ਦੇ ਨਾਲ ਬਣਾਇਆ ਹੈ ਔਰ ਗ੍ਰੇ ਕਲਰ ਦੇ ਵਿੱਚ, ਬਹੁਤ ਪਿਆਰਾ ਲੱਗ ਰਿਹਾ। ਬਾਕੀ ਇਹ ਦੱਸੀਏ ਜੀ, ਸੋਹਣ ਲਾਲ ਰਾਠੀ ਜੀ, ਸ਼ਗਨ ਲਾਲ ਰਾਠੀ ਜੀ, ਓਮ ਪ੍ਰਕਾਸ਼ ਜੀ, ਤੁਸੀਂ ਲਿਖਿਆ ਵੀ 10-15 ਚਿੱਠੀਆਂ ਪਾਈਆਂ ਪਰ 2 ਹੀ ਮਿਲੀਆਂ। ਮੈਨੂੰ ਕਾਰਨ ਜੋ ਸਮਝ ਆ ਰਿਹਾ ਨਾ ਪੂਨਮ, ਵੈਸੇ ਤਾਂ ਤੁਸੀਂ ਸਹੀ ਦੱਸ ਸਕਦੇ ਹੋ, ਕਾਰਨ ਮੈਨੂੰ ਜੋ ਸਮਝ ਆ ਰਿਹਾ ਉਹ ਆ ਰਿਹਾ ਕਿ ਇਹਨਾਂ ਨੇ ਇਕੱਠੀਆਂ ਹੀ 10-15 ਚਿੱਠੀਆਂ ਪਾ ਦਿੱਤੀਆਂ
1: ਜੀ।
0: ਹੁਣ ਉਹ ਚਿੱਠੀਆਂ ਇਕੱਠੀਆਂ ਬੰਡਲ ਦੀ ਸ਼ਕਲ ਵਿੱਚ ਹੋ ਸਕਦਾ ਸਾਡੇ ਕੋਲ ਪਹੁੰਚ ਗਈਆਂ ਹੋਣ, ਪਰ ਜਦੋਂ ਉਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਆਪਾਂ 15 ਵਾਰ ਤੇ ਇਹ ਨਾਮ ਨਹੀਂ ਪੜ੍ਹ ਸਕਾਂਗੇ। ਸੋ ਕੁਝ ਚਿੱਠੀਆਂ ਤੁਹਾਡੀਆਂ ਅੱਜ ਦੀ ਡਾਕ ਵਿੱਚ ਮਿਲੀਆਂ, ਅਸੀਂ ਅੱਜ ਦੇ ਪ੍ਰੋਗਰਾਮ 'ਚ ਉਹਨਾਂ 'ਚੋਂ ਇੱਕ ਚਿੱਠੀ ਸ਼ਾਮਿਲ ਕਰ ਲਈ, ਬਾਕੀ ਬੰਡਲ ਦਾ ਹਿੱਸਾ ਜਿਹੜਾ ਸੀ ਉਹ ਸ਼ਾਮ ਦੀ ਜਾਂ ਕੱਲ੍ਹ ਦੀ ਡਾਕ ਦੇ ਵਿੱਚ ਆਇਆ, ਅਗਲੇ ਪ੍ਰੋਗਰਾਮ 'ਚ ਇੱਕ ਹੋਰ ਚਿੱਠੀ ਸ਼ਾਮਿਲ ਕਰ ਲਈ। ਬਾਕੀ ਚਿੱਠੀਆਂ ਇਸ ਲਈ ਨਹੀਂ ਸ਼ਾਮਿਲ ਕੀਤੀਆਂ ਜਾ ਸਕੀਆਂ ਕਿਉਂਕਿ ਤੁਸੀਂ ਇਕੱਠੀਆਂ ਪਾ ਦਿੱਤੀਆਂ ਸੀ। ਹੁਣ ਤੁਸੀਂ ਸਾਡੀ ਇੱਕ ਗੱਲ ਜ਼ਰੂਰ ਪੱਲੇ ਬੰਨੋ ਕਿ ਚਿੱਠੀਆਂ ਜਿੰਨੀਆਂ ਮਰਜ਼ੀ ਪਾਓ, ਲੇਕਿਨ ਦਿਨ ਬਦਲ ਬਦਲ ਕੇ ਪਾਓ। ਜੇ ਡਾਕਖਾਨਾ ਤੁਹਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ ਤਾਂ ਰੋਜ਼ 1 ਚਿੱਠੀ ਪਾਓ, ਤੁਹਾਡੀਆਂ ਚਿੱਠੀਆਂ ਸਾਰੀਆਂ ਦੀਆਂ ਸਾਰੀਆਂ ਸਾਰੇ ਪ੍ਰੋਗਰਾਮਾਂ 'ਚ ਸ਼ਾਮਿਲ ਹੋਣਗੀਆਂ, ਔਰ ਵੱਖ ਵੱਖ ਪ੍ਰੋਗਰਾਮਾਂ ਦਾ ਨਾਮ ਬਦਲ ਕੇ ਉਹਨਾਂ ਚਿੱਠੀਆਂ ਨੂੰ ਪਾਓ ਤਾਂ ਜੋ ਵੱਖ ਵੱਖ ਸਿਲਸਿਲਿਆਂ ਦੇ ਵਿੱਚ ਇਹ ਚਿੱਠੀਆਂ ਪਹੁੰਚ ਸਕਣ। ਅਲੱਗ ਅਲੱਗ ਦਿਨਾਂ ਵਿੱਚ ਪੋਸਟ ਕਰੋ, ਨਾ ਕਿ ਇੱਕੋ ਦਿਨ ਇਕੱਠੀਆਂ ਚਿੱਠੀਆਂ ਦਾ ਥੱਬਾ ਜਿਹੜਾ ਹੈ ਉਹ ਪੋਸਟ ਕਰੋ
1: ਜੀ। ਜਿੱਥੋਂ ਤੱਕ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ, ਤੁਹਾਡੀ ਚਿੱਠੀ ਦੀ ਗੱਲ ਹੈ, ਉਹ ਜਦੋਂ ਵੀ ਸਾਡੇ ਕੋਲ ਪਹੁੰਚੇਗੀ ਅਸੀਂ ਉਸਨੂੰ ਜ਼ਰੂਰ ਸ਼ਾਮਿਲ ਕਰਾਂਗੇ ਹੀ। ਪਰ ਜੇਕਰ ਤੁਸੀਂ ਚਿੱਠੀਆਂ ਮਿੱਠੀਆਂ ਦੇ ਵਿੱਚ ਚਿੱਠੀ ਪਾਈਏ ਆਪਣਾ ਨਾਮ ਲਿਖ ਕੇ, ਤਾਂ ਉਹ ਨਾਮ ਚਾਹੇ ਅਸੀਂ 2 ਦਿਨ ਹੀ ਪੜ੍ਹਿਆ ਹੋਵੇ, ਪਰ ਕਈ ਵਾਰੀ ਇੰਝ ਵੀ ਜ਼ਰੂਰੀ ਨਹੀਂ ਹੁੰਦਾ ਕਿ ਉਹ ਰੋਜ਼ ਹੀ ਪੜ੍ਹਿਆ ਜਾਏ, ਕਿਉਂਕਿ ਬਹੁਤ ਸਾਰੀਆਂ ਚਿੱਠੀਆਂ ਆਲਰੇਡੀ ਹੁੰਦੀਆਂ ਨੇ ਸਾਡੇ ਕੋਲ।
0: ਬਿਲਕੁਲ, ਇੱਕ ਗੱਲ ਮੈਂ ਇਸ ਤੋਂ ਪਹਿਲੀ ਚਿੱਠੀ ਸੀ ਨਾ ਮਹੇਸ਼ ਗਰਗ ਅਤੇ ਇਹਨਾਂ ਦੇ ਸਾਥੀਆਂ ਦੀ ਮਲੋਟ ਤੋਂ, ਉਹਦੇ ਬਾਰੇ ਦੱਸਣਾ ਭੁੱਲ ਗਿਆ। ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਫਰਮਾਇਸ਼ ਵਿੱਚ ਚਿੱਠੀਆਂ ਵੀ ਸ਼ੁਰੂ ਕਰ ਦਿਓ, ਉਹਦੇ ਵਾਸਤੇ ਅਸੀਂ ਮਾਫ਼ੀ ਚਾਹਾਂਗੇ ਕਿਉਂਕਿ ਸਾਡੇ ਕਾਫ਼ੀ ਸਾਰੇ ਸਿਲਸਿਲੇ ਚਿੱਠੀਆਂ 'ਚ ਹੀ ਚੱਲਦੇ ਨੇ। ਜਿਵੇਂ ਸਾਡਾ ਦੁਪਹਿਰ ਦਾ ਪ੍ਰੋਗਰਾਮ ਹੁੰਦਾ ਚਿੱਠੀਆਂ ਮਿੱਠੀਆਂ, ਉਹ ਸਿਰਫ ਚਿੱਠੀਆਂ 'ਤੇ ਆਧਾਰਿਤ ਹੈ, ਇਸੇ ਤਰ੍ਹਾਂ ਸ਼ਾਮ ਦੇ ਕੀ ਪ੍ਰੋਗਰਾਮ ਵੀ ਕੇਵਲ ਚਿੱਠੀਆਂ 'ਤੇ ਆਧਾਰਿਤ ਨੇ। ਇਸ ਕਰਕੇ ਸਾਡਾ ਦਿਹਾਤੀ ਪ੍ਰੋਗਰਾਮ ਜਿਹੜਾ, ਉਹਦੇ 'ਚ ਜਿਹੜਾ ਪ੍ਰੋਗਰਾਮ ਹੈ ਉਹ ਵੀ ਚਿੱਠੀਆਂ 'ਤੇ ਆਧਾਰਿਤ ਹੈ। ਸੋ ਤੁਸੀਂ ਹੋਰਨਾਂ ਪ੍ਰੋਗਰਾਮਾਂ ਨੂੰ ਚਿੱਠੀਆਂ ਲਿਖ ਸਕਦੇ ਹੋ, ਇਹ ਜਿਹੜਾ ਪ੍ਰੋਗਰਾਮ ਹੈ ਟੈਲੀਫੋਨ 'ਤੇ ਆਧਾਰਿਤ ਹੈ, ਇਹਨੂੰ ਟੈਲੀਫੋਨ 'ਤੇ ਆਧਾਰਿਤ ਹੀ ਰਹਿਣ ਦਿੱਤਾ ਜਾਵੇ।
1: ਅਗਲਾ ਖਾਤਾ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ ਸਿਲ, ਸੰਗੀਤਾ ਜਿੰਦਲ ਦਾ, 6 ਜੂਨ ਦੀ ਗੱਲ ਕਰ ਰਹੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪੂਨਮ ਅਤੇ ਪਰਮਜੀ ਜੀ ਨੇ ਚੰਗਾ ਪੇਸ਼ ਕੀਤਾ ਚਿੱਠੀਆਂ ਮਿੱਠੀਆਂ ਪ੍ਰੋਗਰਾਮ 'ਚ। ਰੀਤੂ ਜੀ ਨੇ ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਲਿਸਟਾਂ ਬਣਾ ਕੇ ਰੱਖੀਆਂ ਸਨ, ਸ਼ਰਖਤ

0: ਦੀ ਗੱਲ ਕਰ ਰਹੇ ਨੇ ਇਹ,
1: ਜੀ
0: ਮੈਂ 6 ਮਹੀਨੇ ਦੇ ਵਿੱਚ ਸਾਡੀ ਕਦੇ ਵੀ ਚਿੱਠੀ ਸ਼ਾਮਿਲ ਨਹੀਂ ਕੀਤੀ, ਪੂਰਾ ਧਿਆਨ ਦਿੱਤਾ ਜਾਵੇ, ਦਿਹਾਤੀ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕਹਿੰਦੇ ਫਿਰ ਸ਼ੁਰੂ ਕੀਤੀ ਜਾਵੇ।
1: ਜੀ ਬਹੁਤ ਬਹੁਤ ਸ਼ੁਕਰੀਆ। ਦਿਹਾਤੀ ਪ੍ਰੋਗਰਾਮ 'ਚ ਪਿਛਲੇ ਕੁਝ ਸਮੇਂ ਤੋਂ ਸਾਨੂੰ ਚਿੱਠੀਆਂ ਮਿਲਣੀਆਂ ਘੱਟ ਗਈਆਂ ਸੀ ਕਾਫੀ ਸਾਰੀਆਂ, ਇਸ ਕਰਕੇ ਔਰ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਦਿਹਾਤੀ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ, ਯਾਨੀ ਉਹਦੇ ਵਿੱਚ ਜਿਹੜਾ ਫਰਮਾਇਸ਼ੀ ਗੀਤਾਂ ਦਾ ਸਿਲਸਿਲਾ ਹੈ ਉਹਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ, ਜ਼ਰੂਰੀ ਹੈ ਕਿ ਸਾਨੂੰ ਸਾਡੇ ਸੁਣਨ ਵਾਲਿਆਂ ਦੀਆਂ ਭਰਪੂਰ ਮਾਤਰਾ 'ਚ ਚਿੱਠੀਆਂ ਮਿਲ ਸਕਣ। ਬਾਕੀ ਇਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਹੈ ਲਿਸਟ ਬਣਾਏ ਜਾਣ ਦੀ, ਇਸ ਬਾਬਤ ਅਸੀਂ ਜ਼ਰੂਰ ਤਹਿਕੀਕਾਤ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਨਾ ਹੋ ਸਕੇ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਖੱਤ ਹੈ ਜੀ ਸਾਡੇ ਕੋਲ, ਇਹ ਚੰਡੀਗੜ੍ਹ ਤੋਂ ਭੇਜਿਆ ਹੈ ਜੀ, ਅਤੇ ਭੇਜਣ ਵਾਲੇ ਨੇ ਜੀ ਨਾਮ ਸੰਦੀਪ ਅਹੂਜਾ ਸ਼ਾਇਦ ਨਾਮ ਹੈ ਇਹਨਾਂ ਦਾ,
1: ਮੈਨੂੰ ਕੁਲਦੀਪ ਲੱਗ ਰਿਹਾ।
0: ਇਹਨਾਂ ਦੇ ਹਸਤਾਖਰ ਕੁਛ ਇਸ ਤਰ੍ਹਾਂ ਦੇ ਨੇ ਕਿ ਨਾਮ ਸਮਝ ਨਹੀਂ ਆ ਰਿਹਾ,
1: ਅਹੂਜਾ ਕਲੀਅਰ ਹੋ ਰਿਹਾ
0: ਜੀ,
1: ਉਸ ਤੋਂ ਜ਼ਿਆਦਾ ਨਹੀਂ ਕਲੀਅਰ ਹੋ ਰਿਹਾ। ਚਲੋ ਤੁਸੀਂ ਚਿੱਠੀ ਪੜ੍ਹੋ, ਸਾਡੇ ਸੁਣਨ ਵਾਲੇ ਆਪੇ ਸਮਝ ਜਾਣਗੇ ਕਿ ਮੈਂ ਹੀ ਚਿੱਠੀ ਲਿਖੀ ਹੈ।
0: ਕਹਿੰਦੇ ਕਿ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਹਾਰਦਿਕ ਵਧਾਈ। ਆਕਾਸ਼ਵਾਣੀ ਦੁਆਰਾ ਪੇਸ਼ ਕੀਤਾ ਜਾਂਦੇ ਪ੍ਰੋਗਰਾਮ ਸੁਣਦਾ ਮੈਂ, ਸੋਹਣੀ ਸਵੇਰ ਪ੍ਰੋਗਰਾਮ ਜੋ ਕਿ ਬਹੁਤ ਹੀ ਕਹਿੰਦੇ ਕ੍ਰੀਏਟੀਵਿਟੀ ਨਾਲ ਭਰਪੂਰ ਹੈ ਉਹ ਚੰਗਾ ਲੱਗਦਾ ਹੈ, ਅਤੇ ਮੈਂ ਇਸ ਦੇ ਬਾਰੇ ਜੋ ਵੀ ਮਹਿਸੂਸ ਕਰਦਾ ਉਸ ਦੇ ਨਾਲ ਤੁਹਾਨੂੰ ਅਵਗਤ ਜਾਣੂ ਵੀ ਕਰਵਾਉਂਦਾ ਰਹਿੰਦਾ। ਉਮੀਦ ਹੈ ਕਿ ਤੁਹਾਡੇ ਉਹ ਜ਼ਰੂਰ ਕੰਮ ਆਉਂਦਾ ਹੋਏਗਾ। ਮੈਨੂੰ ਉਮੀਦ ਹੈ ਕਿ ਇਹ ਖੱਤ ਤੁਸੀਂ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰੋਗੇ, ਅਤੇ ਇਹ ਪ੍ਰੋਗਰਾਮ ਹਫ਼ਤੇ ਦੇ ਵਿੱਚ 2 ਵਾਰ ਆਉਂਦਾ ਹੈ, ਅਤੇ ਕਿਆ ਇਹ ਸ਼ਾਇਦ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੀ ਗੱਲ ਕਰ
1: ਪੁੱਛ ਰਹੇ ਨੇ। ਨਹੀਂ ਜੀ, ਤੁਹਾਡੀ ਚਿੱਠੀ ਮਿਲੀ ਹਫ਼ਤੇ ਵਿੱਚ 2 ਵਾਰ ਨਹੀਂ ਆਉਂਦਾ, 2 ਵਾਰ ਵੀ ਆਉਂਦਾ ਵੈਸੇ
0: ਜੀ ਕਹਿ ਸਕਦੇ,
1: ਕਿਉਂਕਿ ਸ਼ਨਿਚਰਵਾਰ ਨੂੰ ਇਹ ਪ੍ਰੋਗਰਾਮ ਦਾ ਪਹਿਲਾ ਪ੍ਰਸਾਰਣ ਹੁੰਦਾ ਔਰ ਐਤਵਾਰ ਨੂੰ ਇਹ ਪ੍ਰੋਗਰਾਮ ਦੁਬਾਰਾ ਪ੍ਰਸਾਰਿਤ ਕੀਤਾ ਜਾਂਦਾ। ਸੋ ਹਫ਼ਤੇ ਵਿੱਚ 2 ਵਾਰ ਜ਼ਰੂਰ ਆਉਂਦਾ, ਪਰ ਇੱਕੋ ਹੀ ਪ੍ਰੋਗਰਾਮ 2 ਵਾਰ ਆਉਂਦਾ ਹੈਗਾ
0: ਜੀ।
1: ਬਾਕੀ ਇਹ ਗੱਲ ਸਹੀ ਹੈ ਜੀ ਕਿ ਇਹ ਜਿਹੜੇ ਸੱਜਣ ਨੇ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਖੱਤ ਲਿਖਿਆ ਇਹ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਖਾਸ ਕਰਕੇ ਸਾਡਾ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੱਜਰੀ ਸਵੇਰ ਜਿਹੜਾ ਉਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਔਰ ਉਹਦੀ ਬਾਬਤ ਆਪਣੇ ਸੁਝਾਅ ਵੀ ਭੇਜਦੇ ਰਹਿੰਦੇ ਨੇ। ਅੱਜ ਮੈਨੂੰ ਲੱਗਦਾ ਪੂਨਮ ਜੀ ਕਿ ਇਸ ਚਿੱਠੀ ਦੇ ਉੱਤੇ ਨਾ ਕਿਤੇ ਪਾਣੀ ਦੇ ਕਤਰੇ ਡੁੱਲੇ ਹੋਏ
0: ਜਾਂ ਬਾਰਿਸ਼ ਦੇ ਕਾਰਨ ਹੋ ਸਕਦਾ।
1: ਹਾਂ, ਇਹ ਚਿੱਠੀ ਦੇ ਜਿਹੜੇ ਅੱਖਰ ਨੇ ਉਹ ਥੋੜੇ ਫੈਲੇ ਹੋਏ ਨੇ, ਹਨਾ। ਵੈਸੇ ਤੇ ਮੈਂ ਇੱਕ ਸੋਸ਼ਲ ਮੀਡੀਆ ਤੇ ਕਿਤੇ ਪੜ੍ਹਿਆ ਸੀ ਕਿ ਅੱਜ ਕੱਲ AI ਦਾ ਜ਼ਮਾਨਾ ਹੈ, ਤੇ ਜੇ ਤੁਸੀਂ AI ਨੂੰ ਇਸ ਚਿੱਠੀ ਦੀ ਫੋਟੋ ਖਿੱਚ ਕੇ ਭੇਜੋਗੇ ਤੇ ਉਹਨੂੰ ਕਹੋਗੇ ਕਿ ਅੱਖਰ ਜਿਹੜੇ ਮਿਟ ਗਏ ਨੇ ਉਹਨਾਂ ਨੂੰ ਪੂਰਾ ਕਰ ਦੇ, ਤੇ ਸ਼ਾਇਦ ਉਹ ਕਰ ਦੇਵੇਗੀ, ਹਨਾ। ਬਸ਼ਰਤੇ ਕਿ ਅੱਖਰ ਜਿਹੜੇ ਨੇ ਉਹ ਸੈਂਸਿਬਲ ਹੋਣ, ਯਾਨੀ ਉਹਨਾਂ ਦਾ ਕੋਈ ਮਤਲਬ ਨਿਕਲਦਾ ਹੋਵੇ।
0: ਬਿਲਕੁਲ ਜੀ, ਬਹੁਤ ਵਧੀਆ।
1: ਚੰਡੀਗੜ੍ਹ ਵਾਲੇ ਸੱਜਣ ਦਾ ਸ਼ੁਕਰੀਆ ਅਦਾ ਕਰ ਦਈਏ ਜੀ,
0: ਮਾਫੀ
1: ਚਾਹਾਂਗੇ, ਤੁਹਾਡਾ ਨਾਮ ਅਸੀਂ ਸਹੀ ਤਰ੍ਹਾਂ ਨਹੀਂ ਪੜ੍ਹ ਸਕੇ। ਵਿਜੇ
0: ਜੀ, ਵਿਜੇ ਆਹੂਜਾ,
1: ਵਿਜੇ ਆਹੂਜਾ ਨੇ, ਹਨਾ। ਮੈਂ ਥੋੜਾ ਜਿਹਾ ਚਿੱਠੀ ਨੂੰ ਟੇਢਾ ਜਿਹਾ ਫੜਿਆ ਤੇ ਮੈਨੂੰ ਲੱਗਿਆ ਕਿ ਵਿਜੇ ਹੋ ਸਕਦੇ ਨੇ
0: ਜੀ। ਵਿਜੇ, ਤੁਸੀਂ ਆਪਣਾ ਨਾਮ ਅਗਲੀ ਵਾਰ ਹੋਰ ਵੀ ਜ਼ਿਆਦਾ ਕਲੀਅਰ ਲਿਖ ਕੇ ਭੇਜੋਗੇ ਤਾਂ ਅਸੀਂ ਵੀ ਹੋਰ ਕਲੀਅਰ ਹੋ ਪਾਵਾਂਗੇ
1: ਜੀ, ਬਿਲਕੁਲ।
0: ਅਗਲਾ ਜੀ ਸਾਡੇ ਕੋਲ ਈਮੇਲ ਜਿਨ੍ਹਾਂ ਦਾ ਆਇਆ ਨਾ, ਇਹ ਸਾਨੂੰ ਅਕਸਰ ਫੋਨ ਵੀ ਕਰਦੇ ਹੁੰਦੇ ਨੇ, ਵਟਸਐਪ ਮੈਸੇਜ ਵੀ ਬਹੁਤ ਭੇਜਦੇ ਨੇ, ਪਰ ਸ਼ਾਇਦ ਤੁਹਾਡੀ ਚਿੱਠੀ ਵਾਲੀ ਪ੍ਰੋਗਰਾਮ 'ਚ ਇਹਨਾਂ ਨੇ ਈਮੇਲ ਪਹਿਲੀ ਵਾਰੀ ਪਾਇਆ ਹੈ।
1: ਅੱਛਾ
0: ਜੀ, ਇਹ ਨੇ ਜੀ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ, ਪਿੰਡ ਸ਼ਾਜਲੀ, ਸੰਗਰੂਰ ਤੋਂ। ਇਹਨਾਂ ਨੇ ਇੱਕੋ ਗੱਲ ਲਿਖੀ ਹੈ ਕਿ ਨਮਸਕਾਰ ਜੀ, ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਪਰ ਫੋਨ ਇਨ ਪ੍ਰੋਗਰਾਮ ਹੋਰ ਚਲਾਓ, ਬੜੀ ਮਿਹਰਬਾਨੀ ਹੋਏਗੀ, ਬਾਕੀ ਨਵੇਂ ਗੀਤ ਵੀ ਹੋਰ ਸ਼ਾਮਿਲ ਕਰੋ ਜੀ।
1: ਜੀ, ਨਵੇਂ ਗੀਤ ਵੀ ਸ਼ਾਮਿਲ ਹੋ ਰਹੇ ਨੇ, ਬਕਾਇਦਾ ਸਾਡੇ ਸਟੇਸ਼ਨ 'ਤੇ ਨਵੇਂ ਗੀਤਾਂ ਦੀ ਸਕਰੀਨਿੰਗ ਹੋ ਕੇ ਸਰਵਰ 'ਚ ਪੈ ਰਹੇ ਨੇ ਔਰ ਬ੍ਰੌਡਕਾਸਟ ਵੀ ਹੁੰਦੇ ਨੇ ਬਕਾਇਦਾ। ਔਰ ਦੂਸਰਾ ਇਹ ਕਿ ਫੋਨ ਇਨ ਪ੍ਰੋਗਰਾਮ ਤਾਂ ਸੁੱਖ ਨਾਲ ਕਾਫੀ ਸਾਰੇ ਚੱਲ ਰਹੇ ਨੇ, ਬਹੁਤ ਸਾਰੇ ਸਿਲਸਿਲੇ ਨੇ ਜਿਹੜੇ ਟੈਲੀਫੋਨਾਂ 'ਤੇ ਚੱਲ ਰਹੇ ਨੇ। ਬਾਕੀ ਕਿਉਂਕਿ ਸਾਡੇ ਸੱਜਣ ਐਸੇ ਵੀ ਨੇ ਜਿਹੜੇ ਵਟਸਐਪ 'ਤੇ ਵੀ ਮੈਸੇਜਸ ਭੇਜਦੇ ਨੇ, ਜਾਂ ਫਿਰ ਚਿੱਠੀਆਂ ਦਾ ਸਿਲਸਿਲਾ ਵੀ ਕਾਫੀ ਸਾਰਾ ਚੱਲ ਰਿਹਾ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ, ਇਸ ਕਰਕੇ ਇਸ ਤੋਂ ਜ਼ਿਆਦਾ ਮਜ਼ੀਦ ਪ੍ਰੋਗਰਾਮ ਸ਼ੁਰੂ ਕਰਾਂਗੇ, ਫਿਰ ਸਾਡੇ ਜਿਹੜੇ ਨਿਯਮਿਤ ਪ੍ਰੋਗਰਾਮ ਨੇ ਜਿਹੜੇ ਸਾਡੇ ਸੁਣਨ ਵਾਲੇ ਸੁਣਦੇ ਨੇ, ਹੈ ਨਾ, ਉਹਨਾਂ ਨੂੰ ਥੋੜ੍ਹੀ ਜਿਹੀ ਨਿਰਾਸ਼ਾ ਹੋਏਗੀ। ਇਸ ਕਰਕੇ ਮੇਰਾ ਖਿਆਲ ਹੈ ਜੀ ਕਿ ਸਬਰ ਕਿਤੇ ਨਾ ਕਿਤੇ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
0: ਅਗਲਾ ਈਮੇਲ ਹੈ ਜੀ, ਜੋ ਪ੍ਰੋਗਰਾਮ ਦਾ ਆਖਰੀ ਵੀ ਈਮੇਲ ਹੈ, ਇਹ ਭੇਜਿਆ ਜੀ ਸਾਨੂੰ ਗੁਰਪ੍ਰੀਤ ਸਿੰਘ ਹੁਣਾਂ ਨੇ।
1: ਅੱਛਾ ਜੀ,
0: ਇਹਨਾਂ ਨੇ ਆਪਣਾ ਪਤਾ ਨਹੀਂ ਲਿਖਿਆ ਕਿ ਕਿੱਥੋਂ ਭੇਜਿਆ ਹੈ, ਪਰ ਇਹਨਾਂ ਨੇ ਬਹੁਤ ਹੀ ਵਿਸਤਾਰ ਸਹਿਤ ਖੱਤ ਲਿਖਿਆ ਹੈ
1: ਜੀ,
0: ਤੇ ਕਹਿੰਦੇ ਕਿ ਕੁਝ ਗੱਲਾਂ ਤੁਹਾਡੇ ਧਿਆਨ ਵਿੱਚ ਲਗਾਉਣਾ ਚਾਹੁੰਦਾ ਹਾਂ ਜਿਸ ਨਾਲ ਕਿ ਪ੍ਰਸਾਰਣ ਦੀ ਗੁਣਵੱਤਾ ਬਿਹਤਰ ਹੋ ਸਕਦੀ ਹੈ। ਪਹਿਲਾਂ ਤਾਂ ਇਹ ਗੱਲ ਕਰੇ ਨੇ ਕਿ ਆਨਲਾਈਨ ਅਤੇ ਐਪ 'ਤੇ ਪ੍ਰਸਾਰਣ ਦੇ ਵਿੱਚ ਆਵਾਜ਼ ਦੀ ਕੁਆਲਿਟੀ ਦੇ ਵਿੱਚ ਕਈ ਵਾਰੀ ਅਸਮਾਨਤਾ ਮਹਿਸੂਸ ਹੁੰਦੀ ਹੈ, ਸੰਤੁਲਿਤ ਨਹੀਂ ਲੱਗਦਾ, ਵੋਲਿਊਮ ਘਟਾਉਣਾ ਵਧਾਉਣਾ ਪੈਂਦਾ ਹੈ, ਕੀ ਇਹ ਤਕਨੀਕੀ ਪੱਖੋਂ ਇਸ ਤਰ੍ਹਾਂ ਹੋ ਰਿਹਾ, ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।
1: ਆਪਾਂ ਕੱਲੀ ਕੱਲੀ ਚੀਜ਼ ਬਾਰੇ ਗੱਲ ਕਰਦੇ ਨੇ, ਹੈ ਨਾ
0: ਜੀ।
1: ਪਹਿਲੀ ਤਾਂ ਗੱਲ ਇਹ ਕਹਾਂਗੇ ਜੀ, ਲਿਖਣ ਵਾਲੇ ਨੇ ਗੁਰਪ੍ਰੀਤ ਸਿੰਘ, ਹੈ ਨਾ
0: ਜੀ।
1: ਗੁਰਪ੍ਰੀਤ ਸਿੰਘ ਜੀ, ਆਨਲਾਈਨ ਅਤੇ ਐਪ

0: ਸਾਰਣ ਦੇ ਵਿੱਚ ਥੋੜ੍ਹਾ ਜਿਹਾ ਫਰਕ ਇਹ ਹੁੰਦਾ ਹੈ ਕਿ ਔਨਲਾਈਨ ਰੇਡੀਓ ਵੇਵਸ ਦੇ ਜ਼ਰੀਏ ਤੁਹਾਡੇ ਕੋਲ ਆਵਾਜ਼ ਪਹੁੰਚਦੀ ਹੈ, ਔਰ ਉਹ ਸਟੂਡੀਓ 'ਚੋਂ ਨਿਕਲ ਕੇ ਸਿੱਧੀ ਤੁਹਾਡੇ ਰੇਡੀਓ ਸੈੱਟ ਦੇ ਜ਼ਰੀਏ ਤੁਹਾਡੇ ਕੋਲ ਪਹੁੰਚ ਰਹੀ ਹੁੰਦੀ ਹੈ। ਲੇਕਿਨ ਔਨਲਾਈਨ ਮੋਬਾਈਲ ਐਪ ਦੇ ਵਿੱਚ ਰੇਡੀਓ ਦੇ ਵਿੱਚ ਇਹ ਜਿਹੜਾ ਪੂਰਾ ਸਿਸਟਮ ਹੁੰਦਾ, ਇਹਦੇ ਵਿੱਚ ਕਈ ਤਰ੍ਹਾਂ ਦੇ ਕੰਪਰੈਸਰਸ, ਡੀ ਕੰਪਰੈਸਰਸ, ਔਰ ਆਵਾਜ਼ ਨੂੰ ਡਿਜੀਟਲੀ ਆਵਾਜ਼ ਨੂੰ ਬਦਲਣਾ, ਜ਼ਿਆਦਾ ਤਕਨੀਕੀ ਤੌਰ 'ਤੇ ਮੈਂ ਇਸ ਪ੍ਰੋਗਰਾਮ 'ਚ ਨਹੀਂ ਸਮਝਾ ਸਕਦਾ, ਹੈ ਨਾ। ਡਿਜੀਟਲ ਤਰੀਕੇ ਨਾਲ ਆਵਾਜ਼ ਨੂੰ ਬਦਲਿਆ ਜਾਂਦਾ, ਫਿਰ ਡਿਜੀਟਲ ਨੂੰ ਡੀ ਕੋਡ ਕਰਕੇ ਦੁਬਾਰਾ ਆਵਾਜ਼ ਵਿੱਚ ਬਦਲਿਆ ਜਾਂਦਾ। ਇਹ 'ਚ ਕਈ ਤਰਮੀਮਾਂ, ਕਈ ਤਬਦੀਲੀਆਂ ਆਉਂਦੀਆਂ ਨੇ, ਹੈ ਨਾ। ਉਹਦੇ 'ਚ ਕੰਪਰੈਸ਼ਨ ਰੇਸ਼ੋ ਵੀ ਹੁੰਦੀ ਹੈ ਕਿ ਤੁਹਾਡੇ ਇੰਟਰਨੈਟ ਦੀ ਸਪੀਡ ਕਿੰਨੀ ਹੈ ਇਸ ਵੇਲੇ, ਉਸ ਇੰਟਰਨੈਟ ਦੀ ਸਪੀਡ ਦੇ ਹਿਸਾਬ ਨਾਲ ਤੁਹਾਨੂੰ ਕਿਸ ਕੁਆਲਿਟੀ ਦੀ ਆਡੀਓ ਜਿਹੜੀ ਹੈ ਬਫਰ ਹੋ ਕੇ ਤੁਹਾਡੇ ਕੋਲ ਪਹੁੰਚਦੀ ਹੈ ਜਾਂ ਵਿੱਚ ਕਿਤੇ ਰੁਕਾਵਟ ਪੈਦਾ ਹੋ ਜਾਂਦੀ ਹੈ ਨਾ। ਸੋ ਇਹ ਕਈ ਕਾਰਨ ਨੇ ਜਿਨ੍ਹਾਂ ਕਰਕੇ ਔਨਲਾਈਨ ਅਤੇ ਐਪ ਪ੍ਰਸਾਰਣ ਦੀ ਆਵਾਜ਼ ਦੀ ਗੁਣਵੱਤਾ ਵਿੱਚ ਫਰਕ ਹੋ ਜਾਂਦਾ। ਹਾਂ, ਜਿਹੜਾ ਤੁਸੀਂ ਇਹ ਲਿਖਿਆ ਕਿ ਕਈ ਵਾਰ ਆਵਾਜ਼ ਉੱਚੀ ਹੋ ਜਾਂਦੀ ਹੈ, ਕਈ ਵਾਰੀ ਲੰਬਾ ਹੋ ਜਾਂਦਾ, ਕਈ ਵਾਰੀ ਛੋਟੀ ਹੋ ਜਾਂਦੀ ਆਵਾਜ਼, ਵੋਲਿਊਮ ਅਪ ਜਾਂ ਡਾਊਨ ਕਰਨਾ ਪੈ ਜਾਂਦਾ, ਉਹ ਕਦੇ ਕਦੇ ਹੋ ਸਕਦਾ ਤਕਨੀਕੀ ਤੌਰ 'ਤੇ ਸਾਡੇ ਅਨਾਊਂਸਰ ਸਾਹਿਬਾਨ ਵੱਲੋਂ ਇਸ ਤਰ੍ਹਾਂ ਦੀਆਂ ਕਿਤੇ ਗਲਤੀਆਂ ਹੋ ਜਾਂਦੀਆਂ ਨੇ, ਜਾਂ ਕਈ ਵਾਰੀ ਕਿਤੇ ਗੀਤ ਦੀ ਆਵਾਜ਼ ਬਹੁਤ ਜ਼ਿਆਦਾ ਉੱਚੀ ਹੁੰਦੀ ਹੈ, ਉਹਦੀ ਬਨਿਸਬਤ ਜਿਹੜੀ ਉਹਨਾਂ ਦੀ ਆਪਣੀ ਆਵਾਜ਼ ਹੁੰਦੀ ਉਹ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਹਦੇ ਵਿੱਚ ਸੁਧਾਰ ਲਿਆਂਦਾ ਜਾ ਸਕੇ, ਔਰ ਜ਼ਰੂਰ ਅਸੀਂ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਵਾਂਗੇ।
1: ਅਗਲੀ ਗੱਲ ਇਹ ਲਿਖ ਰਹੇ ਨੇ ਕਿ ਕਈ ਵਾਰੀ ਫੋਨ ਇਨ ਪ੍ਰੋਗਰਾਮ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ, ਜਿਵੇਂ ਕਿ ਫੋਨ ਬਹੁਤ ਘੱਟ ਲੱਗਦਾ ਹੈ, ਜੇ ਲੱਗ ਜਾਏ ਤਾਂ ਕੱਟ ਜਾਂਦਾ ਹੈ, ਅਤੇ ਅਕਸਰ ਸਾਹਮਣੇ ਵਾਲੇ ਸਰੋਤੇ ਦੀ ਆਵਾਜ਼ ਸਾਫ਼ ਸੁਣਾਈ ਨਹੀਂ ਦਿੰਦੀ। ਕਹਿੰਦੇ ਕਿ ਇਸ ਲਈ ਇਸਦੀ ਆਡੀਓ ਕੁਆਲਿਟੀ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਜ਼ਰੂਰੀ ਹੈ।
0: ਜੀ, ਇਸ ਬਾਬਤ ਜ਼ਰੂਰ ਇਹ ਕਹਿਣਾ ਚਾਹਾਂਗਾ, ਨੰਬਰ 1 ਫੋਨ ਬਹੁਤ ਘੱਟ ਲੱਗਦਾ ਹੈ, ਇਹਦੇ ਲਈ ਗਿੱਦੜ ਸਿੰਘ ਜੀ ਜਿਹੜੀ ਸੀ ਪੂਨਮ ਹੋਰਾਂ ਨੇ ਤੁਹਾਨੂੰ ਦੇ ਦਿੱਤੀ ਸੀ ਕਿ ਵਾਰ ਵਾਰ ਲਗਾਤਾਰ ਕੋਸ਼ਿਸ਼ ਬਹੁਤ ਜ਼ਰੂਰੀ ਹੈ। ਜੇ ਲੱਗ ਜਾਵੇ ਤਾਂ ਕੱਟ ਵੀ ਜਾਂਦਾ ਹੈ, ਇਸ ਬਾਬਤ ਕੁਛ ਨਹੀਂ ਕਹਿ ਸਕਾਂਗੇ।
1: ਜੀ, ਕਈ ਵਾਰ ਇੰਝ ਹੁੰਦਾ ਹੈ ਕਿ ਅਸੀਂ ਜਿਸ ਤਰ੍ਹਾਂ ਹੀ ਕਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਹਟਦੇ ਹਾਂ, ਅਤੇ ਉਸ ਤੋਂ ਬਾਅਦ ਜੋ ਵੀ ਸਰੋਤੇ ਨੇ ਗੀਤ ਦੀ ਫਰਮਾਇਸ਼ ਕੀਤੀ ਹੁੰਦੀ ਹੈ, ਉਹ ਗੀਤ ਚੱਲ ਰਿਹਾ ਹੁੰਦਾ।
0: ਜੀ,
1: ਉਸ ਦੌਰਾਨ ਅਸੀਂ ਅਕਸਰ ਬਹੁਤ ਜਲਦੀ ਫੋਨ ਅਟੈਂਡ ਨਹੀਂ ਕਰ ਪਾਉਂਦੇ, ਕਿਉਂਕਿ ਗੀਤ ਵੀ ਸੁਣਾਉਣਾ ਹੁੰਦਾ ਸਰੋਤਿਆਂ ਨੂੰ, ਅਤੇ ਇਸ ਲਈ ਸ਼ਾਇਦ ਉਸ ਦੌਰਾਨ ਕੁਝ ਕਾਲ ਜਿਹੜੀਆਂ ਨੇ ਉਹ ਵੱਜ ਕੇ ਹਟ ਜਾਂਦੀਆਂ ਨੇ, ਸ਼ਾਇਦ ਡਿਸਕਨੈਕਟ ਹੋ ਜਾਂਦੀਆਂ ਨੇ।
0: ਬਿਲਕੁਲ।
1: ਅਤੇ ਘੱਟੋ ਘੱਟ ਸ਼ਾਇਦ 4-4.5 ਮਿੰਟ ਦਾ ਗੀਤ ਜੇਕਰ ਸੁਣਨ ਨੂੰ ਮਿਲ ਜਾਏ ਸਰੋਤੇ, ਕਿਉਂਕਿ ਅਕਸਰ ਫਰਮਾਇਸ਼ ਵੀ ਕਰਦੇ ਨੇ ਕਿ ਪੂਰਾ ਗੀਤ ਸੁਣਾਇਓ, ਅਤੇ ਇਸ ਲਈ ਉਸ ਦੌਰਾਨ ਜਿਹੜੇ ਵੀ ਕਾਲਸ ਆਉਂਦੇ ਨੇ ਉਹ ਅਕਸਰ ਡਿਸਕਨੈਕਟ ਹੋ ਜਾਂਦੇ ਨੇ।
0: ਤੀਸਰੀ ਗੱਲ ਉਹਨਾਂ ਨੇ ਲਿਖੀ ਕਿ ਕਈ ਵਾਰੀ ਸਾਹਮਣੇ ਵਾਲੇ ਸਰੋਤੇ ਦੀ ਆਵਾਜ਼ ਸਾਫ਼ ਨਹੀਂ ਸੁਣਾਈ ਦਿੰਦੀ, ਔਰ ਜਿਵੇਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਥਰਡ ਪਾਰਟੀ ਐਪਲੀਕੇਸ਼ਨ ਸ਼ਾਮਿਲ ਹੁੰਦੀ ਹੈ, ਟੈਲੀਫੋਨ ਦਾ ਜ਼ਰੀਏ ਸ਼ਾਮਿਲ ਹੁੰਦਾ ਹੈ, ਔਰ ਤੁਸੀਂ ਇਹ ਦੇਖਿਆ ਹੋਣਾ ਕਿ ਜਦੋਂ ਅਸੀਂ ਵੀ ਆਪਸ 'ਚ ਕਈ ਵਾਰੀ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਤਾਂ ਕਿਸੇ ਕੋਈ ਕੋਈ ਕਾਲ ਬਹੁਤ ਕਲੀਅਰ ਸੁਣਾਈ ਦਿੰਦੀ ਹੈ, ਕਿਸੇ ਕਿਸੇ ਕਾਲ 'ਚ ਥੋੜ੍ਹੀ ਜਿਹੀ ਕੁਆਲਿਟੀ ਦਾ ਇਸ਼ੂ ਆਉਂਦਾ ਹੈ, ਸਾਨੂੰ ਠੀਕ ਤਰ੍ਹਾਂ ਨਾਲ ਸਮਝ ਨਹੀਂ ਲੱਗਦੀ, ਔਰ ਕਿਉਂਕਿ ਮੋਬਾਈਲ ਫੋਨ ਜਾਂ ਕੋਈ ਵੀ ਫੋਨ ਜਦੋਂ ਤੁਸੀਂ ਸਾਡੇ ਸਟੂਡੀਓ 'ਚ ਕਰਦੇ ਹੋ ਤਾਂ ਇਹੀ ਥਰਡ ਪਾਰਟੀ ਓਪਰੇਟਰਸ ਜਿਹੜੇ ਨੇ ਉਹ ਵਿੱਚ ਹੁੰਦੇ ਨੇ, ਅਤੇ ਇਸ ਕਰਕੇ ਕਈ ਵਾਰ ਕਿਤੇ ਕਿਤੇ ਸਾਫ਼ ਸੁਣਾਈ ਨਹੀਂ ਦਿੰਦੀ ਆਵਾਜ਼।
1: ਅੱਗੇ ਇਹਨਾਂ ਨੇ ਜੋ ਉਚਾਰਣ ਦੀ ਕਮੀ ਕਈ ਅਨਾਊਂਸਰਸ ਦੇ ਵਿੱਚ ਹੈ, ਉਸ ਦੀ ਗੱਲ ਕੀਤੀ ਹੈ ਕਿ ਜੋ ਉਚਾਰਣ ਹੈ ਉਹ ਹੋਰ ਜ਼ਿਆਦਾ ਬਿਹਤਰ ਦਿੱਤਾ ਜਾਵੇ, ਸਿਖਲਾਈ ਸੰਬੰਧੀ ਧਿਆਨ ਦਿੱਤੀ ਜਾਵੇ।
0: ਜੀ,
1: ਕਹਿੰਦੇ ਕਿ ਮੈਂ ਉਹਨਾਂ ਦੇ ਨਾਮ ਵੀ ਲਿਖ ਕੇ ਭੇਜ ਦਿੰਦਾ, ਜੇਕਰ ਜ਼ਰੂਰਤ ਹੋਏ ਤਾਂ ਅਗਲੇ ਖਾਤੇ ਵਿੱਚ।
0: ਵੈਸੇ ਜਿਹੜਾ ਇਹਨਾਂ ਨੇ ਲਿਖਿਆ, ਜਿੱਦਾਂ ਪਾਣੀ ਔਰ ਪਾਣੀ, ਸੁਣ ਔਰ ਸੁਣ, ਘਣੀ ਔਰ ਘਨੀ, ਹੈ ਨਾ। ਵਜ੍ਹਾ ਫਰਮਾਇਆ ਉਹਨਾਂ ਨੇ, ਬਿਲਕੁਲ ਉਚਾਰਨ ਦੀਆਂ ਇਹ ਅਸ਼ੁੱਧਤਾਵਾਂ ਕਿਤੇ ਨਾ ਕਿਤੇ ਹੁੰਦੀਆਂ ਨੇ, ਕਿਸੇ ਬਹੁਤ ਸਾਰੇ ਅਨਾਊਂਸਰਾਂ ਦੀ ਆਵਾਜ਼ ਦੇ ਵਿੱਚ ਇਹ ਰਹਿੰਦਾ ਹੈ। ਹਾਲਾਂਕਿ ਆਡੀਸ਼ਨ ਵੇਲੇ ਅਨਾਊਂਸਰਸ ਦੀ ਚੋਣ ਕਰਨ ਵੇਲੇ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਔਰ ਉਹਨਾਂ ਨੂੰ ਜਦੋਂ ਸਿਖਲਾਈ ਦਿੱਤੀ ਜਾਂਦੀ ਹੈ ਪੇਸ਼ਕਾਰੀ ਦੀ, ਉਦੋਂ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣ ਵਾਸਤੇ ਕਿਹਾ ਜਾਂਦਾ ਹੈ। ਪਰ ਕਈ ਵਾਰੀ ਪੇਂਡੂ ਔਰ ਸ਼ਹਿਰੀ ਤਬਕੇ ਨਾਲ ਸੰਬੰਧਿਤ ਚੀਜ਼ਾਂ, ਜਿੱਦਾਂ ਪਾਣੀ ਲਫ਼ਜ਼ ਜਿਹੜਾ ਹੈ ਪਿੰਡ ਵਿੱਚ, ਨਾਣੇ ਦਾ ਉਪਯੋਗ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ ਸ਼ਹਿਰੀ ਬੋਲੀ ਦੇ ਵਿੱਚ, ਔਰ ਖਾਸ ਕਰਕੇ ਜਿਹੜੀ ਬੋਲੀ ਮਾਝੇ ਦੀ ਬੋਲੀ ਹੈ ਉਹਨਾਂ ਦੇ ਵਿੱਚ ਨਾਣੇ ਦਾ ਉਪਯੋਗ ਘੱਟ ਹੁੰਦਾ। ਇਸ ਕਰਕੇ ਬੋਲੀਆਂ ਜਿਹੜੀਆਂ ਨੇ, ਪ੍ਰੋਨੰਸੀਏਸ਼ਨ ਜਿਹੜੇ ਨੇ, ਇਹ ਜਗ੍ਹਾ ਜਗ੍ਹਾ 'ਤੇ ਜਾ ਕੇ ਬਦਲ ਜਾਂਦੇ। ਆਪਾਂ ਕਹਿੰਦੇ ਨਾ, 2 ਕੋਹ 'ਤੇ ਜਾ ਕੇ ਜਾਂ 3 ਕੋਹ 'ਤੇ ਜਾ ਕੇ ਬੋਲੀ ਬਦਲ ਜਾਂਦੀ ਹੈ, ਹੈ ਨਾ। ਇਸ ਕਰਕੇ ਸੋ ਕੋਸ਼ਿਸ਼ ਪੂਰੀ ਹੁੰਦੀ ਹੈ ਜੀ, ਜੋ ਤੁਸੀਂ ਲਿਖਿਆ ਉਹ ਬਿਲਕੁਲ ਸਹੀ ਲਿਖਿਆ, ਔਰ ਸਾਡੇ ਵੱਲੋਂ ਵੀ ਕੋਸ਼ਿਸ਼ ਪੂਰੀ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਜਾਣ, ਪਰ ਕਦੇ ਕਦੇ ਚਲੇ ਜਾਂਦੀਆਂ ਨੇ।
1: ਵਟਸਐਪ ਮੈਸੇਜਸ ਜਿਨ੍ਹਾਂ ਨੇ ਗੱਲ ਕੀਤੀ ਹੈ ਤਾਂ ਮਕਰਿੰਦਰ ਪੈਂਦੀ ਪ੍ਰੋਗਰਾਮ ਦੇ ਵਿੱਚ ਕਹਿੰਦੇ, ਸੁਖਜੀਤ ਜੀ ਕੋਸ਼ਿਸ਼ ਕਰਦੇ ਸਨ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਵਟਸਐਪ ਮੈਸੇਜ ਹੈ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣ, ਪਰ ਅੱਜ ਕੱਲ੍ਹ ਕੀ ਹੁੰਦਾ ਹੈ ਕਿ ਜ਼ਿਆਦਾ ਮੈਸੇਜ ਸ਼ਾਮਿਲ ਕਰਨ ਦੀ ਬਜਾਏ ਕੋਈ ਵੀ ਜੋ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ਉਹ ਜ਼ਿਆਦਾ ਮੈਸੇਜ ਨਹੀਂ ਸ਼ਾਮਿਲ ਕਰਦਾ, ਬਲਕਿ 3-4 ਸੁਨੇਹੇ ਹੀ ਪੜ੍ਹਦਾ ਹੈ।
0: ਇਹਦੇ ਬਾਰੇ ਸਿਰਫ ਇਹ ਕਹਿਣਾ ਚਾਹਾਂਗਾ ਜੀ ਕਿ ਹਰ ਇੱਕ ਅਨਾਊਂਸਰ ਸਾਹਿਬਾਨ ਜਿਹੜੇ ਨੇ ਉਹਨਾਂ ਦੀ

0: ਆਪਣੀ ਕਾਬਲੀਅਤ ਹੈ
1: ਜੀ
0: ਹੈ
1: ਨਾ।
0: ਸੁਖਜੀਤ ਹੋਰੀ ਬਹੁਤ ਫਲੂਐਂਟ ਸਨ ਆਵਾਜ਼ ਦੇ ਵਿੱਚ, ਅੰਦਾਜ਼ ਦੇ ਵਿੱਚ, ਇਸ ਕਰਕੇ ਉਹ ਜ਼ਿਆਦਾ ਮੈਸੇਜਸ ਸੰਭਾਲ ਲੈਂਦੇ ਸਨ। ਪਰ ਜ਼ਿਆਦਾ ਸਾਂਭਣ ਦੀ ਕੋਸ਼ਿਸ਼ ਦੇ ਵਿੱਚ ਜੇ ਤੁਹਾਡੀ ਪੇਸ਼ਕਾਰੀ ਗਲਤ ਹੋ ਰਹੀ ਹੈ, ਖਰਾਬ ਹੋ ਰਹੀ ਹੈ, ਤਾਂ ਮੇਰਾ ਖਿਆਲ ਹੈ ਕਿ ਉਹਦੀ ਬਜਾਏ ਇਹ ਕਰ ਲਿਆ ਜਾਵੇ ਕਿ ਘੱਟ ਸ਼ਾਮਿਲ ਕਰ ਲਿਆ ਜਾਣ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਕਸਰ ਗੁਜ਼ਾਰਿਸ਼ ਕਰਦੇ ਹਾਂ ਜੀ ਕਿ ਅਸੀਂ ਇਸ ਗੱਲ ਦੀ ਗਰੰਟੀ ਨਹੀਂ ਕਰ ਸਕਦੇ ਕਿ ਹਰ ਰੋਜ਼ ਉਹਨਾਂ ਦਾ ਨਾਮ ਇਸ ਪ੍ਰੋਗਰਾਮ ਵਿੱਚ ਅਨਾਊਂਸ ਹੋਵੇ। ਇਸ ਕਰਕੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹ ਗੁਜ਼ਾਰਿਸ਼ ਕਰਦੇ ਰਹਿੰਦੇ ਹਾਂ ਜੀ ਕਿ ਉਹ ਥੋੜ੍ਹੇ ਮੈਸੇਜਸ ਭੇਜਣ ਔਰ ਥੋੜ੍ਹੇ ਵਕਫੇ ਤੋਂ ਬਾਅਦ ਭੇਜਣ, ਤਾਂ ਜੋ ਸਭ ਦੀ ਨਿਯਮਤ ਤਰੀਕੇ ਦੇ ਨਾਲ ਵਾਰੀ ਆ ਸਕੇ।
1: ਕਹਿੰਦੇ ਕਿ ਗੀਤ ਸੁਣਾਉਂਦੇ ਸਮੇਂ ਗਾਇਕ, ਸੰਗੀਤਕਾਰ, ਗੀਤਕਾਰਾਂ ਦੇ ਨਾਮ ਅਕਸਰ ਹਿੰਦੀ ਗੀਤਾਂ ਦੇ ਵਿੱਚ ਦੱਸੇ ਜਾਂਦੇ ਨੇ, ਪਰ ਪੰਜਾਬੀ ਗੀਤਾਂ ਵੇਲੇ ਨਹੀਂ ਦੱਸੇ ਜਾਂਦੇ, ਇਹ ਵੀ ਕੀਤਾ ਜਾਣਾ ਚਾਹੀਦਾ ਹੈ।
0: ਉਹਦਾ ਕਾਰਨ ਕਦੇ ਕਦੇ ਪੂਨਮ ਜੀ ਇਹ ਰਹਿੰਦਾ ਕਿ ਬਹੁਤੇ ਗੀਤ ਜਿਹੜੇ ਸਾਨੂੰ ਸਕਰੀਨਿੰਗ ਦੇ ਥਰੂ ਪਹੁੰਚਦੇ ਨੇ ਉਹਦੇ ਵਿੱਚ ਗਾਇਕ ਦਾ ਨਾਮ ਤਾਂ ਲਿਖਿਆ ਹੁੰਦਾ ਪਰ ਗੀਤਕਾਰ ਸੰਗੀਤਕਾਰ ਦਾ ਨਾਮ ਬਹੁਤੀ ਵਾਰੀ ਨਹੀਂ ਲਿਖਿਆ ਹੁੰਦਾ, ਜਦਕਿ ਫਿਲਮ ਐਲਬਮ ਜਿੰਨੀਆਂ ਵੀ ਰਿਲੀਜ਼ ਹੁੰਦੀਆਂ ਨੇ ਉਹਦੇ 'ਚ ਗੀਤਕਾਰ ਦਾ ਨਾਮ ਔਰ ਸੰਗੀਤਕਾਰ ਦਾ ਨਾਮ ਲਿਖਿਆ ਹੁੰਦਾ ਹੈ। ਸੋ ਇਸੇ ਕਰਕੇ ਹੁੰਦਾ ਹੈ ਕਿ ਜਿਹੜੇ ਪੰਜਾਬੀ ਗੀਤ ਨੇ ਅਕਸਰ ਉਹਨਾਂ ਦੇ ਵਿੱਚ ਸਿਰਫ ਗਾਇਕ ਦਾ ਨਾਮ ਅਤੇ ਗੀਤ ਦੇ ਬੋਲ ਚਲੋ ਸੁਣ ਹੀ ਜਾਂਦੇ ਨੇ, ਔਰ ਹਿੰਦੀ ਫਿਲਮੀ ਗੀਤਾਂ ਦੇ ਵਿੱਚ ਗਾਇਕ, ਗੀਤਕਾਰ, ਸੰਗੀਤਕਾਰ ਸਭ ਦੇ ਨਾਮ ਅਨਾਊਂਸ ਕੀਤੇ ਜਾਂਦੇ ਨੇ।
1: ਕਹਿੰਦੇ ਕਿ ਅੰਤ ਵਿੱਚ ਇਹ ਕਹਿਣਾ ਚਾਹੁੰਦਾ ਕਿ ਇਹ ਆਲੋਚਨਾ ਵਜੋਂ ਨਹੀਂ, ਸਗੋਂ ਇੱਕ ਨਿਯਮਤ ਅਤੇ ਸਨੇਹੀ ਸਰੋਤੇ ਵਜੋਂ ਭੇਜ ਰਿਹਾ। ਆਸ ਹੈ ਕਿ ਤੁਸੀਂ ਇਹਨਾਂ ਗੱਲਾਂ 'ਤੇ ਗੰਭੀਰਤਾ ਨਾਲ ਵਿਚਾਰ ਕਰੋਗੇ, ਸੁਧਾਰ ਕਰੋਗੇ।
0: ਗੁਰਪ੍ਰੀਤ ਸਿੰਘ ਜੀ, ਯਕੀਨ ਮੰਨੋ ਅਸੀਂ ਤੁਹਾਡੀ ਇਸ ਚਿੱਠੀ ਦਾ ਇੱਕ ਇੱਕ ਲਫ਼ਜ਼ ਬੜੇ ਧਿਆਨ ਦੇ ਨਾਲ, ਬੜੇ ਪਿਆਰ ਦੇ ਨਾਲ ਪੜ੍ਹਿਆ ਔਰ ਇਹਦੇ ਵਿੱਚ ਅਸੀਂ ਉਹਨਾਂ ਗੱਲਾਂ ਬਾਰੇ ਮੰਨੇ ਵੀ ਹਾਂ ਕਿ ਇਹ ਗੱਲਾਂ ਦੀ ਕਮੀ ਪੇਸ਼ੀ ਰਹਿ ਜਾਂਦੀ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥ ਵੱਸ ਵਿੱਚ ਨਹੀਂ ਹੁੰਦੀਆਂ, ਉਸ ਬਾਬਤ ਵੀ ਅਸੀਂ ਆਪਣਾ ਇੱਥੇ ਕੀ ਕਮੀ ਹੈ, ਅਸੀਂ ਉਹਨੂੰ ਕਿਵੇਂ ਸੁਧਾਰ ਸਕਦੇ ਹਾਂ। ਸੋ ਤੁਹਾਡੇ ਪੂਰੇ ਖਤ ਨੂੰ ਅਸੀਂ ਬੜੇ ਟਰੰਮੇ ਦੇ ਨਾਲ, ਇੱਕ ਇੱਕ ਲਫ਼ਜ਼ ਨੂੰ ਧਿਆਨ ਦੇ ਨਾਲ ਔਰ ਪੂਰੇ ਤਹੱਮੁਲ ਦੇ ਨਾਲ ਪੜ੍ਹਿਆ ਹੈ। ਸੋ ਸਾਡੀਆਂ ਨਜ਼ਰਾਂ 'ਚ ਤੁਹਾਡੀ ਕਦਰ ਜਿਹੜੀ ਹੈ ਬਹੁਤ ਜ਼ਿਆਦਾ ਹੈ, ਬੇਮਿਸਾਲ ਹੈ।
1: ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਖਤਾਂ ਦੇ ਲਈ, ਅਤੇ ਹੁਣ ਵੇਲਾ ਸਮੇਟਣ ਦਾ ਹੋ ਗਿਆ ਪ੍ਰੋਗਰਾਮ ਨੂੰ, ਪਰ ਜਾਂਦੇ ਜਾਂਦੇ ਪਤਾ ਦੱਸ ਦਿੰਦੇ ਹਾਂ ਜੀ। ਈਮੇਲ ਦੇ ਲਈ ਸਾਡਾ ਪਤਾ ਹੈ tcmjalandhar@gmail.com,
0: ਅਤੇ ਸਾਡਾ ਚਿੱਠੀਆਂ ਲਿਖਣ ਦਾ ਪਤਾ ਹੈ ਜੀ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
1: ਸੋ ਲੈਂਦੇ ਹਾਂ ਜੀ ਹੁਣ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ। ਨਮਸਕਾਰ,
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਹੀ ਜਲੰਧਰ ਕੇਂਦਰ ਹੈ। ਤੇ ਹੁਣ ਸੁਣਦੇ ਹਾਂ ਵਨ ਮਹੋਤਸਵ 'ਤੇ ਸਾਡੀ ਖਾਸ ਪੇਸ਼ਕਸ਼, ਸਾਡਾ ਸਟੇਟ ਹੁਕਅਪ ਪ੍ਰੋਗਰਾਮ।

0: ਸਾਡੇ ਦੇਸ਼ 'ਚ ਵੱਡੀ ਗਿਣਤੀ 'ਚ ਅਜਿਹੇ ਲੋਕ ਨੇ ਜੋ ਰੁੱਖਾਂ ਦੀ ਕਟਾਈ ਕਰਕੇ ਜਿੱਥੇ ਵਾਤਾਵਰਨ 'ਚ ਵਿਗਾੜ ਪੈਦਾ ਕਰਦੇ, ਉੱਥੇ ਨਾਲ ਨਾਲ ਰੁੱਖਾਂ ਦੀਆਂ ਕਿਸਮਾਂ ਨੂੰ ਵੀ ਅਲੋਪ ਕਰ ਰਹੇ। ਵੱਡੀ ਗਿਣਤੀ 'ਚ ਲੋਕਾਂ ਨੇ ਰੁੱਖਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ। ਰੁੱਖਾਂ ਦੇ ਦੁਸ਼ਮਣ ਲੋਕ ਜੰਗਲ ਕੱਟ ਕੱਟ ਕੇ ਮੈਦਾਨੀ ਇਲਾਕਾ ਬਣਾਉਣ 'ਚ ਲੱਗੇ ਹੋਏ। ਪਹਿਲੀ ਕਮਾਈ ਰੁੱਖਾਂ 'ਚੋਂ ਅਤੇ ਦੂਜੀ ਕਮਾਈ ਉਸੇ ਜਗ੍ਹਾ ਦੀ ਜ਼ਮੀਨ 'ਚੋਂ। ਹਿੰਦੁਸਤਾਨ 'ਚ ਇਹ ਵਰਤਾਰਾ ਵੱਡੀ ਪੱਧਰ 'ਤੇ ਚੱਲਿਆ ਆ ਰਿਹਾ। ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਰੁੱਖਾਂ ਅਤੇ ਮਨੁੱਖ ਦਾ ਬਹੁਤ ਪੁਰਾਣਾ ਸੰਬੰਧ ਹੈ। ਜੰਗਲ ਦੇ ਆਦਿਵਾਸੀ ਅੱਜ ਵੀ ਰੁੱਖਾਂ ਦੀ ਗੂੜ੍ਹੀ ਯਾਰੀ ਕਾਰਨ ਜੀਵਤ ਚੱਲੇ ਆ ਰਹੇ। ਰੁੱਖਾਂ ਦੇ ਗੂੜ੍ਹੇ ਸੰਬੰਧ ਕਾਰਨ ਹੀ ਆਦਿ ਮਨੁੱਖ ਦਾ ਜੀਵਨ ਸ਼ੁਰੂ ਹੋਇਆ। ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਮਨੁੱਖ, ਪਸ਼ੂ, ਪੰਛੀ ਅਤੇ ਹਰ ਕਿਸਮ ਦੀ ਚਲਦੀ ਫਿਰਦੀ ਜਾਨਦਾਰ ਵਸਤੂ ਰੁੱਖਾਂ 'ਤੇ ਨਿਰਭਰ ਹੈ। ਕਹਿਣ ਦਾ ਮਤਲਬ ਕਿ ਅਸੀਂ ਹਰ ਕਿਸਮ ਦੇ ਖੁਰਾਕੀ ਤੱਤ ਰੁੱਖਾਂ ਅਤੇ ਪੌਦਿਆਂ ਤੋਂ ਹੀ ਲੈਂਦੇ ਹਾਂ। ਕੁਦਰਤ ਨੇ ਰੁੱਖਾਂ 'ਚ ਅਜਿਹਾ ਗੁਣ ਭਰਿਆ ਹੋਇਆ ਜੋ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਰੁੱਖਾਂ ਦੀਆਂ ਜੜੀਆਂ ਬੂਟੀਆਂ ਦੀ ਬਦੌਲਤ ਠੀਕ ਹੋ ਜਾਂਦੀਆਂ ਨੇ।
1: ਤੁਲਸੀ, ਪਿੱਪਲ, ਨਿੰਮ, ਬੋੜ ਦੂਸਰੇ ਰੁੱਖਾਂ ਦੇ ਮੁਕਾਬਲੇ ਜ਼ਿਆਦਾ ਆਕਸੀਜਨ ਪੈਦਾ ਕਰਦੇ ਨੇ। ਸਾਨੂੰ ਬਰਸਾਤਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਨੇ। ਰੁੱਖ ਆਪਣੇ ਜੀਵਨ ਕਾਲ ਵਿੱਚ 1 ਟਨ ਕਾਰਬਨ ਡਾਈਆਕਸਾਈਡ ਨੂੰ ਸਾਫ਼ ਕਰਦੇ ਨੇ। ਅਮਰੀਕਾ ਦਾ 1/3 ਹਿੱਸਾ ਜੰਗਲ ਨਾਲ ਢੱਕਿਆ ਹੋਇਆ ਹੈ। ਰੁੱਖ ਇਲਾਕੇ ਦੀ ਸੁੰਦਰਤਾ ਨੂੰ ਵਧਾਉਂਦੇ ਨੇ। ਰੁੱਖ ਧਰਮ ਪੱਖੋਂ ਵੀ ਇਤਿਹਾਸ ਨਾਲ ਜੁੜਿਆ ਹੋਇਆ ਹੈ। ਪੁਰਾਤਨ ਕਾਲ ਵਿੱਚ ਗੁਰੂ ਸਾਹਿਬਾਨ ਨੇ ਆਪਣੇ ਘੋੜੇ ਵੀ ਰੁੱਖਾਂ ਦੇ ਨਾਲ ਬੰਨੇ ਸਨ। ਇਹ ਰੁੱਖ ਜੋ ਅਮਲਦਾਸ ਦੇ ਪੀਲੀ ਮਾਰਨ ਭਾ ਜਿਉਂ ਜਾਪਣ ਗਗਨ ਕੁਠਾਲੀਏ ਜਿਉਂ ਸੋਨਾ ਪਿਘਲ ਗਿਆ। ਪੰਜਾਬ ਦੇ ਪ੍ਰਸਿੱਧ ਵਿਦਵਾਨ ਡਾਕਟਰ ਹਰਭਜਨ ਸਿੰਘ ਨੇ ਆਪਣੀ ਪੁਸਤਕ ਰੁੱਖ ਤੇਰੀ

ਵਿੱਚ ਰੁੱਖਾਂ ਨੂੰ ਰਿਸ਼ੀਆ ਜਿੰਨਾ ਵੱਡਾ ਦਰਜਾ। ਰੁੱਖਾਂ ਦੀਆਂ ਮੁੱਖ ਕਿਸਮਾਂ ਬੋਹੜ, ਪੀਪਲ, ਨਿੰਮ, ਟਾਹਲੀ, ਧਰੇਕ, ਅੰਬ, ਬਾਂਸ, ਸਿੰਬਲ, ਕਿੱਕਰ, ਇਮਲੀ, ਲਸੂੜਾ, ਬੇਰੀ, ਸਫੇਦਾ, ਜਾਮੁਨ ਆਦਿ ਨੇ। ਡਾਕਟਰ ਭੁਪਿੰਦਰ ਸਿੰਘ ਖਹਿਰਾ ਵੀ ਰੁੱਖਾਂ ਬਾਰੇ ਬਹੁਤ ਕੁਝ ਗਿਆਨ ਇਕੱਠਾ ਕਰਦੇ ਨੇ। ਉਹ ਦੱਸਦੇ ਨੇ, ਬੋਹੜ ਭਾਰਤ ਦਾ ਕੌਮੀ ਦਰਖਤ ਹੈ, ਇਹ ਗਿਆਨ ਦਾ ਪ੍ਰਤੀਕ ਹੈ। ਮਹਾਤਮਾ ਬੁੱਧ ਨੂੰ ਗਿਆਨ ਵੀ ਬੋਹੜ ਦੇ ਹੇਠ ਹੀ ਹੋਇਆ ਸੀ। ਬੋਹੜ ਲੋਕ ਧਰਮ ਨਾਲ ਜੁੜਿਆ ਰੁੱਖ ਹੈ। ਮੰਨਿਆ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਵੱਡਾ ਬੋਹੜ ਅਨੰਦਪੁਰ ਪਾਸ ਆਂਧਰਾ ਪ੍ਰਦੇਸ਼ ਵਿੱਚ ਹੈ, ਦੂਸਰਾ ਵੱਡਾ ਚੇਨਈ ਵਿੱਚ ਹੈ, ਤੀਸਰਾ ਕੋਲਕਾਤਾ ਬੋਟੈਨੀਕਲ ਗਾਰਡਨ ਕੋਲ ਹੈ। ਪੰਜਾਬ ਵਿੱਚ ਬੋਹੜ ਦੀ ਪੂਜਾ ਵੀ ਕੀਤੀ ਜਾਂਦੀ ਹੈ। ਕੱਤਕ ਨੌਰਾਤਿਆਂ ਵਿੱਚ ਬੋਹੜ ਦੀ ਪ੍ਰਤਿਮਾ ਬਣਾ ਕੇ ਪੂਜਾ ਕੀਤੀ ਜਾਂਦੀ ਹੈ। ਬਰੋਟਾ ਪੰਜਾਬ ਦਾ ਲੋਕ ਧਰਮ ਨਾਲ ਜੁੜਿਆ ਹੋਇਆ ਹੈ। ਪੰਜਾਬ ਵਿੱਚ ਸਭ ਤੋਂ ਵੱਡਾ ਬੋਹੜ ਚੋਲਟੀ ਕਲਾ ਜ਼ਿਲ੍ਹਾ ਫਤਿਹਗੜ੍ਹ ਵਿਖੇ ਹੈ। ਇਹ 200 ਸਾਲ ਪੁਰਾਣਾ ਹੈ। ਪਾਕਿਸਤਾਨ ਦੇ ਰਾਂਝਾ ਪਿੰਡ ਵਿੱਚ ਵੱਡਾ ਬੋਹੜ ਦੱਸਿਆ ਗਿਆ ਹੈ। ਕਿਸੇ ਵੇਲੇ ਕਰੀਰ ਪੰਜਾਬ ਦਾ ਹਰਮਨ ਪਿਆਰਾ ਰੁੱਖ ਸੀ। ਕਰੀਰ ਦੇ ਡੇਲਿਆਂ ਦਾ ਅਚਾਰ ਵੀ ਬਹੁਤ ਪ੍ਰਚਲਿਤ ਰਿਹਾ ਹੈ। ਹੁਣ ਕਰੀਰ ਵੀ ਟਾਵੇਂ ਟੱਲੇ ਹੀ ਰਹਿ ਗਏ।

0: ਅੱਜ ਦੇ ਪਦਾਰਥਵਾਦੀ ਮਨੁੱਖ ਨੇ ਰੁੱਖਾਂ ਬਾਰੇ ਬੇਸਮਝ ਅਪਣਾ ਕੇ ਰੁੱਖਾਂ ਨਾਲੋਂ ਆਪਣਾ ਰਿਸ਼ਤਾ ਨਾਤਾ ਤੋੜ ਲਿਆ। ਬਹੁਤ ਸਾਰੇ ਲੋਕਾਂ ਨੇ ਇਹ ਸਮਝ ਬਣਾ ਲਈ ਹੈ ਕਿ ਰੁੱਖ ਤਾਂ ਸਜਾਵਟ, ਬਾਲਣ ਅਤੇ ਕਮਾਈ ਕਰਨ ਲਈ ਨੇ। ਬੋੜ, ਪਿੱਪਲ, ਜੰਡ, ਟਾਹਲੀਆਂ, ਤੂਤ, ਅੰਬ ਆਦਿ ਦਰੱਖਤਾਂ ਦੀਆਂ ਕਿਸਮਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ। ਅਜਿਹੇ ਵੱਡੇ ਰੁੱਖਾਂ 'ਤੇ ਹਜ਼ਾਰਾਂ ਪੰਛੀ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਸਨ। ਵੱਡੇ ਦਰੱਖਤਾਂ ਦੇ ਪੁੱਟੇ ਜਾਣ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਪੰਛੀ ਹਿਜਰਤ ਕਰ ਗਏ ਨੇ। ਮਨੁੱਖੀ ਸੋਚ ਨੇ ਕਦੇ ਵੀ ਪਛਤਾਵਾ ਨਹੀਂ ਕੀਤਾ। ਕੁਦਰਤ ਦਾ ਸਮਤੋਲ ਰੱਖਣ 'ਚ ਪੰਛੀ ਬੜੇ ਸਹਾਈ ਹੁੰਦੇ ਹੈ, ਪਰ ਮਨੁੱਖੀ ਸੁਭਾਅ ਲਗਾਤਾਰ ਰੁੱਖਾਂ 'ਤੇ ਪੰਛੀਆਂ ਨਾਲ ਵੈਰ ਭਾਵਨਾ ਰੱਖਦਾ ਆ ਰਿਹਾ। ਅੱਜ ਤੋਂ 25-30 ਸਾਲ ਪਹਿਲਾਂ ਖੇਤਾਂ 'ਚ ਕੰਮ ਕਰਦੇ ਕਿਰਤੀ ਲੋਕ ਦੁਪਹਿਰ ਸਮੇਂ ਘਰ ਨਹੀਂ ਆਉਂਦੇ ਸਨ ਅਤੇ ਵੱਡੇ ਰੁੱਖਾਂ ਹੇਠ ਬੈਠ ਕੇ ਦੁਪਹਿਰ ਵੇਲੇ ਆਰਾਮ ਕਰ ਲੈਂਦੇ ਸਨ ਅਤੇ ਨੀਂਦ ਦਾ ਝਪਕਾ ਵੀ ਬੜੇ ਆਰਾਮ ਨਾਲ ਲੈਂਦੇ ਸਨ। ਮਨੁੱਖ ਦਾ ਜੀਵਨ ਜੰਗਲ ਤੋਂ ਹੀ ਸ਼ੁਰੂ ਹੋਇਆ। ਜੰਗਲ ਤੋਂ ਪਰੇ ਹਟ ਕੇ ਮਨੁੱਖ ਨੇ ਆਧੁਨਿਕ ਸੱਭਿਅਤਾ ਦਾ ਸੁਪਨਾ ਸਾਕਾਰ ਕੀਤਾ।
1: ਕੁਝ ਜਿਹੜੇ ਰਵਾਇਤੀ ਰੁੱਖ ਨੇ ਜਾਂ ਕੁਝ ਕਮਰਸ਼ਲ ਟਰੀਜ਼ ਨੇ ਜਿਹੜੇ ਤੁਹਾਡੇ ਖੇਤ ਨੇ, ਉੱਥੇ ਤਾਂ ਤੁਸੀਂ ਕੋਸ਼ਿਸ਼ ਇਹੀ ਕਰੋਗੇ ਉਹੀ ਰੁੱਖ ਲਾਏ ਜਾਣ ਜਿਨ੍ਹਾਂ ਤੋਂ ਆਪਾਂ ਨੂੰ ਕੋਈ ਮੁਨਾਫਾ ਹੋਵੇ। ਬਟ ਜਿਹੜੀ ਕੋਈ ਸਾਂਝੀ ਲੈਂਡ ਹੈ, ਕੋਮਨ ਲੈਂਡ ਹੈ, ਰੇਲਵੇ ਲਾਈਨ 'ਤੇ, ਰੋਡ ਸਾਈਡ 'ਤੇ ਜਾਂ ਆਪਣੀਆਂ ਪਿੰਡਾਂ ਵਿੱਚ ਕੋਈ ਸ਼ਾਮ ਲਾਟ ਨੇ, ਕੁਝ ਹੋਰ ਪੰਚਾਇਤ ਦੀਆਂ ਜ਼ਮੀਨਾਂ ਹੈ, ਉੱਥੇ ਆਪਾਂ ਨੂੰ ਰਵਾਇਤੀ ਰੁੱਖ ਵੀ ਜ਼ਰੂਰ ਲਾਉਣੇ ਚਾਹੀਦੇ ਨੇ। ਕਿਉਂਕਿ ਉੱਥੇ ਆਪਣਾ ਓਬਜੈਕਟਿਵ ਇਹ ਨਹੀਂ ਹੁੰਦਾ ਕਿ ਆਪਣਾ ਹੁਣ ਰੁੱਖ ਲਾਇਆ 5-7 ਸਾਲ ਪਿੱਛੋਂ ਇਹਨੂੰ ਮੈਨੂੰ ਕੀ ਫਾਇਦਾ ਹੋਵੇ। ਇਸ ਤਰ੍ਹਾਂ ਨਾਲ ਕੁਝ ਜਿਹੜੇ ਇੰਡੀਜੀਨਸ ਟਰੀਜ਼ ਨੇ ਜਿਵੇਂ ਨਿੰਮ, ਬੋੜ, ਪਿੱਪਲ, ਕਿੱਕਰ, ਖੈਰ, ਸਰੀਂ ਦਾ ਰੁੱਖ ਹੈ, ਢੱਕ ਦੇ ਰੁੱਖ ਨੇ, ਸੁਖਚੈਨ, ਟਾਲੀ, ਆਮਲਾ, ਤੂਤ, ਰੀਠਾ, ਹਰੜ ਬਿਹੇੜਾ ਜਿਵੇਂ ਹੈਗਾ, ਇਹਦੇ 'ਚ ਕਈ ਸਾਰੀਆਂ ਦਵਾਈਆਂ ਬਣਦੀਆਂ, ਆਪਣਾ ਫਾਇਦਾ ਹੁੰਦਾ। ਹੋਰ ਕਿਸਾਨ ਵੀਰੋ, ਅਰਜੁਨ ਦਾ ਰੁੱਖ ਹੈਗਾ, ਤੁਸੀਂ ਦੇਖਿਆ ਹੋਣਾ ਸੜਕਾਂ ਦੇ ਆਲੇ ਦੁਆਲੇ ਅਰਜੁਨ ਦੇ ਰੁੱਖ ਲੱਗੇ ਹੋਏ ਨੇ। ਉਹਦੇ ਜਿਹੜੀ ਇਹ ਸੱਕ ਹੁੰਦੀ ਹੈ ਉਹ ਆਪਣੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਨੂੰ ਲੋੜ ਵਰਤੀ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਕਿ ਥਾਂ ਥਾਂ 'ਤੇ ਲੋਕਾਂ ਨੇ ਉਹਦੀ ਜਿਹੜਾ ਸੱਕ ਹੈਗੀ ਹੈ ਉਹ ਲਾ ਕੇ

0: ਲੋਕ ਆਮ ਯੂਜ਼ ਕਰ ਰਹੇ ਨੇ, ਮਤਲਬ ਹੈ ਕਿ ਆਪਾਂ ਨੂੰ ਪਤਾ ਹੈ ਕਿ ਰੁੱਖਾਂ ਦਾ ਫਾਇਦਾ ਹੈ, ਬਟ ਫਿਰ ਵੀ ਆਪਾਂ ਆਪਣੀ ਡਿਵੈਲਪਮੈਂਟ ਲਈ ਜਾਂ ਆਪਣੇ ਹੋਰ ਨਿੱਜੀ ਫਾਇਦਿਆਂ ਕਰਕੇ ਰੁੱਖਾਂ ਹੇਠ ਰਕਬਾ ਵਧਾ ਘਟਾਈ ਜਾ ਰਹੇ ਹਾਂ। ਇਸੇ ਤਰ੍ਹਾਂ ਤੁਸੀਂ ਦੇਖਿਆ ਕਿ ਕਿਸਾਨ ਵੀਰੋ ਆਪਣੇ ਖੇਤਾਂ ਵਿੱਚ ਕਾਫੀ ਰੁੱਖ ਹੁੰਦੇ ਸੀ, ਕਿਤੇ ਨਾ ਕਿਤੇ ਜੇ ਖੇਤ ਬੰਨਿਆਂ 'ਤੇ ਜਾਂ ਟਿਊਬਵੈੱਲ 'ਤੇ ਆਪਣੇ ਹੋਰ ਵੀ ਕਿਸੇ ਪਾਸੇ ਜਾਂ ਖੇਤ ਸਾਰੇ ਖੇਤ ਦੇ ਵਿੱਚ ਟਾਂਵੇ ਟਾਂਵੇ ਰੁੱਖ ਖੜ੍ਹੇ ਹੁੰਦੇ ਸੀ, ਬਟ ਓਵਰ ਦ ਪੀਰੀਅਡ ਆਫ ਟਾਈਮ ਆਪਾਂ ਇੰਨੇ ਕਮਰਸ਼ਲ ਹੋ ਗਏ ਹਾਂ, ਆਪਾਂ ਉਹ ਜਿਹੜੇ ਰੁੱਖ ਨੇ ਸਾਰੇ ਕੱਟਤੇ। ਬਟ ਹੁਣ ਮੈਂ ਇਹ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਸੋਸ਼ਲ ਮੀਡੀਆ ਦਾ ਜਾਂ ਅਵੇਅਰਨੈਸ ਦਾ ਜਾਂ ਬਾਰ ਬਾਰ ਆਪਣੇ ਜਿਹੜੇ ਪ੍ਰੋਗਰਾਮ ਬਣਾ ਰਹੇ ਹਾਂ, ਇਹਦੀ ਇੰਨੀ ਕੰਟਰੀਬਿਊਸ਼ਨ ਹੈ ਕਿ ਈਵਨ ਆਪਣੀ ਨਵੀਂ ਪੀੜ੍ਹੀ ਹੈ ਉਹਨਾਂ ਦੇ ਦਿਮਾਗ ਵਿੱਚ ਇੰਨਾ ਵੱਸ ਗਿਆ ਹੈ ਕਿ ਬਈ ਰੁੱਖਾਂ ਦਾ ਫਾਇਦਾ ਹੈ, ਸਾਨੂੰ ਰੁੱਖ ਲਾਉਣੇ ਚਾਹੀਦੇ ਨੇ। ਉਸੇ ਕਰਕੇ ਹੁਣ ਓਵਰ ਦ ਪੀਰੀਅਡ ਆਫ ਟਾਈਮ ਥਾਂ ਥਾਂ ਲੋਕ ਜਾਂ ਕਈ ਐਨ ਜੀ ਓਜ਼ ਨੇ ਜਾਂ ਆਪਣੀਆਂ ਕੋਈ ਸੋਸ਼ਲ ਔਰਗਨਾਈਜੇਸ਼ਨਸ ਨੇ, ਸਕੂਲ ਕਾਲਜਸ ਨੇ, ਉਹਨਾਂ ਦਾ ਰੁਝਾਉ ਰੁੱਖਾਂ ਵੱਲ ਹੋ ਗਿਆ। ਉਹ ਵੀ ਲੋਕ ਚਾਹੁੰਦੇ ਨੇ ਕਿ ਹੁਣ ਆਪਾਂ ਵੱਧ ਤੋਂ ਵੱਧ ਰੁੱਖ ਲਾਏ ਜਾਣ।
1: ਮੈਂ ਇੱਕ ਰੁੱਖਾਂ ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਘਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਾਖਾਵਾਂ, ਧੁੱਪਾਂ ਤਪਸ਼ਾਂ ਦੇ ਵਿੱਚ ਸੜਿਆ ਮੇਰੇ ਹੇਠਾਂ ਬਹਿੰਦਾ, ਕਦੀ ਕਦੀ ਤਾਂ ਵਿੱਚ ਕਲਾਵੇ ਲੈ ਕੇ ਦੁੱਖ ਵੀ ਕਹਿੰਦਾ, ਪਿੰਡੇ ਉੱਤੇ ਸੇਕ ਮੈਂ ਸਹਿ ਕੇ ਇਸ ਦਾ ਸਾਥ ਨਿਭਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਾਖਾਵਾਂ। ਮੇਰੇ ਉੱਪਰ ਪੰਛੀ ਆ ਕੇ ਘਰ ਨਹੀਂ ਬਹੁਤ ਬਣਾਉਂਦੇ, ਆਪਣੇ ਵੋਟਾਂ ਦੇ ਨਾਲ ਬਹਿ ਕੇ ਆਪਣਾ ਸਮਾਂ ਬਿਤਾਉਂਦੇ, ਮੈਂ ਉਹਨਾਂ ਦੇ ਜੀਵਨ ਦੇ ਲਈ ਰਹਿਮ ਬੰਦੇ ਤੋਂ ਚਾਹਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਾਖਾਵਾਂ। ਜਦੋਂ ਕਦੇ ਇਸ ਬੰਦੇ ਨੂੰ ਹੈ ਹੜ੍ਹ ਨੇ ਘੇਰਾ ਪਾਉਂਦੇ, ਉਸ ਵੇਲੇ ਵੀ ਢਾਰਸ ਬਣ ਕੇ ਰੁੱਖ ਹੀ ਅੱਗੇ ਆਉਂਦੇ, ਮੈਂ ਹੀ ਇਹਦੀਆਂ ਰਾਹ ਪਗਡੰਡੀਆਂ, ਸੜਕਾਂ ਸਭ ਬਚਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਾਖਾਵਾਂ। ਜੇਕਰ ਮੇਰੀ ਹੋਂਦ ਏ ਬੰਦਾ ਇੱਦਾਂ ਰਿਹਾ ਮੁਕਾਉਂਦਾ, ਵਿੱਚ ਚਿਖਾ ਦੇ ਵੇਖਾਂਗੇ ਫਿਰ ਇਹਨੂੰ ਕੌਣ ਜਲਾਉਂਦਾ, ਲਾਸ਼ ਇਹਦੀ ਨੂੰ ਖਾਣਾ ਵੇਖੀ, ਇੱਲਾਂ ਕੁੱਤਿਆਂ ਕਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਾਖਾਵਾਂ। ਮੈਂ ਇੱਕ ਰੁੱਖਾਂ ਤਰਲੇ ਪਾਉਂਦਾ, ਇੰਜ ਨਾ ਮੈਨੂੰ ਸਾੜੋ, ਆਉਣ ਵਾਲੀਆਂ ਨਸਲਾਂ ਦੇ ਲਈ ਕੁਝ ਤੇ ਸੋਚ ਵਿਚਾਰੋ। ਮੁੱਕਦਾ ਜਾਂਦਾ ਧਰਤੀ ਤੋਂ ਮੈਂ ਆਪਣਾ ਦਰਦ ਸੁਣਾਵਾਂ, ਮੁੱਕਦਾ ਜਾਂਦਾ ਧਰਤੀ ਤੋਂ ਮੈਂ ਆਪਣਾ ਦਰਦ ਸੁਣਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਾਖਾਵਾਂ। ਫਿਰ ਵੀ ਬੰਦਾ ਕੱਟਦਾ ਜਾਵੇ, ਮੇਰੀਆਂ ਜੜ੍ਹਾਂ ਸ਼ਾਖਾਵਾਂ।
2: ਵੱਡੇ ਵੱਡੇ ਭਵਨ ਵੀ ਲੱਕੜੀ ਦੀ ਵਰਤੋਂ ਕਰਕੇ ਬਣਾਏ ਨੇ। ਲੱਕੜੀ ਤੋਂ ਮਨੁੱਖ ਨੇ ਹਜ਼ਾਰਾਂ ਕੰਮ ਲਏ ਨੇ। ਮਨੁੱਖ ਨੇ ਰੁੱਖਾਂ ਨੂੰ ਕਈ ਰੂਪ 'ਚ ਵਰਤਿਆ। ਰੁੱਖਾਂ ਉੱਤੇ ਕਈ ਜੀਵ ਜੰਤੂ ਵੀ ਜਨਮ ਲੈਂਦੇ ਨੇ। ਰੁੱਖਾਂ ਨਾਲ ਜੀਵ ਜੰਤੂ ਚੱਕਰ ਵੀ ਜੁੜਿਆ। ਰੁੱਖਾਂ ਉੱਤੇ ਕਈ ਪ੍ਰਕਾਰ ਦੇ ਕੀੜਿਆਂ ਦੀ ਪ੍ਰਜਾਤੀ ਵੀ ਜਨਮ ਲੈਂਦੀ ਹੈ। ਰੁੱਖਾਂ ਕਰਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ। ਜੰਗਲਾਂ 'ਚ ਪਾਏ ਜਾਂਦੇ ਰੁੱਖ ਵੀ ਕਈ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਰੱਖਦੇ ਨੇ। ਜਿੱਥੇ ਵੱਧ ਰੁੱਖ ਹੋਣਗੇ ਉੱਥੇ ਵੱਧ ਵਰਖਾ ਹੋਏਗੀ ਅਤੇ ਮੌਸਮ ਵੀ ਠੰਡਾ ਹੋਏਗਾ। ਰੁੱਖ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਬਣਾਈ ਰੱਖਣ 'ਚ ਵੀ ਸਹਾਇਕ ਹੁੰਦੇ ਨੇ। ਜਿੱਥੇ ਵੱਧ ਰੁੱਖ ਹੋਣਗੇ ਉੱਥੇ ਪੰਛੀ ਜੀਵ ਕੀਟ ਵੀ ਵੱਧ ਹੋਣਗੇ। ਵੱਧ ਰੁੱਖ ਮਨੁੱਖ ਦੀ ਚੰਗੀ ਸਿਹਤ ਲਈ ਵੀ ਸਹਾਈ ਹੁੰਦੇ ਨੇ ਅਤੇ ਬਿਮਾਰੀਆਂ 'ਤੇ ਵੀ ਨਿਯੰਤਰਣ ਰੱਖਦੇ ਨੇ। ਜਿੰਨੇ ਦਰਖਤ ਵੱਧ ਹੋਣਗੇ ਓਨੇ ਹੀ ਇਲਾਕੇ ਦੇ ਵਾਤਾਵਰਨ ਅਤੇ ਮਨੁੱਖਤਾ ਦੀ ਸੁੰਦਰਤਾ ਵਧੇਗੀ। ਪਰ ਮਨੁੱਖ ਨੇ ਧੜਾ ਧੜ ਜੰਗਲਾਂ ਦੀ ਕਟਾਈ ਕੀਤੀ ਹੈ, ਜਿਸ ਕਰਕੇ ਮਨੁੱਖਤਾ ਅਤੇ ਜੀਵ ਜਗਤ ਨੂੰ ਵੱਡਾ ਨੁਕਸਾਨ ਅਤੇ ਖਤਰਾ ਉਤਪੰਨ ਹੋ ਗਿਆ ਹੈ। ਦਰਖਤਾਂ ਦੀ ਵੱਡੇ ਪੱਧਰ 'ਤੇ ਕਟਾਈ ਕਾਰਨ ਅਤੇ ਨਵੇਂ ਦਰਖਤ ਪੈਦਾ ਨਾ ਹੋਣ ਕਾਰਨ ਵਾਤਾਵਰਨ 'ਚ ਕਈ ਪ੍ਰਕਾਰ ਦੇ ਵਿਗਾੜ ਆ ਰਹੇ ਨੇ। ਵਰਖਾ ਘੱਟ ਰਹੀ ਹੈ, ਧਰਤੀ ਹੇਠਲਾ ਪਾਣੀ ਨੀਵਾਂ ਹੋ ਰਿਹਾ, ਗਰਮੀ ਵੱਧ ਰਹੀ ਹੈ, ਮਨੁੱਖ ਨੂੰ ਬਿਮਾਰੀਆਂ ਘੇਰ ਰਹੀਆਂ ਨੇ, ਕੀਟ ਪੰਛੀ ਅਤੇ ਦਰਖਤਾਂ 'ਤੇ ਰਹਿਣ ਵਾਲੇ ਜੀਵਾਂ ਦੀ ਗਿਣਤੀ ਘਟਣ ਕਾਰਨ ਲੋਪ ਹੋ ਰਹੇ ਨੇ। ਲੱਕੜ ਦੀ ਜ਼ਰੂਰਤ ਪੂਰੀ ਨਹੀਂ ਹੋ ਰਹੀ, ਫਲ ਅਤੇ ਰੁੱਖਾਂ ਤੋਂ ਪ੍ਰਾਪਤ ਵਸਤਾਂ ਮਹਿੰਗੀਆਂ ਹੋ ਰਹੀਆਂ ਨੇ। ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਕਿ ਉਹ ਆਪਣੀ ਜ਼ਿੰਦਗੀ ਵਾਂਗ ਹੀ ਆਲੇ

ਦੁਆਲੇ ਦੇ ਰੁੱਖਾਂ ਦੀ ਹਿਫਾਜ਼ਤ ਕਰੇ। ਰੁੱਖ ਵੱਡਾ ਕਰਕੇ ਵੇਚ ਕੇ ਪੈਸਾ ਵੱਟਣ ਦੀ ਭਾਵਨਾ ਦਾ ਰੁਝਾਨ ਖਤਮ ਹੋਣਾ ਚਾਹੀਦਾ। ਧਰਤੀ ਅਤੇ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ। ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਵੀ ਇੱਥੇ 50 ਲੱਖ ਵੱਡੇ ਰੁੱਖ ਪੈਦਾ ਕਰ ਲਏ ਜਾਣ ਤਾਂ ਪੰਜਾਬ ਦੇ ਮੌਸਮ ਅਤੇ ਵਾਤਾਵਰਣ 'ਚ ਵੱਡੀ ਤਬਦੀਲੀ ਆ ਜਾਏਗੀ।

ਰੁੱਖ ਸਾਡੇ ਲਈ ਭੋਜਨ ਅਤੇ ਪਾਣੀ ਵਾਂਗ ਹੀ ਮਹੱਤਵਪੂਰਨ ਨੇ। ਰੁੱਖਾਂ ਬਿਨਾਂ ਸਾਡਾ ਜੀਵਨ ਬਹੁਤ ਹੀ ਮੁਸ਼ਕਲ ਬਣ ਜਾਏਗਾ, ਜਾਂ ਅਸੀਂ ਇੰਝ ਕਹਿ ਸਕਦੇ ਹਾਂ ਕਿ ਰੁੱਖਾਂ ਬਿਨਾਂ ਸਾਡਾ ਜੀਵਨ ਇੱਕ ਦਿਨ ਖਤਮ ਹੋ ਜਾਏਗਾ, ਕਿਉਂਕਿ ਸਾਨੂੰ ਤੰਦਰੁਸਤ ਅਤੇ ਸੁਖੀ ਜੀਵਨ ਦੇਣ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸਾਡਾ ਜੀਵਨ ਜਿਉਣ ਦਾ ਸਹਾਰਾ ਨੇ। ਰੁੱਖ ਵਾਤਾਵਰਨ ਨੂੰ ਮਨੁੱਖੀ ਜੀਵਨ ਦੇ ਅਨੁਕੂਲ ਬਣਾਉਂਦੇ ਨੇ। ਇਹ ਮਨੁੱਖ ਨੂੰ ਆਕਸੀਜਨ ਦੇ ਕੇ ਕਾਰਬਨ ਡਾਈਆਕਸਾਈਡ ਗੈਸ ਆਪ ਲੈਂਦੇ ਹੈ। ਰੁੱਖ ਮਨੁੱਖ ਨੂੰ ਕੁਦਰਤ ਵੱਲੋਂ ਦਿੱਤਾ ਲਾਭ ਸਭ ਤੋਂ ਵੱਡਾ ਤੋਹਫਾ ਨੇ। ਇਸ ਲਈ ਸਾਨੂੰ ਰੁੱਖਾਂ ਨਾਲ ਪਿਆਰ ਕਰਨਾ ਚਾਹੀਦਾ ਅਤੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਰੁੱਖ ਧਰਤੀ ਦਾ ਸ਼ਿੰਗਾਰ ਨੇ, ਜਿਵੇਂ ਕੋਈ ਸੋਹਣੀ ਮਟਿਆਰ ਆਪਣੇ ਹੁਸਨ ਨੂੰ ਚਾਰ ਚੰਨ ਲਾਉਣ ਲਈ ਗਹਿਣਿਆਂ ਨਾਲ ਸ਼ਿੰਗਾਰ ਕਰਦੀ ਹੈ, ਉਸੇ ਤਰ੍ਹਾਂ ਧਰਤੀ 'ਤੇ ਠੰਡੀਆਂ ਛਾਵਾਂ ਦਿੰਦੇ ਫਲਾਂ ਨਾਲ ਲੱਦੇ ਰੁੱਖ ਵੀ ਧਰਤੀ ਦਾ ਸ਼ਿੰਗਾਰ ਨੇ। ਰੁੱਖਾਂ ਦੀਆਂ ਠੰਡੀਆਂ ਛਾਵਾਂ ਅਤੇ ਪੰਛੀਆਂ ਦਾ ਚਹਿਚਹਾਉਣਾ ਮਨੁੱਖ ਦੇ ਦਿਲ ਨੂੰ ਸਕੂਨ

ਇਹ ਸਭ ਵਾਪਰਨ ਦਾ ਕਾਰਨ ਅੱਜ ਦੇ ਮਨੁੱਖ ਦਾ ਪਦਾਰਥਵਾਦੀ ਹੋਣਾ ਅਤੇ ਪੈਸੇ ਦੀ ਦੌੜ 'ਚ ਹੋਣ ਨਾਲ ਮਨੁੱਖ ਦੇ ਜੀਵਨ 'ਚ ਨੈਤਿਕਤਾ ਦਾ ਖਤਮ ਹੋ ਜਾਣਾ ਹੈ। ਇੰਜ ਜਾਪਦਾ ਜਿਵੇਂ ਮਨੁੱਖ ਇੱਕ ਰੁੱਖ ਸੌ ਸੁੱਖ ਦਾ ਸੰਦੇਸ਼ ਦਿੰਦਾ ਹੋਇਆ ਖੁਦ ਉਸ ਤੋਂ ਅਣਜਾਣ ਹੋ ਗਿਆ ਹੋਵੇ ਅਤੇ ਜਿਸ ਟਾਹਣੇ 'ਤੇ ਬੈਠਾ ਉਸੇ ਟਾਹਣੇ ਨੂੰ ਕੱਟ ਰਿਹਾ। ਮਨੁੱਖ ਖੁਦ ਆਪਣੇ ਜੀਵਨ 'ਚ ਜ਼ਹਿਰ ਘੋਲ ਰਿਹਾ। ਬੇਸ਼ੱਕ ਸੜਕਾਂ, ਉਦਯੋਗ ਸਮੇਂ ਦੀ ਮੰਗ ਅਤੇ ਵਿਕਾਸ ਲਈ ਜ਼ਰੂਰੀ ਨੇ, ਪਰ ਵਿਕਾਸ ਕਿਸੇ ਯੋਜਨਾ ਅਨੁਸਾਰ ਹੋਣਾ ਚਾਹੀਦਾ। ਜੋ ਰੁੱਖ ਪੁੱਟੇ ਜਾਂਦੇ ਹੈ ਉਸ ਤੋਂ ਵੱਧ ਗਿਣਤੀ 'ਚ ਲੱਗਣੇ ਚਾਹੀਦੇ ਹੈ ਅਤੇ ਉਹਨਾਂ ਦੀ ਸੰਭਾਲ ਵੀ ਹੋਣੀ ਚਾਹੀਦੀ ਹੈ। ਲੋੜ ਹੈ ਕਿ ਹਰ ਮਨੁੱਖ ਇਹਨਾਂ ਦੀ ਸੰਭਾਲ ਲਈ ਯਤਨ ਕਰਕੇ ਦੂਸਰੇ ਲੋਕਾਂ ਨੂੰ ਸੰਭਾਲ ਲਈ ਪ੍ਰੇਰਿਤ ਕਰੇ। ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਦਰੱਖਤਾਂ ਦੀ ਮਹੱਤਤਾ, ਸੰਭਾਲ ਸੰਬੰਧੀ ਜਾਗਰੂਕ ਕਰਨਾ ਚਾਹੀਦਾ। ਵੱਖ ਵੱਖ ਦਿਨ ਅਤੇ ਤਿਉਹਾਰ ਵੱਧ ਤੋਂ ਵੱਧ ਰੁੱਖ ਲਗਾ ਕੇ ਮਨਾਉਣੇ ਚਾਹੀਦੇ ਅਤੇ ਇਹਨਾਂ ਦੀ ਸੰਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ। ਧਰਤੀ 'ਤੇ ਮਨੁੱਖ ਨੂੰ ਸਭ ਤੋਂ ਬੁੱਧੀਜੀਵੀ ਪ੍ਰਾਣੀ ਸਮਝਿਆ ਜਾਂਦਾ, ਇਸ ਲਈ ਮਨੁੱਖ ਦਾ ਫਰਜ਼ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵਾਤਾਵਰਨ ਅਤੇ ਧਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇ। ਆਦਿ ਜੁਗਾਦ ਤੋਂ ਸਾਡੇ ਦੁੱਖ ਸੁੱਖ 'ਤੇ ਸਾਥੀ ਰਹੇ ਨੇ ਰੁੱਖ। ਰੁੱਖ ਨਾ ਹੁੰਦੇ ਤਾਂ ਇਹ ਸਾਰੀ ਧਰਤੀ ਵੀਰਾਨ ਹੋਣੀ ਸੀ। ਰੁੱਖ ਧਰਤੀ 'ਤੇ ਰਹਿਣ ਵਾਲੇ ਜੀਵਾਂ ਦੇ ਪਾਲਣਹਾਰ ਨੇ। ਰੁੱਖ ਵਰਖਾ ਲਿਆਉਂਦੇ ਹੈ ਅਤੇ ਵਰਖਾ ਧਰਤੀ ਉੱਪਰਲੇ ਜੀਵਨ ਨੂੰ ਰਵਾਨੀ ਬਖਸ਼ਦੀ ਹੈ। ਰੁੱਖ ਹੀ ਸਨ ਜਿਨ੍ਹਾਂ ਨੇ ਆਦਿ ਕਾਲ ਦੇ ਨੰਗ ਤੜੰਗੇ ਸਾਡੇ ਵੱਢ ਵਡੇਰਿਆਂ ਨੂੰ ਸ਼ਰਨ ਦਿੱਤੀ, ਓਟ ਆਸਰਾ ਦਿੱਤਾ। ਮਨੁੱਖੀ ਸੱਭਿਅਤਾ ਨੂੰ ਅੱਜ ਦੇ ਦੌਰ ਤੱਕ ਲੈ ਕੇ ਆਉਣ 'ਚ ਰੁੱਖ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ। ਕਈਆਂ ਰੰਬੇ, ਦਾਤਰ, ਦਾਤਰੀਆਂ, ਭਾਲੇ, ਕੁਹਾੜੇ ਬਣਾਉਣ 'ਚ ਰੁੱਖ ਦਸਤੇ ਬਣੇ। ਚਕਲਾ, ਵੇਲਣਾ, ਚੌਂਟੇ, ਨਹੀਆਂ, ਘੋਟਣਾ, ਮਧਾਣੀਆਂ ਅਤੇ ਕੜਛੀਆਂ ਦੇ ਰੂਪਾਂ 'ਚ ਰੁੱਖਾਂ ਨੇ ਸਾਡੇ ਘਰਾਂ ਨੂੰ ਸੋਹਜ ਅਤੇ ਸੁਹੱਫਣ ਬਖਸ਼ਿਆ। ਖੂਹ ਦਾ ਚੱਕ, ਕਾਂਜਣ, ਗਾਂਧੀ, ਹਲ, ਪੰਜਾਲੀ, ਜੰਦਰਾ ਵਰਗੇ ਸੰਦ ਬਣਾਉਣ ਲਈ ਰੁੱਖਾਂ ਨੇ ਸਦੀਆਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ। ਚਰਖਾ, ਟੇਰਨਾ, ਖੱਡੀ, ਸੰਦੂਕ, ਬਣ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਕਲਾਤਮਕ ਬਣਾਇਆ। ਪੱਖੇ, ਪੱਖੀਆਂ, ਮੇਜ਼, ਕੁਰਸੀ, ਮੰਜਾ, ਪੀੜਾ ਅਤੇ ਪੰਘੂੜੇ ਤੋਂ ਲੈ ਕੇ ਬੰਦੇ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਵਾਲੇ ਫੱਟਿਆਂ ਦੇ ਰੂਪ 'ਚ ਰੁੱਖ ਮਨੁੱਖ ਦੇ ਨਾਲ ਰਹੇ। ਇੱਥੋਂ ਤੱਕ ਕਿ ਹਰ ਬੰਦੇ ਦੇ ਅੰਤਮ

0: ਸਮੇਂ ਇੱਕ ਰੁੱਖ ਦਾ ਬੰਦੇ ਦੇ ਨਾਲ ਬਲਣਾ ਵੀ ਰੁੱਖ ਦੇ ਹਿੱਸੇ ਹੀ ਆਇਆ। ਛਣਕਣਾ, ਬੰਸਰੀ, ਤੂੰਬਾ, ਰਬਾਬ, ਢੱਡ ਸਰੰਗੀ, ਢੋਲ, ਨਗਾਰਾ, ਡਮਰੂ, ਅਲਗੋਜ਼ੇ ਬਣ ਕੇ ਰੁੱਖਾਂ ਨੇ ਮਨੁੱਖ ਦੀ ਜ਼ਿੰਦਗੀ 'ਚ ਸੰਗੀਤਕ ਰੰਗ ਭਰੇ। ਗੱਡ ਗਡੀਰੇ, ਰੱਥ ਟਾਂਗੇ ਬਣ ਕੇ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਰਵਾਨਗੀ ਦਿੱਤੀ।
1: ਪੰਜਾਬ, ਪੰਜ ਆਬਾਂ ਦੀ ਧਰਤੀ। ਮੁੱਖ ਤੌਰ 'ਤੇ ਇੱਥੇ ਖੇਤੀਬਾੜੀ ਦਾ ਕੰਮ ਹੁੰਦਾ ਹੈ। 83% ਰਕਬਾ ਐਗਰੀਕਲਚਰ ਯਾਨੀ ਖੇਤੀਬਾੜੀ ਅਧੀਨ ਹੈ। ਸਿਰਫ 6.12% ਪੰਜਾਬ ਦੀ ਜ਼ਮੀਨ ਜੰਗਲਾਤ ਅਧੀਨ ਹੈ ਅਤੇ ਨਵੀਂ ਪਾਲਿਸੀ ਮੁਤਾਬਕ ਕਿਸੇ ਵੀ ਪ੍ਰਦੇਸ਼ ਦਾ ਫੋਰੈਸਟ ਕਵਰ 33% ਤਾਂ ਹੋਣਾ ਹੀ ਚਾਹੀਦਾ ਹੈ। ਸਾਡਾ ਸਟੇਟ ਟ੍ਰੀ ਯਾਨੀ ਕਿ ਪੰਜਾਬ ਦਾ ਰਾਜ ਰੁੱਖ ਹੋਣ ਦਾ ਮਾਨ ਸ਼ੀਸ਼ਮ ਦੇ ਰੁੱਖ ਨੂੰ ਪ੍ਰਾਪਤ ਹੈ। ਸ਼ੀਸ਼ਮ ਦਾ ਰੁੱਖ ਪੰਜਾਬ ਦਾ ਰਾਜ ਰੁੱਖ 15 March 1999 ਨੂੰ ਘੋਸ਼ਿਤ ਹੋਇਆ। ਡੈਲਬਰਜੀਆ ਸੀਸੂ, ਇਸ ਨੂੰ ਅਸੀਂ ਸਾਇੰਸ ਜਾਂ ਵਿਗਿਆਨ ਦੀ ਜ਼ਬਾਨ ਵਿੱਚ ਕਹਿੰਦੇ ਹਾਂ, ਇਹ ਬਾਰਡਰ ਦੇ ਉਸ ਪਾਸੇ ਦੇ ਪੰਜਾਬ ਦਾ ਵੀ ਰਾਜ ਰੁੱਖ ਹੈ। ਸ਼ੀਸ਼ਮ ਜਾਂ ਕਿ ਟਾਲੀ ਜਾਂ ਫਿਰ ਇੰਡੀਅਨ ਰੋਜ਼ਵੁੱਡ ਫਰਨੀਚਰ ਬਣਾਉਣ ਵਾਲਿਆਂ ਦੀ ਪਹਿਲੀ ਪਸੰਦ ਹੈ। ਇਹ ਦਰਖਤ ਪੰਜਾਬ ਵਿੱਚ ਟਿੰਬਰ ਕਰਕੇ ਹੀ ਲਿਆਇਆ ਗਿਆ ਸੀ। ਪੰਜਾਬ ਦੇ ਮੁੱਖ ਜੰਗਲ ਸ਼ਿਵਾਲਿਕ ਦੀਆਂ ਛੋਟੀਆਂ ਪਹਾੜੀਆਂ ਦੇ ਇਲਾਕੇ ਵਿੱਚ ਪਾਏ ਜਾਂਦੇ ਹਨ। ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਇਸ ਇਲਾਕੇ ਵਿੱਚ ਪ੍ਰਦੇਸ਼ ਦੇ 70% ਜੰਗਲ ਹਨ। ਇਸ ਤੋਂ ਇਲਾਵਾ ਬੀਰ ਦੇ ਜੰਗਲ ਪਟਿਆਲਾ, ਸੰਗਰੂਰ ਅਤੇ ਮੰਡ ਦੇ ਇਲਾਕਿਆਂ ਵਿੱਚ ਪਾਏ ਜਾਂਦੇ ਹਨ। ਮੰਡ ਦੇ ਜੰਗਲ ਤਰਨ ਤਾਰਨ ਅਤੇ ਕਪੂਰਥਲਾ ਵਿੱਚ ਹਨ। ਖੈਰ ਹਾਜ਼ਰੀਨ, ਅਸੀਂ ਅਕਸਰ ਸੁਣਦੇ ਹਾਂ ਕਿ ਜੰਗਲਾਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੈ। ਜੰਗਲ ਅਹਿਮ ਹਨ, ਰੁੱਖ ਜ਼ਰੂਰੀ ਹਨ, ਰੁੱਖ ਅਹਿਮ ਹਨ, ਪਰ ਅਖੀਰ ਇਹਨਾਂ ਦੀ ਕੀ ਅਹਿਮੀਅਤ? ਇਨਸਾਨ ਦੀਆਂ 3 ਜ਼ਰੂਰਤਾਂ, ਰੋਟੀ, ਕੱਪੜਾ, ਮਕਾਨ, ਇਹ ਤਿੰਨੋਂ ਹੀ ਰੁੱਖਾਂ ਤੋਂ ਪ੍ਰਾਪਤ

ਰੁੱਖ ਦਾਤਣ ਬਣੇ, ਦਵਾਈਆਂ ਬਣੇ, ਇਹਨਾਂ ਸਾਨੂੰ ਮਿੱਠੇ ਫਲ ਦਿੱਤੇ, ਅਚਾਰ ਦਿੱਤੇ, ਧੁੱਪਾਂ 'ਚ ਸਾਡੇ ਲਈ ਛਾਵਾਂ ਬਣੇ, ਸਿਰਾਂ ਦੀ ਛੱਤ ਬਣੇ। ਗੱਲ ਕੀ, ਰੁੱਖਾਂ ਨੇ ਹਰ ਦੁੱਖ ਸੁੱਖ 'ਚ ਮਨੁੱਖ ਦਾ ਸਾਥ ਨਿਭਾਇਆ। ਹੁਣ ਜਦੋਂ ਪਲਾਸਟਿਕ ਦਾ ਪ੍ਰਵੇਸ਼ ਹੋਇਆ ਤਾਂ ਰੁੱਖ 'ਤੇ ਸਾਡੀ ਨਿਰਭਰਤਾ ਘੱਟ ਗਈ ਹੈ। ਅਸੀਂ ਹੁਣ ਸਮਝਣ ਲੱਗ ਪਏ ਹਾਂ ਕਿ ਕੰਕਰੀਟ ਦੀਆਂ ਬਿਲਡਿੰਗਾਂ 'ਚ ਰਹਿੰਦਿਆਂ ਸਾਨੂੰ ਰੁੱਖਾਂ ਦੀ ਲੋੜ ਨਹੀਂ, ਪਰ ਇਹ ਮਨੁੱਖ ਦੀ ਭੁੱਲ ਵੀ ਹੈ ਅਤੇ ਅਕ੍ਰਿਤ ਘਣਤਾ ਵੀ ਹੈ। ਅੱਜ ਜਦੋਂ ਅਸੀਂ ਅਕਲਾਂ ਸਮਝਾਂ ਅਤੇ ਉੱਚੇ ਅਕਾਦਮਿਕ ਕੱਦਾਂ ਦੇ ਹੰਕਾਰ ਨਾਲ ਭਰ ਗਏ ਹਾਂ ਅਤੇ ਅੱਜ ਅਸੀਂ ਸਮਝਣ ਲੱਗ ਪਏ ਹਾਂ ਕਿ ਹਰ ਕੰਮ ਨੂੰ ਮਸ਼ੀਨੀ ਤਕਨੀਕ ਅਤੇ ਪਲਾਸਟਿਕ ਦੀ ਵਰਤੋਂ ਨਾਲ ਆਸਾਨੀ ਨਾਲ ਕੀਤਾ ਜਾ

0: ਸਕਦਾ ਹੈ ਅਤੇ ਹੁਣ ਸਾਨੂੰ ਰੁੱਖਾਂ ਦੀ ਲੋੜ ਨਹੀਂ। ਪਰ ਅਸੀਂ ਭੁੱਲ ਗਏ ਹਾਂ ਕਿ ਰੁੱਖਾਂ ਦੀ ਮਹੱਤਤਾ ਕੇਵਲ ਘਰਾਂ ਦੇ ਅਤੇ ਖੇਤੀ ਦੇ ਸੰਦ ਬਣ ਤੱਕ ਸੀਮਤ ਹੈ, ਬਲਕਿ ਰੁੱਖ ਧਰਤੀ ਦੇ ਫੇਫੜੇ ਨੇ। ਅਸੀਂ ਭੁੱਲ ਗਏ ਹਾਂ ਕਿ ਪਹਾੜਾਂ 'ਤੇ ਜੋ ਬਰਫ਼ ਜੰਮਦੀ ਹੈ, ਇਸ ਦੇ ਜੰਮਣ 'ਚ ਵੀ ਰੁੱਖਾਂ ਦਾ ਯੋਗਦਾਨ ਹੁੰਦਾ। ਧਰਤੀ ਹੇਠਲਾ ਜੋ ਪਾਣੀ ਹੈ, ਉਸ ਦੇ ਤਲ ਨੂੰ ਬਰਕਰਾਰ ਰੱਖਣ ਲਈ ਰੁੱਖ ਬੜੀ ਵੱਡੀ ਭੂਮਿਕਾ ਨਿਭਾਉਂਦੇ ਨੇ। ਦਰਿਆ ਗੰਦੇ ਨਾਲੇ ਨਾ ਬਣ, ਇਹ ਸਾਰਾ ਸਾਲ ਵਹਿੰਦੇ ਰਹਿਣ, ਧਰਤੀ 'ਤੇ ਜਨ ਜੀਵਨ ਦੀ ਚਾਲ ਬਣੀ ਰਹੇ, ਇਸ ਵਿੱਚ ਰੁੱਖਾਂ ਦੀ ਬੜੀ ਵੱਡੀ ਭੂਮਿਕਾ ਹੈ। ਪਰ ਅਸੀਂ ਇਹ ਸਭ ਕੁਝ ਤੋਂ ਉਲਟ ਰੁੱਖਾਂ ਦਾ ਵਡਾਂਗਾ ਕਰਕੇ ਉੱਚੀਆਂ ਵੱਡੀਆਂ ਸੰਗਮਰਮਰੀ ਬਿਲਡਿੰਗਾਂ ਉਸਾਰ ਰਹੇ ਹਾਂ। ਦਰਿਆਵਾਂ ਦੇ ਕੰਢਿਆਂ 'ਤੇ ਕੰਕਰੀਟ ਸੁੱਟ ਸੁੱਟ ਕੇ ਹੋਟਲ ਬਣਾਏ ਜਾ ਰਹੇ, ਇਹਨਾਂ 'ਚ ਸਜਾਵਟੀ ਬੂਟੇ ਲਾ ਕੇ ਆਪਣੇ ਆਪ ਨੂੰ ਆਪੇ ਹੀ ਕੁਦਰਤ ਪ੍ਰੇਮੀ ਹੋਣ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ। ਹੁਣ ਸਮਾਂ ਆ ਗਿਆ ਕਿ ਅਸੀਂ ਅਜਿਹਾ ਕਰਨ ਵਾਲਿਆਂ ਨੂੰ ਕਹੀਏ ਕਿ ਇਹ ਕੁਦਰਤ ਪ੍ਰੇਮ ਨਹੀਂ ਬਲਕਿ ਕੁਦਰਤ ਦੀ ਤੌਹੀਨ ਹੈ। ਅਸੀਂ ਇੰਨੇ ਅਕੇਤਕਣ ਹੋ ਗਏ ਹਾਂ ਕਿ ਜੋ ਰੁੱਖ ਸਾਡੀ ਹਵਾ ਨੂੰ ਸ਼ੁੱਧ ਕਰਦੇ ਹੈ, ਉਹ ਸਾਡੇ ਲਈ ਆਕਸੀਜਨ ਪੈਦਾ ਕਰਦੇ ਆ, ਉਹਨਾਂ ਦਾ ਕਤਲੇਆਮ ਕਰਕੇ ਆਪਣੀਆਂ ਪਿੱਠਾਂ ਥਾਪੜ ਰਹੇ ਹਾਂ। ਖੇਤਾਂ ਦੇ ਵੱਟਾਂ ਬੰਨਿਆਂ, ਰਾਹਾਂ, ਸੂਇਆਂ, ਆਡਾਂ, ਬੰਬੀਆਂ ਅਤੇ ਰੁੱਖਾਂ ਦੀਆਂ ਝਿੜੀਆਂ ਨੂੰ ਖਤਮ ਕਰਕੇ ਅਸੀਂ ਖੇਤਾਂ ਨੂੰ ਵੱਡੇ ਸਮਤਲ ਪਲਾਟਾਂ ਦਾ ਰੂਪ ਦਿੱਤਾ, ਜਿਸ ਦੇ ਸਿੱਟੇ ਵਜੋਂ ਸਾਡਾ ਵਾਤਾਵਰਣ ਪਲੀਤ ਹੋਣ ਲੱਗਿਆ। ਰੁੱਖਾਂ ਦਾ ਵੱਡੀ ਪੱਧਰ 'ਤੇ ਕਤਲੇਆਮ ਹੋਣ ਨਾਲ ਸਾਡੇ ਖੇਤਾਂ ਦੇ ਪੰਛੀ ਵੀ ਸਾਡੇ ਨਾਲ ਰੁੱਸ ਗਏ ਨੇ, ਜਿਸ ਕਰਕੇ ਕੀਟ ਪਤੰਗਾਂ ਦੀ ਭਰਮਾਰ ਹੋ ਗਈ ਹੈ। ਇਸ ਸਥਿਤੀ 'ਚ ਬਾਜ਼ਾਰ ਨੇ ਸਾਡੇ ਅੱਗੇ ਕਈ ਤਰ੍ਹਾਂ ਦੀਆਂ ਜ਼ਹਿਰਾਂ ਪੇਸ਼ ਕੀਤੀਆਂ ਨੇ। ਹੁਣ ਇਹਨਾਂ ਦੀ ਖੇਤੀ 'ਚ ਵਰਤੋਂ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ, ਦੁਸ਼ਵਾਰੀਆਂ ਦਾ ਸ਼ਿਕਾਰ ਬਣ ਰਹੇ ਹਾਂ। ਕੁਦਰਤ ਨਾਲੋਂ ਤੋੜ ਵਿਛੋੜਾ ਕਰਕੇ ਪੈਦਾ ਕੀਤੀ ਇਸ ਵਿਕਾਸ 'ਤੇ ਬੇਸ਼ੱਕ ਅਸੀਂ ਲੁੱਡੀਆਂ ਪਾਈਏ, ਆਪਣੀਆਂ ਪਿੱਠਾਂ ਆਪ ਥਪਤ ਪਾਈਏ, ਪਰ ਹਕੀਕਤ 'ਚ ਇਹ ਵਿਕਾਸ ਨਹੀਂ, ਵਿਨਾਸ਼ ਹੈ। ਪੰਜਾਬ ਦੇ ਉੱਤਰੀ ਇਲਾਕਿਆਂ 'ਚ ਰੁੱਖਾਂ ਦੀ ਤਾਦਾਦ ਕੁਝ ਵੱਧ ਹੈ, ਉਸ ਪਾਸੇ ਕੈਂਸਰ ਦਾ ਪ੍ਰਕੋਪ ਘੱਟ ਹੈ। ਇਸ ਦੇ ਉਲਟ ਮਾਲਵੇ ਦੇ ਕੁਝ ਜ਼ਿਲ੍ਹਿਆਂ ਜਿੱਥੇ ਰੁੱਖ ਵਿਰਲੇ ਟਾਵੇਂ ਨੇ, ਉੱਥੇ ਕੈਂਸਰ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਬੇਸ਼ੱਕ ਤਕਨੀਕੀ ਵਿਕਾਸ ਨੇ ਸਾਡੀਆਂ ਲੋੜਾਂ ਬਦਲ ਦਿੱਤੀਆਂ, ਪਰ ਕੁਦਰਤੀ ਵਿਗਾੜਾਂ ਦੇ ਇਸ ਦੌਰ 'ਚ ਰੁੱਖਾਂ ਦੀ ਲੋੜ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵੱਧ ਗਈ ਹੈ। ਇਹ ਗੱਲ ਅੱਜ ਸਾਨੂੰ ਸਮਝਣ ਦੀ ਲੋੜ ਹੈ। ਸਾਨੂੰ ਰੁੱਖਾਂ ਨਾਲ ਸਾਂਝ ਪਾਉਣੀ ਪਏਗੀ। ਜੇਕਰ ਅਸੀਂ ਜੀਵਨ ਨੂੰ ਪਿਆਰ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਸਾਨੂੰ ਰੁੱਖਾਂ ਨੂੰ ਪਿਆਰ ਕਰਨਾ ਸਿੱਖਣਾ ਪਏਗਾ। ਜਪਾਨ ਦੇ ਵਿਦਵਾਨ ਸੂਖਮ ਜੀਵ ਵਿਗਿਆਨ ਮਾਸਾਨੋਬੂ ਫੂਕੋਓਕਾ ਦੀ ਕਹੀ ਇਹ ਗੱਲ ਬੜੀ ਅਜੀਬ ਲੱਗਦੀ ਹੈ ਕਿ ਰੁੱਖਾਂ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ, ਇਹ ਆਪਣੇ ਆਪ ਉੱਗਦੇ ਨੇ। ਧਰਤੀ 'ਤੇ ਵੱਖ ਵੱਖ ਖਿੱਤਿਆਂ ਦੇ ਵਿਸ਼ਾਲ ਜੰਗਲ, ਜਿਨ੍ਹਾਂ ਨੂੰ ਅੱਜ ਮਨੁੱਖ ਤੇਜ਼ੀ ਨਾਲ ਖਤਮ ਕਰਦਾ ਜਾ ਰਿਹਾ, ਇਹਨਾਂ ਜੰਗਲਾਂ 'ਚ ਕਿਸੇ ਨੇ ਰੁੱਖ ਲਾਏ ਨਹੀਂ ਸਨ, ਇਹ ਆਪਣੇ ਆਪ ਉੱਗੇ ਸਨ। ਕੁਦਰਤ ਰੁੱਖਾਂ ਦੇ ਬੀਜਾਂ ਨੂੰ ਇੱਕ ਤੋਂ ਦੂਜੀ ਥਾਂ ਆਪ ਲੈ ਕੇ ਜਾਂਦੀ ਹੈ। ਹਵਾ, ਹਨੇਰੀ, ਵਰਖਾ, ਪੰਛੀਆਂ ਦੇ ਹਾਰ ਰਾਹੀਂ ਬੀਜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹੈ, ਉੱਗਦੇ ਹੈ, ਬਿਰਖ ਬਣਦੇ ਹੈ। ਪਰ ਹੁਣ ਅਸੀਂ ਰੁੱਖਾਂ ਦਾ ਕਤਲੇਆਮ ਇੰਨੀ ਵੱਡੀ ਪੱਧਰ 'ਤੇ ਕਰ ਦਿੱਤਾ ਹੈ ਕਿ ਰੁੱਖਾਂ ਨੂੰ ਲਾਉਣਾ ਜ਼ਰੂਰੀ ਹੋ ਗਿਆ। ਰੁੱਖ ਲਾਏ ਜਾਣੇ ਚਾਹੀਦੇ ਹੈ, ਪਰ ਇਸ ਤੋਂ ਜ਼ਰੂਰੀ ਇਹ ਵੀ ਹੈ ਕਿ ਰੁੱਖਾਂ ਨੂੰ ਪਾਲਿਆ ਅਤੇ ਸੰਭਾਲਿਆ ਵੀ ਜਾਵੇ। ਹੁਣ ਕੇਵਲ ਕੱਟ ਵੱਢ ਕੇ ਹੀ ਰੁੱਖਾਂ ਦਾ ਖਾਤਮਾ ਨਹੀਂ ਕੀਤਾ ਜਾਂਦਾ, ਬਲਕਿ ਹਰ 6 ਮਹੀਨੇ ਬਾਅਦ ਖੇਤਾਂ 'ਚ ਲੱਗਦੀਆਂ ਅੱਗਾਂ ਵੱਡੀ ਪੱਧਰ 'ਤੇ ਰੁੱਖਾਂ ਦੀ ਮੌਤ ਦਾ ਕਾਰਨ ਬਣਦੀਆਂ ਨੇ। ਸਾਡੀ ਮਨੋਬਿਰਤੀ ਇਹੀ ਹੈ ਕਿ ਹਰ 6 ਮਹੀਨੇ ਬਾਅਦ ਨਾੜ ਨੂੰ ਅੱਗ ਲਾ ਕੇ ਮਾਣ ਨਾਲ ਇਸ ਦੀਆਂ ਖਬਰਾਂ ਅਖਬਾਰਾਂ 'ਚ ਪ੍ਰਕਾਸ਼ਿਤ ਕਰਵਾਈਆਂ ਜਾਂਦੀਆਂ ਨੇ। ਮਿੱਥੀਆਂ ਤਰੀਕਾਂ ਤੋਂ ਪਹਿਲਾਂ ਝੋਨਾ ਲਾਉਣ 'ਚ ਮਾਣ ਮਹਿਸੂਸ ਕੀਤਾ ਜਾਂਦਾ, ਬਿਨਾਂ ਇਹ ਸੋਚ ਵਿਚਾਰ ਕੀਤਿਆਂ ਕਿ ਜਿਸ ਪਾਣੀ ਦੀ ਅਸੀਂ ਬਰਬਾਦੀ ਕਰਨੀ ਹੈ ਉਹ ਪਾਣੀ ਕਿਸਦਾ ਹੈ। ਉਹ ਕਿਸੇ ਸਰਕਾਰ ਦਾ ਪਾਣੀ ਨਹੀਂ, ਉਹ ਸਾਡਾ ਪਾਣੀ ਹੈ। ਇਹ ਧਰਤੀ ਦੇ ਲੋਕਾਂ ਦਾ ਪਾਣੀ ਹੈ, ਇਹ ਵਾਤਾਵਰਨ ਜਿਸ ਨੂੰ ਅਸੀਂ ਬਚਾਉਣਾ ਹੈ, ਨਿੱਕੇ ਨਿੱਕੇ ਮਾਸੂਮਾਂ ਦੀ ਸਾਹ ਲੈਣ ਲਈ ਹਵਾਵਾਂ ਨੂੰ ਸ਼ੁੱਧ ਰੱਖਣਾ ਹੈ, ਇਹ ਕੋਈ ਸਰਕਾਰੀ ਹਵਾ ਨਹੀਂ ਬਲਕਿ ਸਾਡੇ ਪਿੰਡ ਦੀ ਹਵਾ ਹੈ, ਸਾਡਾ ਆਲਾ ਦੁਆਲਾ ਹੈ। ਇਸ ਨੂੰ ਤੰਦਰੁਸਤ ਰੱਖਣਾ ਸਾਡਾ ਫਰਜ਼ ਹੈ। ਜੇਕਰ ਆਲਾ ਦੁਆਲਾ ਬਿਮਾਰ ਹੋ ਜਾਏਗਾ ਤਾਂ ਇਸ ਵਿੱਚ ਅਸੀਂ ਅਤੇ ਸਾਡੇ ਬੱਚੇ ਵੀ ਬਿਮਾਰੀਆਂ ਦਾ ਸ਼ਿਕਾਰ ਬਣਦੇ ਰਹਿਣਗੇ। ਜੇਕਰ ਅਸੀਂ ਰੁੱਖ ਲਗਾਉਂਦੇ ਹਾਂ ਅਤੇ ਆਲੇ ਦੁਆਲੇ ਲੱਗੇ ਰੁੱਖਾਂ ਨੂੰ ਬਚਾਉਂਦੇ ਹਾਂ ਤਾਂ ਇਹ ਮਨੁੱਖਤਾ ਲਈ ਕਿਤੇ ਵੱਧ ਪੁੰਨ ਦਾ ਕੰਮ ਹੈ।
1: ਬਰਗਦ ਦਾ ਰੁੱਖ ਜਾਂ ਕਿ ਭਾਰਤ ਦਾ ਰਾਸ਼ਟਰੀ ਰੁੱਖ, ਇਸ ਤੋਂ ਬਗੈਰ ਰੁੱਖਾਂ ਦੀ ਗੱਲ ਅਧੂਰੀ ਹੀ ਹੋਵੇਗੀ। ਬਰਗਦ ਜਾਂ ਕਿ ਫਾਈਕਸ ਬੈਂਗਲੈਂਸਿਸ ਭਾਰਤ ਦੇ ਪੇਂਡੂ ਜੀਵਨ ਦਾ ਹਿੱਸਾ ਹੈ। ਇਸ ਦੀ ਛਾਂ ਹੇਠਾਂ ਜ਼ਿੰਦਗੀ ਦੀ ਕਈ ਕਹਾਣੀਆਂ ਉਕੇਰੀਆਂ ਗਈਆਂ ਹਨ। ਬਰਗਦ ਦੀਆਂ ਪੱਤੀਆਂ ਦਾ ਅਰਕ ਜੋੜਾਂ ਦੇ ਦਰਦਾਂ ਵਿੱਚ ਫਾਇਦਾ ਕਰਦਾ ਹੈ। ਇਸ ਤੋਂ ਇਲਾਵਾ ਫੋੜੇ, ਫੁੰਸੀਆਂ ਵਿੱਚ ਵੀ ਇਹ ਚਮਤਕਾਰੀ ਕੰਮ ਕਰਦਾ ਹੈ। ਪੰਜਾਬ ਵਿੱਚ ਪਾਏ ਜਾਣ ਵਾਲੇ ਰੁੱਖਾਂ ਵਿੱਚੋਂ ਹਰ ਇੱਕ ਰੁੱਖ ਆਪਣੇ ਆਪ ਵਿੱਚ ਇੱਕ ਬਾ ਕਮਾਲ ਰੱਬੀ ਤੋਹਫ਼ਾ ਹੈ। ਆਓ ਮਿਲ ਕੇ ਇਹਨਾਂ ਰੁੱਖਾਂ ਦਾ ਬਹੁਤ ਬਹੁਤ ਸਨਮਾਨ ਕਰੀਏ, ਪਿਆਰ ਕਰੀਏ, ਇਹਨਾਂ ਨੂੰ ਸਤਿਕਾਰ ਦੇਈਏ, ਇਹਨਾਂ ਨੂੰ ਨਾ ਵੱਢੀਏ। ਇਹ ਸਾਡੀ ਰੂਹ ਨੂੰ ਸ਼ਾਂਤੀ ਦਿੰਦੇ ਹਨ, ਦਿਮਾਗ ਨੂੰ ਤਰੋ ਤਾਜ਼ਗੀ

0: ਅੱਖਾਂ ਨੂੰ ਠੰਡਕ ਦਿੰਦੇ ਹਨ। ਆਓ ਰੁੱਖ ਲਗਾਈਏ, ਆਪਣੇ ਅੰਦਰ ਇਹ ਅਹਿਸਾਸ ਜਗਾਈਏ, ਕਿਉਂਕਿ ਅਜੋਕੇ ਯੁੱਗ ਵਿੱਚ ਅਹਿਸਾਸ ਹੀ ਤਾਂ ਘੱਟ ਰਿਹਾ ਹੈ। ਮਨਾਂ ਦੇ ਅੰਦਰ ਜੰਗਲ ਵੱਧ ਰਿਹਾ ਹੈ, ਪਰ ਬਾਹਰ ਜੰਗਲ ਘੱਟ ਰਿਹਾ ਹੈ। ਇਸ ਲਈ ਆਓ ਰੁੱਖ ਲਗਾਈਏ।
1: ਪਿੰਡਾਂ ਲਈ ਅਸੀਂ ਅਜਿਹੇ ਉਪਕਰਨ ਲਈਏ ਜੋ ਝੋਨੇ ਦੀ ਪਰਾਲੀ ਦਾ ਨਿਬੇੜਾ ਕਰ ਦੇਣ, ਤਾਂ ਇਸ ਨਾਲ ਪੰਜਾਬ ਕਈ ਅਲਾਮਤਾਂ ਤੋਂ ਬਚ ਸਕਦਾ ਹੈ। ਰੁੱਖਾਂ ਨੂੰ ਵੱਢ ਕੇ ਧਰਤੀ ਦੀ ਹਿੱਕ ਨੂੰ ਲੂਹ ਕੇ ਅਸੀਂ ਜਿਹੜੇ ਥੋੜ੍ਹੇ ਪੈਸਿਆਂ ਦੀ ਬੱਚਤ ਕਰਦੇ ਹਾਂ, ਉਸ ਦਾ ਖਮਿਆਜ਼ਾ ਸਾਨੂੰ ਦਵਾਈਆਂ ਦੇ ਰੂਪ 'ਚ ਹਜ਼ਾਰਾਂ ਰੁਪਏ ਦੇ ਕੇ ਭੁਗਤਣਾ ਪੈ ਰਿਹਾ। ਇਸੇ ਹਵਾ, ਪਾਣੀ ਅਤੇ ਮਿੱਟੀ ਦਾ ਸਤਿਕਾਰ ਕਰਨ ਦੀ ਤਾਕੀਦ ਸਾਡੇ ਬਾਬੇ ਨਾਨਕ ਨੇ ਵੀ ਕੀਤੀ। ਸਾਨੂੰ ਗੁਰੂ ਦੇ ਕਹੇ ਸ਼ਬਦਾਂ ਦੀ ਅਵਗਿਆ ਨਹੀਂ ਕਰਨੀ ਚਾਹੀਦੀ। ਕੁਦਰਤੀ ਅਤੇ ਧਰਤੀ ਦੇ ਵਿਗਿਆਨ ਦੀ ਸਮਝ ਰੱਖਣ ਵਾਲੇ ਇਹ ਜਾਣਦੇ ਨੇ ਕਿ ਕੁਦਰਤ ਦੇ ਕੰਮ 'ਚ ਕੀਤੀ ਹੱਦੋਂ ਵੱਧ ਦਖਲ ਅੰਦਾਜ਼ੀ ਮਨੁੱਖ ਨੂੰ ਬੜੀ ਮਹਿੰਗੀ ਪੈਂਦੀ ਹੈ। ਸਾਡੇ ਦੇਸ਼ ਨੂੰ ਚਲਾਉਣ ਵਾਲੀ ਵਿਵਸਥਾ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਹੋਈ ਨਜ਼ਰ ਆਉਂਦੀ ਹੈ। ਸਾਡੇ ਦੇਸ਼ 'ਚ ਪਾਣੀ ਦੇ ਸੰਕਟ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਇਸ ਸੰਕਟ ਪ੍ਰਤੀ ਸਾਡੀ ਨੀਂਦ ਅਜੇ ਵੀ ਬਰਕਰਾਰ ਹੈ। ਅਸੀਂ ਸੁੱਤੇ ਹੋਏ ਹਾਂ। ਜੇਕਰ ਸਾਨੂੰ ਕੋਈ ਇਸ ਪ੍ਰਤੀ ਜਗਾਉਣ ਦੀ ਕੋਸ਼ਿਸ਼ ਵੀ ਕਰਦਾ ਹੈ, ਤਾਂ ਅਸੀਂ ਉਸ ਨਾਲ ਵੀ ਦੁਰਵਿਵਹਾਰ ਕਰਨ 'ਤੇ ਉਤਰ ਆਉਂਦੇ ਹਾਂ। ਸਾਨੂੰ ਸੋਚਣ ਦੀ ਲੋੜ ਹੈ, ਜਿਸ ਪਾਣੀ ਨੂੰ ਅਸੀਂ ਬਚਾਉਣਾ ਹੈ ਉਹ ਕਿਸ ਦਾ ਹੈ। ਆਓ ਵਾਤਾਵਰਨ ਨੂੰ ਚੰਗਾ ਬਣਾਉਣ ਲਈ ਰੁੱਖ ਲਾਈਏ, ਰੁੱਖ ਪਾਲੀਏ ਅਤੇ ਰੁੱਖਾਂ ਦੇ ਵੱਢਣ ਦਾ ਵਿਰੋਧ ਕਰੀਏ।

0: ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਸਟੇਟ ਹੁਕਅਪ ਪ੍ਰੋਗਰਾਮ ਰੁੱਖ ਲਗਾਓ ਵਾਤਾਵਰਨ ਬਚਾਓ। ਵਨ ਮਹੋਤਸਵ ਹਫ਼ਤੇ ਦੇ ਅੰਤਰਗਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਹੀ ਜਲੰਧਰ ਕੇਂਦਰ ਹੈ। ਸਮਾਂ ਹੋ ਗਿਆ ਹੈ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਬਸ ਇਸ ਛੋਟੇ ਜਿਹੇ ਸੰਦੇਸ਼ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz 'ਤੇ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਨਮਸਕਾਰ ਸਰੋਤਿਓ, ਕੀ ਹਾਲ ਚਾਲ ਹੈ? ਤੁਹਾਡਾ ਦੋਸਤ ਗੌਰਵ ਇੱਕ ਵਾਰੀ ਫਿਰ ਤਿਆਰ ਹੈ ਲੈ ਕੇ ਪ੍ਰੋਗਰਾਮ ਹੈਲੋ ਫਰਮਾਇਸ਼। ਜੀ ਹਾਂ, ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਪੂਰੀਆਂ ਕਰਦੇ ਹਾਂ। ਔਰ ਤੁਸੀਂ ਫਰਮਾਇਸ਼ਾਂ ਕਰਦੇ ਕਿੱਥੇ ਹੋ? ਤੁਸੀਂ ਫਰਮਾਇਸ਼ਾਂ ਕਰਦੇ ਹੋ ਸਾਡੇ ਫੋਨ ਨੰਬਰ 'ਤੇ। ਸਾਡਾ ਫੋਨ ਨੰਬਰ 0181 23 42 173। ਇਸ ਫੋਨ 'ਤੇ ਫੋਨ ਕਰੋ ਔਰ ਜੁੜ ਜਾਓ ਸਾਡੇ ਨਾਲ।

ਅਰੇ ਜਦੋਂ ਤੱਕ ਸਾਡੇ ਪਹਿਲੇ ਕਾਲਰ ਦੋਸਤ ਸਾਡੇ ਨਾਲ ਜੁੜਨ ਜਾ ਰਹੇ ਨਾ, ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਵਧੀਆ ਜਿਹੇ ਗੀਤ ਦੇ ਨਾਲ। ਤੁਸੀਂ ਨੰਬਰ ਇੱਕ ਵਾਰੀ ਫਿਰ ਨੋਟ ਕਰੋ ਸਾਡਾ, 0181 23 42 173। ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ, ਸਾਡੇ ਨਾਲ ਜੁੜ ਜਾਣਾ ਹੈ। ਔਰ ਜਦੋਂ ਤੱਕ ਸਾਡੇ ਪਹਿਲੇ ਕਾਲਰ ਦੋਸਤ ਜੁੜ ਰਹੇ ਨੇ, ਕਿਸ਼ੋਰ ਕੁਮਾਰ ਔਰ ਆਸ਼ਾ ਭੋਸਲੇ ਦਾ ਗਾਇਆ ਇਹ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ। ਇਸ ਗੀਤ ਨੂੰ ਲਿਆ ਗਿਆ ਫਿਲਮ ਡਾਰਲਿੰਗ ਡਾਰਲਿੰਗ 'ਚੋਂ, 1977 'ਚ ਆਈ ਫਿਲਮ ਸੀ। ਔਰ ਆਰ ਡੀ ਬਰਮਨ ਦਾ ਗੀਤ ਯਾਨੀ ਕਿ ਸੰਗੀਤ ਔਰ ਲਿਖਿਆ ਇਹਨੂੰ ਆਨੰਦ ਬਖਸ਼ੀ ਨੇ। ਅਤੇ ਆਓ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

0: ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਹੈਲੋ ਫਰਮਾਇਸ਼। ਔਰ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਜੀ ਸਾਡੇ ਨਾਲ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਗੌਰਵ ਕੁਮਾਰ ਛਾਬੜਾ ਜੀ, ਨਮਸਕਾਰ।
0: ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਮੇਰੇ ਵੀਰ ਛੋਟੇ।
0: ਔਰ ਵੈਸੇ ਤੁਸੀਂ ਮੈਨੂੰ ਛਾਬੜਾ ਬਣਾ ਦਿੱਤਾ, ਚਲੋ ਤੁਹਾਡਾ ਪਿਆਰ ਹੈ, ਮੈਂ ਗੌਰਵ ਕੋਛੜ ਹਾਂ।
1: ਮੇਰਾ ਭਤੀਜਾ ਵੀ ਗੌਰਵ ਛਾਬੜਾ ਹੈ ਨਾ ਜੀ।
0: ਅੱਛਾ, ਤੁਸੀਂ ਫਿਰ ਮਤਲਬ ਉਹਦੀ ਮਸ਼ਹੂਰੀ ਕਰਤੀ ਮੇਰੇ ਨਾਂ ਨਾਲ, ਮੇਰੇ ਮੋਢੇ 'ਤੇ ਬੰਦੂਕ ਰੱਖ ਕੇ। ਠੀਕ ਹੈ ਜੀ, ਇਹ ਵੀ ਵਧੀਆ ਗੱਲ ਹੈ, ਆਪਣਾ ਵੀ ਤਾਰੁਫ ਕਰਵਾ ਦਿਓ।
1: ਹਾਂਜੀ, 52 ਸਾਲ ਹੋ ਗਏ ਆਕਾਸ਼ਵਾਣੀ ਨਾਲ ਜੁੜੇ ਨੂੰ। 52 ਸਾਲ
0: ਜੀ ਜੀ ਜੀ ਔਰ ਨਾਮ
1: ਰੌਣਕੀ ਰਾਮ ਠੰਡੂ ਰਾਮ
0: ਜੀ ਜੀ ਆਪਣਾ ਨਾਮ ਦੱਸ ਦਿਓ।
1: ਚੰਦਰਬਾਨ ਗੱਲ ਕਰਨ ਵਾਲਾ ਅੰਮ੍ਰਿਤਕੋਟ।
0: ਵਾਹ ਜੀ ਵਾਹ। ਔਰ ਫਿਰ ਅੱਜ ਗੀਤ ਕਿਹੜਾ ਸੁਣਨਾ ਹੈ ਤੁਸੀਂ?
1: ਮੇਰੇ ਦੋਸਤ ਮੁਹੰਮਦ ਰਫੀ, ਆਵਾਜ਼ ਸੁਣਾ ਦਿਓ ਉੱਥੋਂ।
0: ਲਓ ਜੀ, ਗੀਤ ਸੁਣਾ ਦਿੰਦਾ, ਤੁਸੀਂ ਸਾਡੇ ਨਾਲ ਜੁੜਿਓ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਇਸੇ ਤਰ੍ਹਾਂ ਜੁੜੇ ਰਹਿ ਕਰੋ।
1: ਠੀਕ ਹੈ ਜੀ, ਧੰਨਵਾਦ।

0: ਮਸ਼ਹੂਰੀ ਕਰਤੀ ਮੇਰੇ ਨਾਂ ਦੇ ਨਾਲ, ਮੇਰੇ ਮੋਢੇ 'ਤੇ ਬੰਦੂਕ ਰੱਖ ਕੇ। ਠੀਕ ਹੈ ਜੀ, ਇਹ ਵੀ ਵਧੀਆ ਗੱਲ ਹੈ, ਆਪਣਾ ਵੀ ਤਾਰੁਫ ਕਰਵਾ ਦਿਓ।
1: ਹਾਂਜੀ, 52 ਸਾਲ ਹੋ ਗਏ ਆਕਾਸ਼ਵਾਣੀ ਨਾਲ ਜੁੜੇ ਨੂੰ, 52 ਸਾਲ।
0: ਜੀ ਜੀ ਜੀ। ਔਰ ਨਾਮ
1: ਰੌਣਕੀ ਰਾਮ, ਠੰਡੂ ਰਾਮ।
0: ਜੀ ਜੀ, ਆਪਣਾ ਨਾਮ ਦੱਸ ਦਿਓ।
1: ਚੰਦਰਬਾਨ ਡਲ ਕਰਨ ਵਾਲਾ, ਅੰਮ੍ਰਿਤਕੋਟ।
0: ਵਾਹ ਜੀ ਵਾਹ। ਔਰ ਫਿਰ ਅੱਜ ਗੀਤ ਕਿਹੜਾ ਸੁਣਨਾ ਹੈ ਤੁਸੀਂ?
1: ਮੇਰੇ ਹਮਦਮ, ਮੇਰੇ ਦੋਸਤ ਮੁਹੰਮਦ ਰਫੀ, ਆਵਾਜ਼ ਸੁਣਾ ਦਿਓ ਉੱਤੋਂ।
0: ਲਓ ਜੀ, ਗੀਤ ਸੁਣਾ ਦਿੰਦਾ, ਤੁਸੀਂ ਸਾਡੇ ਨਾਲ ਜੁੜਿਓ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਇਸੇ ਤਰ੍ਹਾਂ ਜੁੜੇ ਰਹਿ ਕਰੋ।

0: ਵਿੱਚ ਦਾ ਨਾਮ ਹੈ ਹੈਲੋ ਫਰਮਾਇਸ਼, ਜਿਸ ਤਰ੍ਹਾਂ ਕਿ ਕਾਲਰ ਦੋਸਤ ਜੁੜ ਗਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਮੋਹਨ ਸਿੰਘ, ਪਿੰਡ ਪੰਗਾਲਾ ਤੋਂ ਬੋਲਦਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਜੀ।
0: ਮੋਹਨ ਸਿੰਘ ਜੀ, ਅਬੋਹਰ ਦੇ ਕੀ ਹਾਲ ਚਾਲ ਨੇ?
1: ਸਰ ਠੀਕ ਹੈ ਜੀ, ਗਰਮੀ ਬਹੁਤ ਪੈ ਰਹੀ ਹੈ ਜੀ।
0: ਦੇਖੋ ਗਰਮੀ ਹੈ ਤਾਂ ਗਰਮੀ 'ਚ ਤਾਂ ਗਰਮੀ ਪਊਗੀ।
1: ਹਾਂਜੀ, ਅਤੇ ਬਾਰਿਸ਼ ਬੁਰਸ਼ ਆ ਜਾਣਾ ਜੀ, ਫਿਰ ਤਾਂ ਨਾ ਤਾਂ ਫਸਲਬਾੜੀ ਹੋਣ, ਜਿਵੇਂ ਝੋਨਾ ਲਾਈ ਜਾਂਦੇ ਹਾਂ ਜੀ, ਵਧੀਆ ਚੱਲ ਪਏ ਜੀ ਫਿਰ ਤਾਂ।
0: ਹਾਂ ਇਹ ਵੀ ਗੱਲ ਠੀਕ ਹੈ, ਔਰ ਹਰ ਚੀਜ਼ ਸਮੇਂ ਸਿਰ ਹੋਏਗੀ।
1: ਹੋਏਗੀ, ਸਹੀ ਗੱਲ ਹੈ ਜੀ, ਹੁਣ ਤਾਂ ਬਾਰਿਸ਼ ਆ ਜਾਂਦਾ, ਬਹੁਤ ਜ਼ਿਆਦਾ ਲੋੜ ਹੈ ਜੀ।
0: ਜੀ ਜੀ ਜੀ, ਔਰ ਫਿਰ ਅੱਜ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
1: ਸਰ ਕ੍ਰਾਂਤੀ ਫਿਲਮ ਸੁਣਾ ਦਿਓ, ਜੋ ਮਰਜ਼ੀ ਸੁਣਾ ਦਿਓ ਜੀ।
0: ਅੱਛਾ, ਕ੍ਰਾਂਤੀ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਹੋ?
1: ਹਾਂਜੀ।
0: ਅਤੇ ਦੇਖੋ ਜੀ, ਤੁਸੀਂ ਗੱਲ ਕੀਤੀ ਹੈ ਮਤਲਬ ਧਰਤੀ ਦੀ, ਝੋਨੇ ਦੀ, ਬਾਰਿਸ਼ ਦੀ, ਅਤੇ ਗੀਤ ਵੀ ਉਹਦੇ ਨਾਲ ਮਿਲਦਾ ਜੁਲਦਾ ਹੀ ਤੁਹਾਨੂੰ ਸੁਣਾ ਦਿੰਦੇ ਹਾਂ ਫਿਰ।
1: ਠੀਕ ਹੈ ਜੀ,
0: ਚਲੋ ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ
1: ਧੰਨਵਾਦ ਜੀ।
0: ਜੀ, ਕ੍ਰਾਂਤੀ ਫਿਲਮ ਦਾ ਇਹ ਗੀਤ ਸੁਣਾਉਣ ਜਾ ਰਹੇ ਹਾਂ। ਇਸ ਗੀਤ ਨੂੰ ਗਾਇਆ ਮਹਿੰਦਰ ਕਪੂਰ ਅਤੇ ਉਹਨਾਂ ਦੇ ਸਾਥੀਆਂ ਨੇ, ਬੁਲੰਦ ਆਵਾਜ਼ ਦੇ ਮਾਲਕ ਮਹਿੰਦਰ ਕਪੂਰ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੁਸੀਂ ਵੀ ਜੁੜ ਸਕਦੇ ਹੋ ਸਾਡੇ ਨਾਲ ਇਸ ਪ੍ਰੋਗਰਾਮ

0: ਜੀ ਸਰੋਤਿਓ, ਅੱਜ ਦੇ ਪ੍ਰੋਗਰਾਮ ਦੀ ਆਖਰੀ ਕਾਲ ਲੈਣ ਜਾ ਰਹੇ ਹਾਂ ਔਰ ਦੇਖਦੇ ਹਾਂ ਕਿਹੜੇ ਖੁਸ਼ਨਸੀਬ ਦੋਸਤ ਹੈ ਜਿਨ੍ਹਾਂ ਦੀ ਇਹ ਕਾਲ ਲੱਗੀ ਹੈ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ
0: ਹੈਲੋ
1: ਭਾਜੀ,
0: ਜੀ
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਗੌਰਵ ਭਾਜੀ, ਬਿੱਟੂ ਬੋਲ ਰਿਹਾ, ਦੂਰਦਰਸ਼ਨ ਦੀ ਬੈਕ ਸਾਈਡ ਤੋਂ ਮੰਗੂ ਬਸਤੀ ਜਾਂਦੇ ਹੋ ਸਰ ਜੀ।
0: ਬਿੱਟੂ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਤੁਹਾਡਾ, ਸਾਰਿਆਂ ਦਾ ਹੀ ਆਪਣਾ। ਹੈਲੋ ਫਰਮਾਇਸ਼,
1: ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ।
0: ਚਲੋ ਸ਼ੁਕਰੀਆ ਜੀ। ਔਰ ਅੱਜ ਜਾਂਦੇ ਜਾਂਦੇ ਗੱਡੀ ਫੜ ਲਈ ਤੁਸੀਂ, ਡੱਬਾ ਐਂਡਲਾ ਫੜਿਆ ਜੀ? ਬਿਲਕੁਲ ਜੀ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਔਰ ਕਹਿੰਦੇ ਨੇ ਕਿ ਹਾਰ ਤੋਂ ਬਾਅਦ ਵੀ ਜਿਹੜੀ ਜਿੱਤ ਆਉਂਦੀ ਹੈ ਨਾ, ਉਹਦਾ ਸਵਾਦ ਵੀ ਆਪਣਾ ਵੱਖਰਾ ਹੁੰਦਾ। ਤਾਂ ਫਿਰ ਅੱਜ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ? ਲਓ ਜੀ, ਬੱਪੀ ਲਹਿਰੀ ਦਾ ਇਹ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ? ਲਓ ਜੀ, ਫਿਰ ਡਿਸਕੋ ਕਰਦੇ ਕਰਦੇ ਹੀ ਅੱਜ ਇਸ ਪ੍ਰੋਗਰਾਮ ਦੇ ਆਖਿਰ ਵਾਲੇ ਗੀਤ ਦੇ ਨਾਲ ਡਿਸਕੋ ਕਰਾਂਗੇ। ਤੁਸੀਂ ਸਾਨੂੰ ਕਾਲ ਕੀਤੀ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਔਰ ਆਖਰੀ ਗੀਤ ਬਿੱਟੂ ਜੀ ਦੀ ਫਰਮਾਇਸ਼, ਡਿਸਕੋ ਡਾਂਸਰ ਔਰ ਬੱਪੀ ਲਹਿਰੀ ਦੀ ਆਵਾਜ਼।

ਹੋਰ ਸੁਣਾਓ, ਸਾਰਿਆਂ ਦਾ ਕੀ ਹੈ ਹਾਲ ਚਾਲ? ਵੀ ਬਹੁਤ ਹੀ ਵਧੀਆ ਹੋਏਗਾ ਜਦੋਂ ਸ਼ਨੀਵਾਰ ਦਾ ਦਿਨ ਆ ਜਾਂਦਾ ਹੈ ਅਤੇ ਬਿਲਕੁਲ ਮਾਹੌਲ ਜਿਹੜਾ ਹੈ ਉਹ ਮਨੋਰੰਜਕ ਹੋ ਜਾਂਦਾ ਹੈ। ਸਾਡੇ ਦਿਲ ਵੀ ਬਾਗ ਬਾਗ ਹੋ ਜਾਂਦੇ ਨੇ ਕਿਉਂਕਿ ਅਗਲੇ ਦਿਨ ਵੀ ਛੁੱਟੀ ਔਰ ਕਈਆਂ ਨੂੰ ਤਾਂ ਸ਼ਨੀਵਾਰ ਦੇ ਦਿਨ ਵੀ ਛੁੱਟੀ ਹੁੰਦੀ ਹੈ। ਸੋ ਛੁੱਟੀਆਂ ਦਾ ਮਾਹੌਲ ਬਣ ਜਾਂਦਾ ਹੈ ਅਤੇ ਫਿਰ ਕਦੀ ਕਿਤੇ ਘੁੰਮਣ ਦਾ ਵੀ ਦਿਲ ਕਰਦਾ ਹੈ। ਸੋ ਇੱਦਾਂ ਹੀ ਆਪਣੀ ਜ਼ਿੰਦਗੀ ਨੂੰ ਮਨੋਰੰਜਕ ਬਣਾਈ ਰੱਖੀਏ, ਘੁੰਮੀਏ ਫਿਰੀਏ, ਅੱਜ ਦੀ ਅੱਜ ਸੋਚੀਏ, ਕੱਲ੍ਹ ਦੀ ਚਿੰਤਾ ਨਾ ਕਰੀਏ ਅਤੇ ਪ੍ਰੋਗਰਾਮ 'ਚ ਧਮਕਾਂ ਪਾਉਂਦੇ ਰਹੀਏ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ ਤੁਸੀਂ ਤਾਂ ਆਪਣੀ ਹਾਜ਼ਰੀ ਲਗਵਾ ਚੁੱਕੇ ਹੋ ਔਰ ਸਾਰਿਆਂ ਦੇ ਨਾਮ ਜਿਹੜੇ ਨੇ ਮੇਰੇ ਕੋਲ ਕੰਪਿਊਟਰ ਸਕਰੀਨ 'ਤੇ ਪਹੁੰਚ ਗਏ ਨੇ ਵੀ ਤੁਹਾਨੂੰ ਆਕਾਸ਼ਵਾਣੀ ਜਲੰਧਰ ਛੁੱਟੀ ਦਾ ਕੋਈ ਮਤਲਬ ਨਹੀਂ ਹੈ। ਤੁਹਾਡੀ ਹਾਜ਼ਰੀ ਲੱਗਣੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਪ੍ਰੋਗਰਾਮ ਤੁਹਾਡੇ ਸਾਰਿਆਂ ਦਾ ਹੈ। ਤੁਹਾਡੇ ਤੋਂ ਬਿਨਾਂ ਅਸੀਂ ਅਧੂਰੇ ਹਾਂ ਅਤੇ ਸਾਡੇ ਬਿਨਾਂ ਤੁਸੀਂ ਵੀ ਪੂਰੇ ਨਹੀਂ। ਸੋ ਇਸ ਕਰਕੇ ਧਮਕਾਂ ਪਾਵਾਂਗੇ, ਜ਼ਰੂਰ ਪਾਵਾਂਗੇ। ਤੁਹਾਡੇ ਨਾਲ ਚਾਹ ਪੀਤੇ ਬੜੇ ਦਿਨ ਹੋ ਗਏ ਨੇ, ਪੀ ਲਈਏ? ਚਲੋ ਫਿਰ ਆਓ, ਪਹਿਲੇ ਚਾਹ ਪੀਂਦੇ ਹਾਂ ਫਿਰ ਤੁਹਾਡੇ ਸਾਰਿਆਂ ਦੇ ਨਾਮ ਪੜ੍ਹਦੇ ਹਾਂ।

ਬਿਲਕੁਲ ਜੀ, ਇਹ ਨਿੱਕੇ ਨਿੱਕੇ ਚਾਅ ਜਿਹੜੇ ਨੇ ਨਾ, ਇਹ ਜ਼ਿੰਦਗੀ ਹਸੀਨ ਬਣਾ ਦਿੰਦੇ ਨੇ। ਕਈ ਲੱਖਾਂ ਰੁਪਏ ਲੈ ਕੇ ਵੀ ਜ਼ਿੰਦਗੀ ਨੂੰ ਆਨੰਦ ਨਹੀਂ ਮਾਣ ਸਕਦੇ, ਅਤੇ ਕੋਈ ਬੰਦਾ ਐਸਾ ਹੁੰਦਾ ਜਿਹੜਾ 10 ਰੁਪਏ ਦੇ ਵਿੱਚ ਪੂਰੀ ਆਪਣਾ ਜਿਹੜਾ ਦਿਨ ਹੈ ਨਾ, ਉਹ ਖੁਸ਼ਨੁਮਾ ਬਣਾ ਲੈਂਦਾ। ਇਹ ਤਾਂ ਆਪਣਾ ਆਪਣਾ ਦਿਲ ਹੈ, ਆਪਣੀ ਆਪਣੀ ਸਮਝ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਦੇ ਹੋ, ਅਸੀਂ ਇੱਕ ਦੂਸਰੇ ਦੇ ਸਾਹਮਣੇ ਤਾਂ ਨਹੀਂ ਬੈਠਦੇ, ਪਰ ਸਾਡੇ ਦਿਲਾਂ ਦਾ ਰਿਸ਼ਤਾ ਹੈ। ਇਹ ਦਿਲਾਂ ਦਾ ਰਿਸ਼ਤਾ ਬਹੁਤ ਹੀ ਮਜ਼ਬੂਤ ਹੁੰਦਾ, ਮਹਿਸੂਸ ਕਰਨ ਦਾ ਰਿਸ਼ਤਾ। ਜਦੋਂ ਅਸੀਂ ਇੱਕ ਦੂਸਰੇ ਨੂੰ ਮਹਿਸੂਸ ਕਰਦੇ ਹਾਂ ਤਾਂ ਫਿਰ ਕਿਆ ਹੀ ਬਾਤ ਹੋ ਜਾਂਦੀ ਹੈ। ਹਮੇਸ਼ਾ ਅਸੀਂ ਪੋਜ਼ਿਟਿਵ ਤਰੀਕੇ ਨਾਲ ਸੋਚੀਏ ਅਤੇ ਬਸ ਜ਼ਿੰਦਗੀ ਜਿਹੜੀ ਹੈ ਉਹ ਬੜੀ ਰੰਗੀਨ ਲੱਗਦੀ ਹੈ। ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ। ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਦਾ ਸਿਲਸਿਲਾ ਕਰ ਰਹੀ ਹਾਂ ਸ਼ੁਰੂ। ਤੁਹਾਨੂੰ ਪਤਾ ਮੈਂ ਪਹਿਲੇ ਸੁਨੇਹੇ 'ਤੇ ਤਾੜੀਆਂ ਮਾਰਦੀਆਂ, ਸਾਰੇ ਕੰਨ ਲਗਾ ਕੇ ਬੈਠ ਗਏ ਹੋਵੋਗੇ ਔਰ ਸੋਚ ਰਹੇ ਹੋਵੋਗੇ ਵੀ ਕਿਹਦਾ ਨਾਮ ਪਹਿਲੇ ਆਏਗਾ। ਪੂਰੇ 10 ਵਜੇ ਕਿੰਨੇ ਕੰਪਿਊਟਰ ਦੇ ਉੱਤੇ ਆ ਕੇ ਆਪਣੀ ਸ਼ਿਰਕਤ ਕਰ ਦਿੱਤੀ। ਉਹਨੇ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸੀਟੀ ਦੀਵਾਨਾ। ਲਓ ਜੀ, ਇਹਨਾਂ ਲਈ ਤਾੜੀਆਂ ਬਣਦੀਆਂ ਨੇ। ਦੂਸਰਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਮੋਤਾਲਾ ਮਹਾਰਾਸ਼ਟਰ ਤੋਂ, ਵਿਜੇ ਸੁਰਲਕਰ, ਰਤਨ ਮਾਲਾ ਔਰ ਆਰਤੀ ਕੁਮਾਰੀ। ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ, ਇਹ ਵੀ ਪਹੁੰਚ ਗਏ ਨੇ। ਲਓ ਜੀ, ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਅਤੇ ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ, ਇਹ ਪਹੁੰਚ ਗਏ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ

ਕੌਰ ਇਹ ਵੀ ਪਹੁੰਚ ਗਏ ਨੇ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ। ਲਓ ਜੀ, ਇਹ ਸਾਡੇ ਪੱਕੇ ਸਰੋਤੇ ਨੇ ਪਰ ਪਹੁੰਚਦੇ ਕਦੀ ਕਦੀ ਨੇ। ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਜੀ, ਜਿਹੜੇ ਪੁਰਾਣੇ ਸਰੋਤੇ ਨੇ ਉਹ ਆਪਣਾ ਪਿਆਰ ਬਿਲਕੁਲ ਐਸੇ ਤਰ੍ਹਾਂ ਬਣਾਈ ਰੱਖਣ ਜਿੱਦਾਂ ਤੁਸੀਂ ਸਾਡੇ ਕੋਲ ਪਹੁੰਚਦੇ ਹੋ, ਅਤੇ ਜਿਹੜੇ ਨਵੇਂ ਨੇ ਉਹਨਾਂ ਦੇ ਨਾਲ ਵੀ ਰੌਣਕਾਂ ਨੇ, ਅਤੇ ਪੁਰਾਣੇ ਜਿਹੜੇ ਨੇ ਉਹ ਤਾਂ ਵੈਸੇ ਹੀ 100 ਦਿਨ ਹੁੰਦੇ ਨੇ। ਅਤੇ ਅਗਲਾ ਸੁਨੇਹਾ ਪ੍ਰੋਗਰਾਮ ਦੇ ਵਿੱਚ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂ ਭਾਟੀਆ ਹੋਰਾਂ ਦਾ। ਔਰ ਗੁਰਮੀਤ ਸਿੰਘ ਮੀਤਾ ਪਹੁੰਚੇ ਨੇ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਬਿਲਕੁਲ ਹਾਜ਼ਰ ਹੋ ਗਏ ਹੋ ਤੁਸੀਂ। ਔਰ ਅਗਲੇ ਸੁਨੇਹੇ ਦੇ ਨਾਲ ਗਾਂਵ ਬਨਵਾਲਾ ਹਨਵੰਤਾ ਫਾਜ਼ਿਲਕਾ ਪੰਜਾਬ ਤੋਂ ਵਿਨੋਦ ਮਾਇਲ, ਸੀਮਾ ਲਕਸ਼ਿਤਾ, ਯਸ਼ਿਕਾ, ਮਾਂ ਵਿਦਿਆ ਦੇਵੀ ਅਤੇ ਸਾਰਾ ਹੀ ਮਾਇਲ ਪਰਿਵਾਰ ਹਾਜ਼ਰ ਹੈ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਪਹੁੰਚੇ ਨੇ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਵਾਰਿਸ ਅਤੇ ਸਾਰਾ ਹੀ ਚਾਵਲਾ ਪਰਿਵਾਰ ਪਹੁੰਚ ਗਿਆ ਹੈ। ਸਾਧੂ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਔਰ ਚੰਦਰ ਕਲਾ ਰੇਵਾੜ ਇਹ ਵੀ ਪਹੁੰਚ ਗਏ ਨੇ ਜੀ। ਔਰ ਅਗਲੇ ਸੁਨੇਹੇ ਦੇ ਨਾਲ ਹਾਜ਼ਰ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ, ਗੋਵਿੰਦ ਚੁਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ, ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ ਅਤੇ ਸ਼ਿਵਾਏ ਧਾਨੇਵਾਲੀਆ ਇਹ ਵੀ ਹਾਜ਼ਰ ਨੇ। ਔਰ ਲਓ ਜੀ, ਲੁਧਿਆਣੇ ਦੇ ਪੱਕੇ ਸਰੋਤੇ ਵੀ ਹਾਜ਼ਰ ਨੇ। ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਪਹੁੰਚ ਗਿਆ ਪੂਰੇ 10 ਵਜੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਦਿਲ ਦੇ ਨਾਲ, ਮੋਹਰਾਂ ਦੇ ਨਾਲ, ਫੁੱਲਾਂ ਦੇ ਨਾਲ, ਰੁੱਖਾਂ ਦੇ ਨਾਲ ਪਹੁੰਚ ਗਏ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ, ਮਹਿਕ ਖੁਸ਼ਦਿਲ ਔਰ ਸਾਰਾ ਹੀ ਖੁਸ਼ਦਿਲ ਪਰਿਵਾਰ ਪਹੁੰਚ ਗਿਆ ਹੈ ਜੀ। ਔਰ ਅਗਲੇ ਸੁਨੇਹੇ ਦੇ ਨਾਲ ਜਨਕਪੁਰੀ ਸਹਾਰਨਪੁਰ ਤੋਂ ਜੌਨ ਡੈਕਿਸਟਰੋ, ਰੋਜ਼ੀ, ਪਰਲ ਔਰ ਵਿਲਿਸ ਡੈਕਿਸਟਰੋ, ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਹਾਜ਼ਰ ਨੇ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਇਹ ਵੀ ਹਾਜ਼ਰ ਨੇ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐੱਸ ਰਾਮਗੜੀਆ ਵੀ ਹਾਜ਼ਰ ਨੇ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਵੀ ਪਹੁੰਚ ਗਏ। ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਇਹਨਾਂ ਦੇ ਸਾਰੇ ਪਰਿਵਾਰ ਨੇ। ਰੇਖਾ ਕਾਲਰਾ, ਪ੍ਰੀਕਸ਼ਿਤ ਕਾਲਰਾ, ਪ੍ਰਾਚੀ ਢੀਂਗਰਾ ਅਤੇ ਕਾਲਰਾ ਪਰਿਵਾਰ ਪਹੁੰਚਿਆ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ। ਗੀਤ ਦੀ ਫਰਮਾਇਸ਼ ਸਾਡੇ ਸਾਹਮਣੇ, ਇਹਨਾਂ ਨੇ ਅਸੀਂ ਰਲੀ ਮਿਲੀ ਫਰਮਾਇਸ਼ ਹੀ ਪੂਰੀ ਕਰਦੇ ਹਾਂ। ਸੋ ਚਿਤਰਾ ਸਿੰਘ ਦੀ ਆਵਾਜ਼ 'ਚ ਅਸੀਂ ਗੀਤ ਸੁਣਾ ਰਹੇ ਹਾਂ, ਚਰਖਾ ਮੇਰਾ ਰੰਗਲਾ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਧਮਕਾਂ ਪਾਉਣ ਕੌਣ ਪਹੁੰਚ ਗਏ ਨੇ? ਲਓ ਫਿਰ ਨਾਮ ਪੜ੍ਹ ਦਿੰਦੇ ਹਾਂ ਇਹਨਾਂ ਦੇ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ। ਵੀ ਇਹਨਾਂ ਦਾ ਪਿਆਰ ਮੈਂ ਕਦੋਂ ਦਾ ਦੇਖਦੀ ਆ ਰਹੀ ਹਾਂ, ਚਾਹੇ ਉਹ ਚਿੱਠੀਆਂ ਹੋਣ, ਚਾਹੇ ਉਹ ਸੁਨੇਹੇ ਹੋਣ, ਬੇਸ਼ੱਕ ਫੋਨ ਇਨ ਪ੍ਰੋਗਰਾਮ ਹੋਣ, ਇਹ ਹਰ ਪਾਸੇ ਪਹੁੰਚਦੇ ਨੇ। ਤਹਿ ਦਿਲ ਤੋਂ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਕਰਾਂਗੀ, ਕਿਉਂਕਿ ਬਹੁਤ ਹੀ ਕੀਮਤੀ ਸਮੇਂ 'ਚੋਂ ਤੁਸੀਂ ਆਪਣਾ ਜਿਹੜਾ ਸਮਾਂ ਨਿਕਾਲ ਕੇ ਆਕਾਸ਼ਵਾਣੀ ਜਲੰਧਰ ਆਪਣੇ ਪਿਆਰ ਦੇ ਨਾਲ ਪਹੁੰਚਦੇ ਹੋ ਨਾ, ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਪਹੁੰਚ ਗਏ ਨੇ ਜੀ। ਔਰ ਗਾਂਵ ਖੋਖਰਾਂ ਵਾਲੀ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੌਸ਼ਨੀ, ਸ਼ਗੁਨ ਬਾਰਾਸਾ ਵੀ ਹਾਜ਼ਰ ਨੇ। ਪਿੰਡ ਕਬੂਲ ਸ਼ਾਹ ਖੁਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ, ਇਹ ਵੀ ਪਹੁੰਚ ਗਏ ਨੇ। ਔਰ ਸਿਧਾਰਥ ਨਗਰ, ਦਰਿਆਪੁਰ, ਬਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਅਤੇ ਅਸ਼ੋਕ ਯੇਲੇ ਹਾਜ਼ਰ ਨੇ। ਔਰ ਸਤਿ ਸ਼੍ਰੀ ਅਕਾਲ, ਕੌਣ ਕਹਿ ਰਿਹਾ ਹੈ? ਬਲਵਿੰਦਰ ਸਰਾ, ਗੁਨਤਾਸ਼, ਰਸਨਦੀਪ, ਮਨਿੰਦਰ ਸਰਾ, ਪਿੰਡ ਮੋਰਜੜ ਸਿੱਖਾਂ, ਹਨੂਮਾਨਗੜ੍ਹ ਤੋਂ ਪਹੁੰਚੇ ਨੇ ਜੀ। ਔਰ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ,

ਰਾਹੁਲ ਕੁਮਾਰ, ਵਿਨੀਤ ਕੁਮਾਰ ਤੇ ਸੋਨਮ ਵਰਮਾ ਵੀ ਪਹੁੰਚ ਗਏ ਨੇ। ਪਿੰਡ ਨਾਈਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਵੇਦ ਮਿੱਡਾ ਅਤੇ ਅਲਕਾ ਮਿੱਡਾ ਵੀ ਪਹੁੰਚ ਗਏ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ, ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਸ਼ਾਹ ਔਰ ਕੁਸ਼ਲ ਸ਼ਾਹ, ਨੀਤੀ ਸੁਰਭੀ, ਅਸ਼ਵਿਨ ਬੇਨ, ਅਸ਼ਵਿਨ ਸ਼ਾਹ ਔਰ ਮੰਗਲਾਬੇਨ ਸ਼ਾਹ ਅਤੇ ਰਜਿੰਦਰ ਜੀ ਸ਼ਾਹ ਵੀ ਪਹੁੰਚ ਗਏ ਨੇ। ਕੋਟਵਾ, ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ ਨਿਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਪਹੁੰਚੇ ਨੇ। ਔਰ ਵੀ ਪੀ ਓ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਵੀ ਹਾਜ਼ਰ ਨੇ। ਹਰਿਆਣੇ ਵੱਲੇ ਵੀ ਪਹੁੰਚ ਗਏ ਜੀ, ਇਹ ਨਹੀਂ ਪਿੱਛੇ ਹਟਦੇ। ਝੱਜਰ ਹਰਿਆਣਾ ਤੋਂ ਪਹੁੰਚੇ ਨੇ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਅਤੇ ਮਿਅੰਕ ਭਾਟੀਆ। ਔਰ ਅਗਲਾ ਸੁਨੇਹਾ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ। ਔਰ ਅਗਲੀ ਸੁਨੇਹੇ ਦੇ ਵਿੱਚ ਪਿਆਰ ਭਰਿਆ ਨਮਸਕਾਰ ਭੇਜਣ ਵਾਲੇ ਸਰੋਤੇ ਕੌਣ ਨੇ ਜੀ? ਹਨੂੰਮਾਨਗੜ੍ਹ ਟਾਊਨ ਤੋਂ, ਰਾਜਸਥਾਨ ਤੋਂ, ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ ਹਾਜ਼ਰ ਨੇ। ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਤ, ਅਰਨਵ ਚਤਰਤ, ਲਾਜਵੰਤੀ ਅਤੇ ਅਨੀਤਾ ਰਾਣੀ ਪਹੁੰਚੇ ਨੇ। ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਹਾਜ਼ਰ ਨੇ ਜੀ। ਹੈ ਔਰ ਅਗਲੇ ਸੁਨੇਹੇ ਦੇ ਨਾਲ ਕਰਨਵੀਰ ਸਿੰਘ ਪੌਲ ਅਤੇ ਸਾਰਾ ਹੀ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਪਹੁੰਚ ਗਿਆ ਹੈ। ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਬੇਬੀ ਭਾਮਿਕਾ ਅਤੇ ਬਾਣੀ ਥਾਂਦੀ, ਇਹ ਪਹੁੰਚੇ ਕਿੱਥੋਂ ਨੇ ਇਹ ਵੀ ਦੱਸ ਦਿੰਦੇ ਹਾਂ ਜੀ। ਔਰ ਇਹਨਾਂ ਦੇ ਨਾਲ ਜਿਨ੍ਹਾਂ ਨੇ ਨੰਬਰ 1 'ਤੇ ਸਟਾਰ ਪਾ ਕੇ ਆਪਣਾ ਨਾਮ ਲਿਖਿਆ ਉਹਨਾਂ ਦਾ ਵੀ ਨਾਮ ਪੜ੍ਹ ਦਈਏ। ਉਹ ਤਾਂ ਹੈਰਾਨ ਹੀ ਹੋ ਗਏ ਹੋਣੇ ਵੀ ਮੇਰਾ ਨਾਮ ਕਿਉਂ ਨਹੀਂ ਪੜਿਆ ਗਿਆ। ਇਹ ਨੇ ਜੀ ਗਗਨਦੀਪ ਥਾਂਦੀ ਅਤੇ ਇਹ ਭੇਜ ਰਹੇ ਨੇ ਪਿੰਡ ਅਤੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ। ਇੰਜੀਨੀਅਰ ਵੀ ਹਾਜ਼ਰ ਨੇ ਜੀ, ਪਰਮਵੀਰ ਹਾਊਸ, ਆਦਰਸ਼ ਨਗਰ, ਬਠਿੰਡਾ ਤੋਂ। ਇੰਜੀਨੀਅਰ ਅਸ਼ੋਕ ਕੁਮਾਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਔਰ ਨਾਲ ਨਾਲ ਬਰੈਂਪਟਨ ਕੈਨੇਡਾ ਵੱਲੇ ਵੀ ਪਹੁੰਚ ਗਏ ਨੇ ਨਿਖਿਲ ਭਾਟੀਆ, ਨੀਤੀ ਭਾਟੀਆ ਅਤੇ ਮਹਿਰੀਨ ਭਾਟੀਆ। ਔਰ ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ ਪਿੰਡ ਹੀਰਾਂ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ। ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਵੀ ਪਹੁੰਚੇ ਨੇ। ਵੜਿੰਗਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ ਵੀ ਹਾਜ਼ਰ ਨੇ ਜੀ। ਔਰ ਗੁੱਡ ਮੋਰਨਿੰਗ, ਅਸੀਂ ਪ੍ਰੋਗਰਾਮ ਦੀ ਸ਼ੁਰੂਆਤ 'ਤੇ ਕਹਿ ਦਿੱਤਾ ਤੁਹਾਨੂੰ, ਬਿਹਾਰੀ ਕਲੋਨੀ ਸ਼ਾਦਰਾ, ਦਿੱਲੀ ਤੋਂ ਤੁਲਸੀ ਮਸਕੀਨ, ਬੀਨਾ ਮਸਕੀਨ, ਆਸ਼ੀਸ਼ ਰਾਜਾ ਅਤੇ ਇਕੱਲੇ ਕਦੀ ਨਹੀਂ ਆਏ, ਚੰਡੀਗੜ੍ਹ ਵਾਲਿਆਂ ਨੂੰ ਨਾਲ ਲੈ ਕੇ ਹੀ ਆਏ ਹੈ। ਰਾਹੁਲ ਖੁਰਾਨਾ, ਰਚਿਤਾ, ਕੇਸ਼ੂ ਔਰ ਰਿਧਾਨ ਖੁਰਾਨਾ। ਗਿੱਦੜਬਾਹਾ ਤੋਂ ਪਹੁੰਚੇ ਨੇ ਜੀ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਔਰ ਨਿਤਾਸ਼ਾ। ਔਰ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ ਅਤੇ ਨਾਲ ਪੂਜਾ। ਔਰ ਇਹਨਾਂ ਨੇ ਇੱਕ ਤਸਵੀਰ ਭੇਜੀ ਹੈ ਸ਼੍ਰੀ ਬਾਬਾ ਰਾਮਦੇਵ ਜੀ ਮੰਦਿਰ ਦੀ, ਅਤੇ ਨਮਸਕਾਰ ਸਾਡਾ ਹਮੇਸ਼ਾ ਹੀ ਸਿਰ ਚੁੱਕਿਆ ਹੈ ਕੋਈ ਵੀ ਪ੍ਰਭੂ ਹੋਵੇ। ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਭੋਪਾਲਗੜ੍ਹ, ਰਾਜਸਥਾਨ ਤੋਂ ਧਰਮੇਂਦਰ ਛੀਂਪਾ, ਕਪਿਲ ਛੀਂਪਾ, ਈਸ਼ਾਨ ਔਰ ਪੂਜਾ ਪਰਿਹਾਰ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਆਵਾਜ਼ਾਂ ਮੁਹੰਮਦ ਰਫੀ ਅਤੇ ਦਿਲਰਾਜ ਕੌਰ ਦੀਆਂ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਤੁਸੀਂ ਦੇਸ਼ ਜਾਂ ਵਿਦੇਸ਼ ਜਿੱਥੇ ਵੀ ਬੈਠੇ ਹੋ ਸਾਡੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਪ੍ਰੋਗਰਾਮ 'ਚ ਅਗਲਾ ਸੁਨੇਹਾ ਪਿੰਡ ਕੁਣਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਰਦਾਰ ਮਲਕੀਤ ਸਿੰਘ ਕੁਣਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁਣਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਾਰਾ ਹੀ ਬਰਾੜ ਪਰਿਵਾਰ ਪਹੁੰਚਿਆ, ਸੁਖਦੇਵ ਸਿੰਘ ਚਹਿਲ ਬੁਰਜ ਹਨੁਮਾਨਗੜ੍ਹ ਕੁਲਵੰਤ ਗਿੱਲ ਮਲੋਟ ਤੋਂ, ਸਾਰਿਆਂ ਨੇ ਆਪਣੇ ਆਪਣੇ ਨਾਮ ਭੇਜ ਦਿੱਤੇ ਨੇ ਜੀ। ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਮ ਪੜ੍ਹ ਕੇ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜੋ ਜਾਜੋਰੀਆ ਅਤੇ ਗੁੱਡੂ ਵੀ ਹਾਜ਼ਰ ਹੈ। ਅਗਲੇ ਸੁਨੇਹੇ ਨਾਲ ਫੋਟੋ ਭੇਜੀ ਹੈ ਜੀ, ਉਹਦੇ ਵਿੱਚ ਨਾਮ ਨੇ ਕੁਲਵੰਤ ਸਿੰਘ ਪੋਤਰਾ, ਲਵਰਾਜ ਸਿੰਘ ਔਲਖ, ਪਿੰਡ ਪੋਜੋ ਕੇ ਫਿਰੋਜ਼ਪੁਰ ਤੋਂ ਪਹੁੰਚੇ ਨੇ ਜੀ। ਔਰ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਸੱਪਲ ਅਤੇ ਮਨਜੋਤ ਸੱਪਲ ਵੀ ਹਾਜ਼ਰ ਨੇ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਵੀ ਪਹੁੰਚ ਗਏ।

ਪ੍ਰੋਗਰਾਮ ਚੱਲ ਰਿਹਾ ਹੈ ਧਮਕ ਜਲੰਧਰ ਪੈਂਦੀ, ਔਰ ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਮਾਂ ਦੇ ਚਰਨਾਂ ਵਿੱਚ ਰੱਬ ਦਾ ਨੂਰ ਵਸਦਾ, ਉਸਦੀ ਦੁਆ ਨਾਲ ਹਰ ਰਾਹ ਸੌਖਾ ਲੱਗਦਾ। ਦੁਨੀਆ ਭਾਵੇਂ ਲੱਖ ਰੰਗ ਦਿਖਾਵੇ, ਮਾਂ ਦੇ ਪਿਆਰ ਵਰਗਾ ਕੋਈ ਰੰਗ ਨਹੀਂ ਹੁੰਦਾ। ਮਾਂ ਦੀ ਮਮਤਾ ਸਮੁੰਦਰ ਤੋਂ ਵੀ ਡੂੰਘੀ, ਉਸਦਾ ਸਾਇਆ ਰੱਬ ਦੀ ਰਹਿਮਤ ਵਰਗਾ। ਜਿਸ ਸਿਰ 'ਤੇ ਮਾਂ ਦਾ ਹੱਥ ਹੋਵੇ, ਉਹ ਇਨਸਾਨ ਹਰ ਔਖੀ ਮੰਜ਼ਿਲ ਵੀ ਸਰ ਕਰ ਜਾਂਦਾ। ਰੱਬ ਹਰ ਥਾਂ ਨਹੀਂ ਰਹਿ ਸਕਦਾ, ਇਸ ਲਈ ਉਸਨੇ ਮਾਂ ਬਣਾਈ। ਮਾਂ ਦੀ ਇੱਕ ਮੁਸਕਾਨ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ। ਮਾਂ ਦੀਆਂ ਦੁਆਵਾਂ ਨਾਲ ਹੀ ਘਰ ਆਬਾਦ ਰਹਿੰਦੇ ਨੇ, ਨਹੀਂ ਤਾਂ ਦੌਲਤਾਂ ਨਾਲ ਸਿਰਫ ਮਕਾਨ ਹੀ ਬਣਦੇ ਨੇ। ਬਹੁਤ ਹੀ ਖੂਬ, ਬੜੀਆਂ ਸੋਹਣੀਆਂ ਲਾਈਨਾਂ ਇਹ ਮਾਂ 'ਤੇ ਲਿਖ ਰਹੇ ਨੇ। ਬਹੁਤ ਹੀ ਸੋਹਣੀ ਲਾਈਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਵਾਲਿਆਂ ਨੇ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ। ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਜੀ ਤੁਸੀਂ, ਔਰ ਤੁਸੀਂ ਆਪਣੀ ਮਾਤਾ ਜੀ ਨੂੰ ਇਹ ਡੈਡੀਕੇਟ ਕਰਨਾ ਚਾਹੁੰਦੇ ਹੋ, ਸੋ ਬਹੁਤ ਵਧੀਆ, ਬਹੁਤ ਖੂਬ। ਔਰ ਪ੍ਰੋਗਰਾਮ 'ਚ ਇਸ ਤਰ੍ਹਾਂ ਹੀ ਤੁਸੀਂ ਹਾਜ਼ਰੀ ਲਗਾਉਂਦੇ ਰਹੋ, ਲਗਾਉਂਦੇ ਰਹੋਗੇ, ਐਸੀ ਉਮੀਦ ਕਰਾਂਗੇ। ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਜੀ, ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਗਏ ਨੇ ਮਾਮੂਲ ਵਾੜੀ ਮਹਾਰਾਸ਼ਟਰ ਤੋਂ, ਸੋਪਾਨ ਤਾਇੜੇ, ਵਸੰਤ ਰਾਵ ਭੋਜਨੇ, ਪੀ ਐੱਸ ਨਹਾਵਕਰ, ਪਿੰਡ ਅਤੇ ਡਾਕਖਾਨਾ ਢਾਬ ਮਲੋਟ ਤੋਂ, ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਤਰਨਵੀਰ ਸਿੰਘ ਅਤੇ ਮਨਤਾਜ਼।

ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਧਮਕਾਂ ਹੋਰ ਵੀ ਬੜੇ ਸਾਰੇ ਸਰੋਤਿਆਂ ਨੇ ਪਾਈਆਂ ਹੋਈਆਂ ਨੇ। ਪੜ੍ਹ ਲਈ ਇਹਨਾਂ ਦੇ ਨਾਮ, ਗਾਮ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ ਵੀ ਹਾਜ਼ਰ ਨੇ। ਹਰਜੀਤ ਕੈਂਥ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਪਹੁੰਚੇ ਨੇ ਜੀ। ਰਮੇਸ਼ ਬਿੱਲਾ ਚਾਵਲਾ ਪਿੰਡ ਅਤੇ ਡਾਕਖਾਨਾ ਖੁਈਆਂ ਸਰਵਰ ਤੋਂ, ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਪਹੁੰਚੇ ਹੈ। ਆਸਥਾ ਜੈਸ਼ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਾਈਜਲ ਹੇਜਲ, ਵਿਹਾਨ ਚਾਵਲਾ, ਰਿੱਜੂ ਬੱਬੂ, ਵੀਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਪਹੁੰਚ ਗਿਆ ਹੈ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ ਪੀਂਗਾ ਵਾਲਾ ਚੌਂਕ ਗੋਨਾਇਆ ਤੋਂ ਪਹੁੰਚੇ ਨੇ। ਔਰ ਅਗਲੇ ਸੁਨੇਹੇ ਦੇ ਨਾਲ ਇਹਨਾਂ ਦੇ ਨਾਮ ਅਸੀਂ ਪੜ੍ਹ ਚੁੱਕੇ ਹਾਂ ਜੀ ਚੰਡੀਗੜ੍ਹ ਵਾਲਿਆਂ ਦੇ, ਕਿਉਂਕਿ ਜਾਦਲਾ ਟਾਊਨ ਵਾਲੇ ਇਹਨਾਂ ਤੋਂ ਬਿਨਾਂ ਨਹੀਂ ਆਉਂਦੇ। ਔਰ ਅਗਲਾ ਮੈਸੇਜ

ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਭੇਜਣ ਵਾਲੇ ਸਰੋਤੇ ਨੇ ਜੀ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਨੰਦ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਜੀ ਚੱਕ 15 PS, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ, ਗੁਰਮਨ ਸਿੰਘ, ਮੈਲਬੋਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ, ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ, ਸਾਰਾ ਹੀ ਜੋਸਨ ਪਰਿਵਾਰ ਪਹੁੰਚਿਆ ਹੈ। ਇਹ ਪਹੁੰਚੇ ਕਿੱਥੋਂ ਨੇ ਜੀ? ਚੱਕ 15 PS, ਸ਼੍ਰੀ ਗੰਗਾਨਗਰ ਤੋਂ, ਅਤੇ ਲਿਖ ਰਹੇ ਨੇ ਮੁਹੱਬਤ ਜ਼ਿੰਦਾਬਾਦ। ਬਿਲਕੁਲ, ਮੁਹੱਬਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਜਿਹਦੇ ਨਾਲ ਵੀ ਕਰੋ ਕੰਮ ਨਾਲ ਵੀ ਮੁਹੱਬਤ ਹੁੰਦੀ ਹੈ। ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ ਪਿੰਡ ਚਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਜੀਤ ਸਿੰਘ ਪੈਂਚ, ਗੁਰਸੇਵਕ ਸਿੰਘ ਚਤਰਾ, ਟਹਿਲ ਸਿੰਘ ਚਤਰਾ ਅਤੇ ਲਿਖਾਰੀ ਸਭਾ ਦੇ ਸਾਰੇ ਹੀ ਮੈਂਬਰ ਸਾਹਿਬਾਨ, ਸਭ ਦਾ ਤਹਿ ਦਿਲ ਤੋਂ ਸ਼ੁਕਰੀਆ। ਠੰਡ ਪਾਨ ਪਹੁੰਚ ਗਏ ਜੀ ਸੱਲਰ ਪਹਿਲਗਾਮ ਕਸ਼ਮੀਰ ਤੋਂ, ਪੀਰਜ਼ਾਦਾ ਮਿਰਾਜ਼ਦੀਨ, ਔਰ ਸ਼ੁਕਰੀਆ ਜੀ। ਅਗਲੇ ਸੁਨੇਹੇ ਦੇ ਨਾਲ ਸਹਾਰਨਪੁਰ ਵੱਲੇ ਪਹੁੰਚੇ ਨੇ ਜੀ ਫਲ ਫੁੱਲ ਸਾਰੇ ਹੀ ਇਹਨਾਂ ਨੇ ਸਾਈਨ ਭੇਜੇ ਨੇ, ਆਸ਼ਾ ਨਾਰੰਗ ਸੋਨਾਲੀ ਅਤੇ ਸੁਰੇਸ਼ ਨਾਰੰਗ ਹੋਰਾਂ ਨੇ, ਅਤੇ ਮੈਸੇਜ ਖੂਬਸੂਰਤ ਬਣਾ ਦਿੱਤਾ ਗਿਆ ਹੈ। ਔਰ ਅਗਲਾ ਸੁਨੇਹਾ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਮਾਪੁਰੀ, ਪਾਲੀਪੁਰੀ, ਸੁਨੀਲ ਪਾਠਕ, ਵੀਕੇਪੁਰੀ ਅਤੇ ਵਿਨੋਦਪੁਰੀ, ਇਹ ਪਹੁੰਚੇ ਨੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ। ਲਓ ਜੀ, ਤੁਹਾਡੀਆਂ ਚਿੱਠੀਆਂ ਅਸੀਂ ਬਹੁਤ ਪੜ੍ਹੀਆਂ ਨੇ, ਅੱਜ ਤੁਹਾਡਾ ਸੁਨੇਹਾ ਵੀ ਪੜ੍ਹ ਲਿਆ। ਅਗਲੇ ਸੁਨੇਹੇ ਦੇ ਨਾਲ ਹਾਜ਼ਰ ਗਾਮ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ ਅਨਹਤ ਅਤੇ ਪੋਤਰਾ ਗੁਰਸ਼ਬਦ, ਰੇਲਵੇ ਕਲੋਨੀ ਹਨੂਮਾਨਗੜ੍ਹ ਜੈਕਸ਼ਨ ਰਾਜਸਥਾਨ ਤੋਂ ਪਹੁੰਚੇ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੇ ਐੱਸ ਨਾਇਕ ਅਤੇ ਸਾਰਾ ਹੀ ਡਾਗਲਾ ਪਰਿਵਾਰ ਪਹੁੰਚ ਗਿਆ ਹੈ। ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ ਜੀ ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ ਅਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਨ, ਔਰ ਪਰਮਜੀਤ ਪੁਰਵਾ, ਕੱਕੜਵਾਲ, ਪੁਲ ਧੂਰੀ, ਇਹ ਪਹੁੰਚੇ ਨੇ ਜੀ। ਇਹਨਾਂ ਦੇ ਦੋਸਤ ਵੀ ਆਏ ਨੇ, ਬਿੰਦਰ ਖੇੜੀ, ਕਰਮਜੀਤ ਬਮਾਲ, ਮਿੰਟੂ ਸੱਪਲ। ਮਿੰਟੂ ਸੱਪਲ ਤਾਂ ਬੜੇ ਛਾਏ ਹੋਏ ਨੇ, ਦੋ ਤਿੰਨ ਸੁਨੇਹੇ ਇਹਨਾਂ ਦੇ ਮੈਂ ਪੜ੍ਹ ਲਏ ਅੱਜ। ਮਿੰਟੂ ਸੱਪਲ ਔਰ ਅਮਰੀਕ ਜਲਾਨ ਅਤੇ ਰਮਨ ਅਤੇ ਪ੍ਰਿੰਸ, ਪਿੰਡ ਸ਼ਾਹਪੁਰ, ਜਾਜਨ, ਤਹਿਸੀਲ ਡੇਰਾ ਬਾਬਾ ਨਾਨਕ, ਰਾਜਵੰਤ ਸਿੰਘ ਰੰਧਾਵਾ, ਨਿਸ਼ਾਨ ਸਿੰਘ ਫੌਜੀ, ਅਮਰੀਕ ਪੇਂਟਰ, ਇਹ ਵੀ ਪਹੁੰਚੇ ਨੇ। ਇੰਦਰਜੀਤ ਮੰਗਾ, ਨੀਲਮ ਮੰਗਾ, ਪਿਟਸਬਰਗ, ਕੈਲੀਫੋਰਨੀਆ, USA ਵੱਲੇ ਵੀ ਪਿੱਛੇ ਨਹੀਂ ਹਟਦੇ, ਜ਼ਰੂਰ ਪਹੁੰਚਦੇ ਨੇ। ਲਓ ਫਿਰ ਪ੍ਰੋਗਰਾਮ 'ਚ ਜਾਂਦੇ ਜਾਂਦੇ ਤੁਹਾਡੇ ਸਾਰਿਆਂ ਦੀ ਫਰਮਾਇਸ਼ ਕਰਦੀ ਹੈ ਪੂਰੀ ਦੀਦਾਰ ਸੰਧੂ ਅਤੇ ਕੁਲਦੀਪ ਕੌਰ ਦੀਆਂ ਆਵਾਜ਼ਾਂ 'ਚ। ਪ੍ਰੋਗਰਾਮ ਦਾ ਆਖਰੀ ਗੀਤ, ਇਸ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਖਤਮ ਹੋਏਗਾ, ਪਰ ਤੁਸੀਂ ਕਿਤੇ ਨਹੀਂ ਜਾਣਾ, ਸ਼ਾਮ ਨੂੰ 4:30 ਵਜੇ ਤੱਕ ਸਿਲਸਿਲੇ ਲਗਾਤਾਰ ਚੱਲਦੇ ਰਹਿਣਗੇ, ਮੇਰੇ ਨਾਲ ਸਾਥ ਬਣਾਈ ਰੱਖਣਾ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ।

0: ਨਮਸਕਾਰ।
1: ਅੱਜ ਦਾ ਵਸਤੇਵੇੜੇ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਗੁਰਪ੍ਰੀਤ ਕੌਰ ਅਤੇ ਮੇਰੇ ਨਾਲ
2: ਔਰ ਗੁਰਪ੍ਰੀਤ ਜੀ ਦੇ ਨਾਲ ਜੋਤੀ ਵੀ ਹਾਜ਼ਰ ਹੈ ਜੀ। ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਰੋਤਿਆਂ ਦਾ। ਔਰ ਪ੍ਰੀਤੀ, ਜਦੋਂ ਵੀ ਅਸੀਂ ਇਸ ਵਿਹੜੇ ਦੇ ਵਿੱਚ ਆਉਂਦੇ ਹਾਂ ਅਸੀਂ ਵੀ ਖੁਸ਼ ਹੋ ਜਾਂਦੇ ਹਾਂ ਤਾਂ ਸਾਡੇ ਸਰੋਤੇ ਜਿਹੜੇ ਆ ਫੁੱਲਾਂ ਵਾਂਗਰ ਖਿੜ ਜਾਂਦੇ ਨੇ।
1: ਉਹਦਾ ਇੱਕ ਕਾਰਨ ਹੈ, ਉਹ ਇਹ ਕਿ ਜਿੰਨੀ ਬੇਸਬਰੀ ਅਤੇ ਜਿੰਨੀ ਸ਼ਿੱਦਤ ਦੇ ਨਾਲ ਸਾਨੂੰ ਇੰਤਜ਼ਾਰ ਹੁੰਦਾ ਕਿ ਅਸੀਂ ਆਪਣੇ ਸਰੋਤਿਆਂ ਦੇ ਨਾਲ ਮੁਖਾਤਿਬ ਹੋਣਾ, ਉੰਨੀ ਹੀ ਬੇਸਬਰੀ ਦੇ ਨਾਲ, ਉੰਨੀ ਹੀ ਸ਼ਿੱਦਤ ਦੇ ਨਾਲ ਉਹ ਵੀ ਆਪਣੇ ਪ੍ਰੋਗਰਾਮਸ ਦਾ, ਆਪਣੇ ਵੱਖ ਵੱਖ ਸਿਲਸਿਲਿਆਂ ਦਾ ਇੰਤਜ਼ਾਰ ਕਰਦੇ ਨੇ। ਔਰ ਇਹੀ ਕਾਰਨ ਹੈ ਕਿ ਜਦੋਂ ਫਿਰ ਅਸੀਂ ਮਿਲਦੇ ਹਾਂ, ਗੱਲਬਾਤ ਕਰਦੇ ਹਾਂ ਅਤੇ ਦੇਖੋ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਹੈ ਨਾ
2: ਜੀ।
1: ਇਹ ਖੁਸ਼ੀ, ਇਹ ਮੁਸਕਰਾਹਟ, ਇਹ ਆਪਣਾਪਨ, ਇਹ ਪਿਆਰ ਆਪ ਮੁਹਾਰੇ ਹੀ ਜਿਹੜਾ ਹੈ ਨਾ ਉਹ ਸਾਡੇ, ਕਹਿੰਦੇ ਆ ਨਹੀਂ, ਸਾਡੇ ਕੋਲ ਆ ਜਾਂਦਾ ਹੈ।
2: ਬਿਲਕੁਲ ਜੀ, ਸਾਡੇ ਚਿਹਰਿਆਂ 'ਤੇ ਵੀ ਆ ਜਾਂਦਾ ਔਰ ਅਸੀਂ ਅੰਦਰੋਂ ਰੂਹ ਤੋਂ ਵੀ ਖੁਸ਼ ਹੁੰਦੇ ਹਾਂ।
1: ਬਿਲਕੁਲ ਜੀ, ਦੇਖੋ ਜਦੋਂ ਅਸੀਂ ਖੁਸ਼ ਹੁੰਦੇ ਹਾਂ ਨਾ ਤਾਂ ਫਿਰ ਸਾਨੂੰ ਲੱਗਦਾ ਕਿ ਸਾਡਾ ਆਲਾ ਦੁਆਲਾ ਅਤੇ ਸਾਡੀ ਜਿੱਥੇ ਵੀ ਅਸੀਂ ਵਿਚਰਦੇ ਹਾਂ ਸਾਨੂੰ ਲੱਗਦਾ ਹਰ ਪਾਸੇ ਹਰਿਆਲੀ ਹੈ, ਹਰ ਪਾਸੇ ਖੁਸ਼ੀ ਹੈ। ਔਰ ਕੁਦਰਤ ਜਿਹੜੀ ਹੈ ਨਾ ਉਹ ਤਾਂ ਬਹੁਤ ਹੀ ਅਨਮੋਲ ਹੈ। ਕਹਿੰਦੇ ਵੀ ਨੇ ਨਾ ਕਿ ਜਿੱਥੇ ਹਰਿਆਲੀ ਉੱਥੇ ਖੁਸ਼ਹਾਲੀ, ਜਿੱਥੇ ਰੁੱਖ ਉੱਥੇ ਸੁੱਖ।
2: ਔਰ ਦੇਖੋ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ ਔਰ ਸਾਡੇ ਸਰੋਤੇ ਸਾਰੇ ਸਮਝ ਗਏ ਹੋਣਗੇ ਕਿ ਸਾਡੀਆਂ ਭੈਣਾਂ ਸਾਡੇ ਨਾਲ ਕਿਹੜੀਆਂ ਗੱਲਾਂ ਬਾਤਾਂ ਦੀ ਸਾਂਝ ਪਾਉਣ ਜਾ ਰਹੀਆਂ ਨੇ, ਕਿਉਂਕਿ ਵਨ ਮਹੋਤਸਵ ਚੱਲ ਰਿਹਾ ਹੈ ਜੀ, ਜਿਸ ਨੂੰ ਰੁੱਖਾਂ ਦਾ ਉਤਸਵ ਵੀ ਕਿਹਾ ਜਾਂਦਾ ਹੈ। ਔਰ ਪ੍ਰੀਤੀ, ਇਹ ਜਿਹੜਾ ਉਤਸਵ ਹੈ ਨਾ, ਵਨ ਮਹੋਤਸਵ ਹੈ, ਇਹ ਅਸੀਂ ਨਹੀਂ ਸਿਰਫ ਮਨਾਉਣਾ, ਇਹ ਸਾਡੇ ਨਾਲ ਸਾਰੇ ਹੀ ਜੀਵ ਜੰਤੂਆਂ ਨੇ, ਪਸ਼ੂ ਪਕਸ਼ੀ, ਪੇੜ ਪੌਦਿਆਂ ਨੇ ਰਲ ਮਿਲ ਕੇ ਮਨਾਉਣਾ ਹੈ।
1: ਬਿਲਕੁਲ ਜੀ, ਇਸਦਾ ਜਿਹੜਾ ਮੰਤਵ ਹੈ ਉਹ ਇਹੀ ਹੈ ਕਿ ਸਾਰਿਆਂ ਨੂੰ ਜਾਗਰੂਕ ਕੀਤਾ ਜਾਏ ਤਾਂ ਕਿ ਆਪਣੇ ਆਲੇ

0: स्वच्छ साफ ਅਤੇ ਜਿਹੜਾ ਹਰਿਆਲੀ ਭਰਿਆ ਬਣਾਇਆ ਜਾਵੇ ਔਰ ਰੁੱਖਾਂ ਦੀ ਕਟਾਈ ਜਿਹੜੀ ਹੈ ਉਸਨੂੰ ਰੋਕਿਆ ਜਾਵੇ, ਪ੍ਰਕਿਰਤੀ ਦਾ ਸੰਤੁਲਨ ਜਿਹੜਾ ਹੈ ਬਣਾਈ ਰੱਖਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ।
1: ਬਿਲਕੁਲ ਇਸੇ ਮੰਤਵ ਦੇ ਨਾਲ ਸਾਲ 1950 ਦੇ ਵਿੱਚ ਦਿੱਲੀ ਤੋਂ ਘਣੇ ਰੁੱਖ ਲਗਾ ਕੇ ਇਸ ਅੰਦੋਲਨ ਦੇ ਇੱਕ ਅੰਦੋਲਨ ਦੇ ਰੂਪ 'ਚ ਇਸਦੀ ਸ਼ੁਰੂਆਤ ਕੀਤੀ ਗਈ ਸੀ ਔਰ ਫਿਰ ਇਹ ਵੱਖਰੀਆਂ ਵੱਖਰੀਆਂ ਸਟੇਟਸ ਦੇ ਵਿੱਚ ਮਨਾਇਆ ਜਾਣ ਲੱਗਾ।
0: ਜੀ ਬਿਲਕੁਲ, ਔਰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ, ਰੁੱਖਾਂ ਦੀ ਮਹੱਤਤਾ ਅਤੇ ਲੋੜ ਪ੍ਰਤੀ ਸਭ ਨੂੰ ਸੁਚੇਤ ਕਰਨ ਲਈ ਇਹ ਜਿਹੜਾ ਪੂਰਾ ਹਫ਼ਤਾ ਹੈ ਵਨ ਮਹਾਂਉਤਸਵ ਦਾ ਹਫ਼ਤਾ ਮਨਾਇਆ ਜਾਂਦਾ ਹੈ ਔਰ ਇਹ ਹਫ਼ਤਾ ਰੁੱਖਾਂ ਨੂੰ ਲਗਾਉਣ ਦੇ ਲਈ ਅਤੇ ਵਾਤਾਵਰਨ ਦੀ ਸੰਭਾਲ ਦੇ ਲਈ ਸਮਰਪਿਤ ਹੈ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਲੇ ਦੁਆਲੇ ਠੰਡੀਆਂ ਹਵਾਵਾਂ ਰਹਿਣ, ਹਾਂਜੀ, ਅਤੇ ਫਿਰ ਇਹ ਬਹੁਤ ਲਾਜ਼ਮੀ ਹੈ ਕਿ ਅਸੀਂ ਰੁੱਖਾਂ ਨੂੰ ਕੇਵਲ ਲਗਾਈਏ ਹੀ ਨਾ ਪੌਦੇ, ਬਲਕਿ ਉਹਨਾਂ ਦੀ ਸੰਭਾਲ ਵੀ ਜਿਹੜੀ ਹੈ ਉਹ ਜ਼ਰੂਰ ਕਰੀਏ। ਠੰਡੀਆਂ ਛਾਵਾਂ, ਠੰਡੀਆਂ ਹਵਾਵਾਂ, ਪ੍ਰਦੂਸ਼ਣ ਰਹਿਤ ਫਿਜ਼ਾਵਾਂ ਜਾਂ ਅਸੀਂ ਚਾਹੁੰਦੇ ਹਾਂ ਅਤੇ ਰੁੱਖਾਂ ਨੂੰ ਲਗਾਓ, ਵਾਤਾਵਰਨ ਸ਼ੁੱਧ ਬਣਾਓ।
1: ਬਿਲਕੁਲ ਜੀ, ਔਰ ਇਸ ਅਭਿਆਨ ਨੂੰ ਵੱਧ ਤੋਂ ਵੱਧ ਸਫਲ ਬਣਾਉਣ ਲਈ ਅਸੀਂ ਸਭ ਨੇ ਬਹੁਤ ਵੱਡਾ ਆਪਣਾ ਆਪਣਾ ਯੋਗਦਾਨ ਦੇਣਾ ਹੈ ਰੁੱਖ ਲਗਾ ਕੇ। ਔਰ ਦੇਖੋ ਜੀ, ਜਿੱਥੇ ਉਤਸਵ ਦੀ ਗੱਲ ਹੁੰਦੀ ਹੈ ਨਾ
0: ਜੀ,
1: ਉੱਥੇ ਗੀਤ ਸੰਗੀਤ ਦੀ ਵੀ ਗੱਲ ਹੁੰਦੀ ਹੈ।
0: ਬਿਲਕੁਲ, ਔਰ ਅੱਜ ਦੇ ਦਿਨ ਸਾਡੇ ਸਰੋਤੇ ਜਿਹੜੇ ਨੇ ਉਹ ਵਿਸ਼ੇਸ਼ ਤੌਰ 'ਤੇ ਇੰਤਜ਼ਾਰ ਕਰਦੇ ਨੇ ਕਿਉਂਕਿ ਸਿਲਸਿਲਾ ਹੁੰਦਾ ਹੈ ਜੀ ਚਾਂਜਰਾਂ ਦੇ ਬੋਰ, ਅਤੇ ਉਹਦੇ ਵਿੱਚ ਉਹਨਾਂ ਦੀ ਫਰਮਾਇਸ਼ ਅਤੇ ਗੀਤ ਉਹਨਾਂ ਤੱਕ ਪਹੁੰਚਣੇ ਹੁੰਦੇ ਨੇ ਔਰ ਉਹਨਾਂ ਨੇ ਸੁਣਨੇ ਹੁੰਦੇ ਨੇ, ਅਤੇ ਸਾਡੇ ਕੋਲ ਬਹੁਤ ਸਾਰੇ ਖੱਤ ਉਹਨਾਂ ਦੀ ਫਰਮਾਇਸ਼ ਪਹੁੰਚੀ ਹੈ। ਸੋ ਪਹਿਲੀ ਪੇਸ਼ਕਸ਼, ਪਹਿਲਾ ਗੀਤ ਜਿਹੜਾ ਉਹਨਾਂ ਦੀ ਨਜ਼ਰ ਕਰ ਰਿਹਾ, ਉਸ ਲਈ ਸਾਨੂੰ ਖੱਤ ਪਹੁੰਚੇ ਨੇ ਜੀ। ਬਾਘਾ ਪੁਰਾਣਾ ਤੋਂ ਫਰਮਾਇਸ਼ ਭੇਜ ਰਹੇ ਨੇ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ ਅਤੇ ਜਸਗੁਣ ਰੱਖੜਾ। ਚਾਹਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਜੀਤ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ
1: ਜੀ। ਔਰ ਇਸੇ ਗੀਤ ਦੀ ਫਰਮਾਇਸ਼ ਆਈ ਹੈ ਜੀ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ ਹੋਣਾ ਦੀ, ਪਿੰਡ ਹੌਲਾਵਾਲੀ ਤੋਂ ਰਾਣੀ ਰੂਪ ਰਾਣੀ, ਮਾਨਵੀ ਰੂਹਾਨੀ ਅਤੇ ਕਿਰਨਾ ਰਾਣੀ, ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ ਹੋਣਾ ਦੀ।
0: ਅਤੇ ਆਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਹੋਣਾ ਦੀ ਆਵਾਜ਼ ਵਿੱਚ ਗਾਇਆ ਇਹ ਗੀਤ।

0: ਗੀਤ ਜਿਹੜਾ ਹੈ ਜੀ ਉਹ ਜਸਪਿੰਦਰ ਨਰੂਲਾ ਅਤੇ ਰੋਸ਼ਨ ਪ੍ਰਿੰਸ ਹੋਰਾਂ ਦੀ ਆਵਾਜ਼ ਵਿੱਚ ਆ ਰਿਹਾ।
1: ਬਿਲਕੁਲ ਜੀ, ਔਰ ਇਸ ਦੀ ਫਰਮਾਇਸ਼ ਸਾਨੂੰ ਲਿਖ ਕੇ ਭੇਜੀ ਹੈ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ, ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਨ ਅਤੇ ਹਨੀ ਲੋਟ
0: ਜੀ ਮੁਹੱਲਾ ਫਤਿਹਗੜ੍ਹ ਤੋਂ ਆਪਣੀ ਫਰਮਾਇਸ਼ ਭੇਜ ਰਹੇ ਨੇ। ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗਗਨ ਕਪੂਰ, ਕੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰਿਸ਼ ਮਲਿਕ, ਸਤੀਸ਼ ਮਲਿਕ, ਰਕੇਸ਼ ਮਲਿਕ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ, ਅਰੁਣਪੁਰੀ, ਨੇਹਾਪੁਰੀ, ਏਕਤਾਪੁਰੀ, ਸ਼ਮੀਪੁਰੀ, ਬੋਧੀਪੁਰੀ, ਸੁਨੀਲਪੁਰੀ, ਵੀਕੇਪੁਰੀ ਅਤੇ ਆਰ ਐੱਸ ਪੁਰੀ। ਇਹਨਾਂ ਸਾਰਿਆਂ ਨੇ ਸਾਨੂੰ ਫਰਮਾਇਸ਼ ਭੇਜੀ। ਔਰ ਪਿੰਡ ਪੱਖੀ ਖੁਰਦ ਤੋਂ ਜੀ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਸਾਰਾ ਗਿੱਲ ਪਰਿਵਾਰ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਫਰਮਾਇਸ਼ ਭੇਜ ਰਹੇ ਨੇ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਕਾਵਿਆ ਅਤੇ ਭਾਈ ਸੁੱਚਾ ਪਾਠਕ। ਆਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜਸਪਿੰਦਰ ਨਰੂਲਾ ਅਤੇ ਰੋਸ਼ਨ ਪ੍ਰਿੰਸ ਉਹਨਾਂ ਦੀ ਆਵਾਜ਼ ਵਿੱਚ ਇਹ ਗੀਤ।

ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀ। ਹਾਜ਼ੀਪੁਰ ਤੋਂ ਫਰਮਾਇਸ਼ ਆ ਰਹੀ ਹੈ ਜੀ, ਭੇਜਣ ਵਾਲੇ ਨੇ ਸੋਨੂੰ, ਬਾਲੀ, ਲਾਲੀ, ਜੀਵਨ, ਬਿੱਟੂ, ਵਿਜੇ ਕੁਮਾਰ ਅਤੇ ਪਿਆਰੇ ਲਾਲ ਜੀ। ਪਵਨਾਲ ਹਾਜ਼ੀਪੁਰ ਤੋਂ ਵਿਜੇ ਕੌਂਡਲ ਅਤੇ ਪੂਜਾ ਕੌਂਡਲ ਨੇ ਵੀ ਸਾਨੂੰ ਫਰਮਾਇਸ਼ ਭੇਜੀ ਹੈ। ਅਤੇ ਇਹ ਹੈ ਜੀ ਪਿੰਡ ਹੌਲਾਵਾਲੀ ਤੋਂ ਫਰਮਾਇਸ਼ ਭੇਜ ਰਹੇ ਨੇ ਰੂਹਾਨੀ ਨਾਰੰਗ, ਮਾਨਵੀ ਨਾਰੰਗ, ਸੋਨੀਆ ਨਾਰੰਗ, ਕਿਰਨਾ, ਪਵਨ, ਰਾਮਚੰਦ, ਰਾਜਕੁਮਾਰ, ਰੂਪ, ਰਾਣੀ, ਅੰਸ਼ ਅਤੇ ਹੈਪੀ ਨਾਰੰਗ। ਆਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਸੁਣਦਿਆਂ ਇਹ ਗੀਤ।

0: ਜੀ, ਅਗਲੀ ਫਰਮਾਇਸ਼ ਜਿਹੜੀ ਹੈ ਜੀ, ਉਹ ਆਈ ਹੈ ਮਲੋਟ ਤੋਂ, ਭੇਜਣ ਵਾਲੇ ਨੇ ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ, ਔਰ ਅਸੀਂ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਕੁੜਿਆਣਾ ਤੋਂ, ਸੁਰਜੀਤ ਸਿੰਘ, ਗੁਰਤੇਜ ਸਿੰਘ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਵਿੰਦਰਪਾਲ ਕੌਰ, ਬਲਜੀਤ ਸਿੰਘ ਅਤੇ ਉਹਨਾਂ ਦਾ ਪੋਤਰਾ ਨੂਰ, ਔਰ ਫਾਜ਼ਿਲਕਾ ਤੋਂ ਅਸੀਂ ਆਪਣੀ ਫਰਮਾਇਸ਼ ਭੇਜ ਰਹੇ ਨੇ ਭੋਲਾ ਸਿੰਘ ਸਵਾਂਗ, ਡਾਕਟਰ ਅਮਨਜੀਤ ਸਵਾਂਗ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨ ਜੋਤ ਅਤੇ ਉਹਨਾਂ ਦਾ ਪੋਤਰਾ ਗੁਰਤੇਸ਼ਵਰ,
1: ਔਰ ਇਹ ਸਾਰੇ ਕਹਿੰਦੇ ਜੀ ਸਾਨੂੰ ਇਸ ਕੰਗ ਦੀ ਆਵਾਜ਼ 'ਚ ਗੀਤ ਸੁਣਾ ਦਿਓ, ਔਰ ਸਾਨੂੰ ਠਾਕੁਰ ਪਰਿਵਾਰ ਦਾ ਵੀ ਖੱਤ ਜਿਹੜਾ ਆਇਆ ਹੈ ਮਹਾਦੇਵ ਘਾਟ ਅਮਲੇਸ਼ਵਰ ਤੋਂ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ ਠਾਕੁਰ, ਜਯੋਤੀ, ਰਿਆਂਸ਼ ਅਤੇ ਗੁੜੀਆ ਠਾਕੁਰ ਦਾ, ਪਿੰਡ ਜੰਡਵਾਲ ਚੜ੍ਹਤ ਸਿੰਘ ਤੋਂ, ਰਕੇਸ਼, ਨਰੇਸ਼, ਜਗਦੀਸ਼, ਅਨੀਕੇਤ, ਅਨੂ, ਅਮਨ, ਸੁਨੇਹਾ, ਸੁਮਨ, ਮਮਤਾ ਅਤੇ ਸਰੋਜ ਰਾਣੀ
0: ਜੀ, ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

0: ਲਓ
1: ਜੀ
0: ਜੀ,
1: ਦੇ ਵਾਕਈ
0: ਰੁੱਖ, ਵਾਕਿਆ ਹੀ ਰੁੱਖ ਲਗਾਉਣ ਨਾਲ ਸਾਡਾ ਪਰਿਆਵਰਣ ਹਰਾ ਭਰਾ ਰਹਿੰਦਾ ਹੈ ਔਰ ਸਾਡਾ ਹਵਾ ਪਾਣੀ ਸ਼ੁੱਧ ਰਹਿੰਦਾ ਹੈ।
1: ਬਿਲਕੁਲ ਜੀ, ਰੁੱਖ ਸਾਨੂੰ ਦਿੰਦੇ ਨੇ ਅਨੇਕ ਸੁੱਖ।
0: ਬਿਲਕੁਲ
1: ਜੀਵਨ ਕਾ ਆਧਾਰ ਵ੍ਰਿਸ਼ ਹੈ, ਧਰਤੀ ਕਾ ਸ਼ਿੰਗਾਰ ਵ੍ਰਿਸ਼ ਹੈ, ਪ੍ਰਾਣ ਵਾਯੂ ਦੇ ਰਹੇ ਸਭੀ ਕੋ ਐਸੇ ਪਰਮ ਉਧਾਰ ਵ੍ਰਿਸ਼ ਹੈ।
0: ਬਿਲਕੁਲ ਜੀ, ਰੁੱਖ ਅਸੀਂ ਸਾਰਿਆਂ ਨੇ ਲਗਾਉਣੇ ਹੈ ਔਰ ਨਾਲ ਦੇ ਨਾਲ ਸਾਡਾ ਯੋਗਦਾਨ ਇਹ ਵੀ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਰੋਜ਼ਮਰਰਾ ਦੀ ਜਿਹੜੀ ਜੀਵਨ ਦੇ ਵਿੱਚ ਪਲਾਸਟਿਕ ਦੀਆਂ ਥੈਲੀਆਂ, ਬੋਤਲਾਂ ਜਾਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰੀਏ, ਕਿਉਂਕਿ ਪਲਾਸਟਿਕ ਦੇ ਨਾਲ ਸਾਡੇ ਪਰਿਆਵਰਣ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ।
1: ਬਿਲਕੁਲ ਜੀ, ਰੁੱਖ ਨੇ ਕੁਦਰਤ ਦਾ ਅਨਮੋਲ ਗਹਿਣਾ, ਇਹਨਾਂ ਬਿਨਾਂ ਨਹੀਂ ਅਸੀਂ ਜਿਉਂਦੇ ਰਹਿਣਾ। ਇਸ ਲਈ ਸਾਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਪ੍ਰਾਣਾਂ ਦੀ ਰੱਖਿਆ ਦੇ ਲਈ, ਆਪਣੇ ਆਲੇ ਦੁਆਲੇ ਦੀ ਸੰਭਾਲ ਦੇ ਲਈ, ਵਾਤਾਵਰਣ ਨੂੰ ਸ਼ੁੱਧ ਬਣਾਏ ਰੱਖਣ ਦੇ ਲਈ, ਹਰਿਆ ਭਰਿਆ ਬਣਾਏ ਰੱਖਣ ਦੇ ਲਈ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ, ਕਿਉਂਕਿ ਇਹ ਹਨ ਅਤੇ ਅਸੀਂ ਹਾਂ। ਵਨ ਮਹਾਉਤਸਵ ਦਾ ਇਹੀ ਪੈਗਾਮ, ਹਰਿਆਲੀ ਹੋਵੇ ਹਰ ਥਾਂ।
0: ਬਿਲਕੁਲ ਜੀ, ਜੰਗਲਾਂ ਨੂੰ ਅਸੀਂ ਬਚਾਉਣਾ ਹੈ, ਜੰਗਲਾਂ ਦੀ ਰੱਖਿਆ ਕਰਨੀ ਹੈ, ਕਿਉਂਕਿ ਜੰਗਲ ਜਿਹੜੇ ਜੀਵ ਜੰਤੂਆਂ ਦਾ ਘਰ ਹੁੰਦੇ ਨੇ। ਸਾਨੂੰ ਆਕਸੀਜਨ ਜੰਗਲਾਂ ਤੋਂ ਮਿਲਦੀ ਹੈ, ਸਾਡੀ ਜਲਵਾਯੂ, ਹਵਾ, ਪਾਣੀ, ਮਿੱਟੀ, ਧਰਤੀ ਨੂੰ ਹਰਾ ਭਰਾ ਰੱਖਦੇ ਨੇ ਜੰਗਲ, ਅਤੇ ਨਾਲ ਦੇ ਨਾਲ ਪ੍ਰੀਤੀ ਸਾਨੂੰ ਵੀ ਹਰਾ ਭਰਾ ਰੱਖਦੇ ਨੇ, ਔਰ ਸਾਨੂੰ ਬਹੁਤ ਸਾਰੀਆਂ ਜੜੀ ਬੂਟੀਆਂ ਵੀ ਮਿਲਦੀਆਂ ਨੇ ਜੰਗਲਾਂ ਤੋਂ, ਔਰ ਬਾਰਿਸ਼ ਦਾ ਸਭ ਤੋਂ ਵੱਡਾ ਜ਼ਰੀਆ ਵੀ ਜੰਗਲ ਹੀ ਹੁੰਦੇ ਨੇ।
1: ਕਹਿੰਦੇ ਨੇ ਜੀ ਕਿ ਹਰ ਮਨੁੱਖ ਲਗਾਵੇ ਰੁੱਖ, ਸਾਨੂੰ ਸਾਰਿਆਂ ਨੂੰ ਮਤਲਬ ਘੱਟੋ ਘੱਟ ਇੱਕ ਇੱਕ ਰੁੱਖ ਤਾਂ ਜ਼ਰੂਰ ਲਗਾਉਣਾ ਚਾਹੀਦਾ ਹੈ, ਔਰ ਸਿਰਫ ਲਗਾਉਣਾ ਨਹੀਂ ਹੈ, ਉਸ ਨੂੰ ਪਾਲਣਾ ਵੀ ਹੈ।
0: ਬਿਲਕੁਲ ਜੀ, ਸਰਕਾਰ ਦੀ ਬਹੁਤ ਹੀ ਵਧੀਆ ਮੁਹਿੰਮ ਇੱਕ ਰੁੱਖ ਮਾਂ ਦੇ ਨਾਮ, ਇਸ ਨੂੰ ਅਸੀਂ ਸਾਰਥਕ ਜਿਹੜਾ ਹੈ ਜ਼ਰੂਰ ਬਣਾਉਣਾ ਹੈ।
1: ਸੋ ਸਾਡੇ ਸਰੋਤੇ ਖੁਸ਼ ਰਹਿਣ, ਮੁਸਕੁਰਾਉਂਦੇ ਰਹਿਣ, ਢੇਰ ਸਾਰੀਆਂ ਦੁਆਵਾਂ ਦੇ ਨਾਲ ਅੱਜ ਦਾ ਵਸਤੇ ਵੇਲੇ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਗੁਰਪ੍ਰੀਤ ਨੂੰ,
0: ਮੈਨੂੰ ਜੋਤੀ ਨੂੰ ਦਿਓ ਜੀ ਇਜਾਜ਼ਤ।
1: ਨਮਸਕਾਰ।

मीडियम वेव 343.6 मीटर यानी 873 किलोहर्ट्ज से ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਦੁਪਹਿਰ ਦਾ 1 ਵਜ ਰਿਹਾ ਹੈ। ਲੋ ਹੁਣ ਹਿੰਦੀ ਚ ਸਮਾਚਾਰ ਸੁਣੋ।

0: 73 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਆਰ ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਵਿੱਚ ਜੋਧਪੁਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕੀਤਾ। ਇਹ ਨਵਾਂ ਟਰਮੀਨਲ ਭਵਨ ਹਰ ਸਾਲ 20 ਲੱਖ ਯਾਤਰੀਆਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਆਧੁਨਿਕ ਸਹੂਲਤਾਂ ਵਾਲੇ ਇਸ ਨਵੇਂ ਟਰਮੀਨਲ ਭਵਨ ਰਾਹੀਂ ਯਾਤਰੀਆਂ ਨੂੰ ਸੁਖਾਲੇ ਸਫ਼ਰ ਦਾ ਅਨੁਭਵ ਮਿਲੇਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੋਧੀ ਹੋਈ ਉਡਾਣ ਯੋਜਨਾ ਦੀ ਵੀ ਸ਼ੁਰੂਆਤ ਕੀਤੀ, ਜਿਸ ਨਾਲ ਇਲਾਕਾਈ ਸੰਪਰਕ ਨੂੰ ਮਜ਼ਬੂਤੀ ਮਿਲੇਗੀ ਅਤੇ ਨਾਲ ਹੀ ਹਵਾਬਾਜ਼ੀ ਖੇਤਰ ਨੂੰ ਵੀ ਹੁਲਾਰਾ ਮਿਲੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਲ ਨੀਨੋ ਕਾਰਨ ਦੇਸ਼ ਦੇ ਕੁਝ ਹਿੱਸਿਆਂ 'ਚ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਬਣੇ ਹਾਲਾਤ ਦੀ ਪੜਚੋਲ ਕਰਨ ਲਈ ਕੱਲ੍ਹ ਮੀਟਿੰਗ ਕੀਤੀ। ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਘੱਟ ਮੀਂਹ ਪੈਣ ਕਾਰਨ ਸੰਭਾਵਿਤ ਸੋਕੇ ਦੀ ਸਥਿਤੀ ਉੱਤੇ ਸਰਕਾਰ ਨਜ਼ਰ ਰੱਖ ਰਹੀ ਹੈ। ਉਹਨਾਂ ਨੇ ਖੇਤੀਬਾੜੀ ਮੰਤਰਾਲੇ ਅਤੇ ਸਾਰੇ ਸੰਬੰਧਿਤ ਮੰਤਰਾਲਿਆਂ ਨੂੰ ਕਿਸਾਨਾਂ ਨੂੰ ਢੁੱਕਵੀਆਂ ਫਸਲਾਂ ਦੀ ਬਿਜਾਈ ਬਾਰੇ ਸਲਾਹ ਦੇਣ ਲਈ ਸੂਬਾ ਸਰਕਾਰਾਂ ਨਾਲ ਤਾਲਮੇਲ ਕਰਨ ਦੀ ਹਦਾਇਤ ਕੀਤੀ। ਸ਼੍ਰੀ ਸ਼ਾਹ ਨੇ ਜਲ ਸਰੋਤ ਵਿਭਾਗ ਦੇ ਅਫਸਰਾਂ ਨੂੰ ਜਲ ਭੰਡਾਰਾਂ ਦੀ ਨਿਗਰਾਨੀ ਕਰਨ ਅਤੇ ਬਿਜਲੀ ਮੰਤਰਾਲੇ ਦੇ ਸਕੱਤਰ ਨੂੰ ਬਿਜਲੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ। ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਬਾਗਬਾਨੀ ਮਹਿਕਮੇ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਇਕਾਈ ਲਾਉਣ ਵਾਸਤੇ 80,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਸ਼੍ਰੀ ਭਗਤ ਨੇ ਦੱਸਿਆ ਕਿ ਇੱਛੁਕ ਕਿਸਾਨ ਲਗਭਗ 2 ਲੱਖ ਰੁਪਏ ਦੀ ਲਾਗਤ ਨਾਲ ਛੋਟੀ ਮਸ਼ਰੂਮ ਉਤਪਾਦਨ ਇਕਾਈ ਸਥਾਪਿਤ ਕਰ ਸਕਦੇ ਨੇ, ਜਿਸ 'ਤੇ ਬਾਗਬਾਨੀ ਮਹਿਕਮੇ ਵੱਲੋਂ 40% ਸਬਸਿਡੀ ਦਿੱਤੀ ਜਾਂਦੀ ਹੈ, ਜਿਹੜੀ ਕਿ ਵੱਧ ਤੋਂ ਵੱਧ 80,000 ਰੁਪਏ ਤੱਕ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਂਦੇ ਇੱਛੁਕ ਕਿਸਾਨ ਆਪਣੇ ਨਜ਼ਦੀਕੀ ਜ਼ਿਲ੍ਹਾ ਬਾਗਬਾਨੀ ਅਫਸਰ ਨਾਲ ਸੰਪਰਕ ਕਰ ਸਕਦੇ ਨੇ। ਗੁਰਦਾਸਪੁਰ ਦੇ ਕਸਬਾ ਗਾਲੜੀ ਨੇੜੇ ਮੁਗਲਾਣੀ ਚੱਕ ਪਿੰਡ 'ਚ ਕੱਲ੍ਹ ਰਾਤ 2 ਵਜੇ ਦੇ ਕਰਿਬ ਧੁੱਸੀ ਬੰਨ ਵਿੱਚ ਅਚਾਨਕ ਪਹਾੜ ਪੈ ਗਿਆ। ਨਹਿਰੀ ਵਿਭਾਗ, ਡਰੇਨੇਜ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਹਿਰ ਦੇ ਗੇਟ ਖੋਲ੍ਹ ਕੇ ਪਾਣੀ ਦਾ ਨਿਕਾਸ ਦੂਜੇ ਪਾਸੇ ਕਰਵਾ ਦਿੱਤਾ ਹੈ ਅਤੇ ਧੁੱਸੀ ਬੰਨ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ ਉੱਤੇ ਪਹੁੰਚੇ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਨੇ ਕਿਹਾ,
2: ਕਲਾਨਾ ਡਿਸਟ੍ਰੀਬਿਊਟਰ ਨੂੰ ਫੀਡ ਕਰਨ ਲਈ ਨੋਮਨੀ ਨਾਲੇ 'ਚ ਪਾਣੀ ਸੀਗਾ, ਰਾਤੀ ਥੋੜ੍ਹਾ ਜਿਹਾ ਖਾਰ ਪੈ ਗਈ ਅਤੇ ਉਹਦੇ ਕਾਰਨ ਜਿਹੜਾ ਕਿਨਾਰਾ ਟੁੱਟਿਆ ਅਤੇ ਨਾ ਇਮੀਡੀਏਟਲੀ ਅਸੀਂ ਜਿਹੜੀ ਹੈ ਰਾਤ ਵੀ ਜਿਹੜੀ ਹੈ ਟੇਕਅਪ ਕਰ ਲਿੱਤਾ ਸੀ ਅਤੇ ਹੁਣ ਅਸੀਂ ਜਿਹੜੀ ਹੈ ਇਮੀਡੀਏਟਲੀ ਅੱਜ ਟੇਕਅਪ ਕਰਕੇ 2-3 ਘੰਟੇ ਦੇ ਉਹਨੂੰ ਪਲੱਕ ਆਊਟ ਕਰ ਦਾਂਗੇ।
1: ਉਹਨਾਂ ਅੱਗੇ ਕਿਹਾ ਕਿ ਹਾਲਾਤ ਕਾਬੂ ਹੇਠ ਨੇ ਅਤੇ ਬੰਨ ਨੂੰ ਪੂਰਨ ਦੇ ਯਤਨ ਜਾਰੀ ਨੇ। ਅੰਮ੍ਰਿਤਸਰ ਦਿਹਾਤੀ ਤਹਿਤ ਪੈਂਡੇ ਪੁਲਿਸ ਥਾਣਾ ਕੰਬੋ ਨੇ ਮੁਲਜ਼ਮ ਰਾਮ ਸਿੰਘ ਵਾਸੀ ਡੱਬਰ ਬਸਤੀ ਅਜਨਾਲਾ ਨੂੰ ਹਿਰਾਸਤ 'ਚ ਲੈ ਕੇ ਉਸ ਕੋਲੋਂ 20 ਕਿਲੋ, 100 ਗ੍ਰਾਮ ਨਸ਼ੀਲਾ ਪਾਊਡਰ ਅਤੇ 0.5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਹ ਮੁਲਜ਼ਮ ਫਿਲਹਾਲ ਮਧੂਬਨ ਅਸਟੇਟ ਵਡਾਲਾ ਭਿੱਟੇ ਵੱਢ ਵਿੱਚ ਰਹਿ ਰਿਹਾ ਸੀ। ਮੁਲਜ਼ਮ ਰਾਮ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਐਲਡਰ ਲਾਈਨ 1-4-5-6-7 ਪੰਜਾਬ ਦੇ ਬਜ਼ੁਰਗਾਂ ਲਈ ਭਰੋਸੇਮੰਦ ਸਹਾਰਾ ਬਣ ਕੇ ਉਭਰੀ ਹੈ, ਜਿਸ ਤਹਿਤ ਹੁਣ ਤੱਕ ਸੂਬੇ 'ਚ 2.5 ਲੱਖ ਤੋਂ ਵੱਧ ਕਾਲਾਂ ਦਾ ਨਿਬੇੜਾ ਕੀਤਾ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਇਸ ਹੈਲਪਲਾਈਨ ਨੇ 91 ਬੇਸਹਾਰਾ ਬਜ਼ੁਰਗਾਂ ਨੂੰ ਬਚਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ। ਇਸ ਦੇ ਨਾਲ ਹੀ ਬਜ਼ੁਰਗਾਂ ਨਾਲ ਮਾੜੇ ਸਲੂਕ ਅਤੇ ਗੁਜ਼ਾਰਾ ਭੱਤੇ ਨਾਲ ਸੰਬੰਧਿਤ 1,000 ਤੋਂ ਵੱਧ ਮਾਮਲਿਆਂ ਨੂੰ ਸੁਲਝਾਉਣ 'ਚ ਮਦਦ ਕੀਤੀ ਗਈ ਹੈ। ਡਾਕਟਰ ਬਲਜੀਤ ਕੌਰ ਨੇ ਵਡੇਰੀ ਉਮਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਸੇ ਮਦਦ ਦੀ ਜ਼ਰੂਰਤ ਹੋਵੇ ਤਾਂ ਉਹ ਇਸ ਟੋਲ ਫਰੀ ਹੈਲਪਲਾਈਨ ਨੰਬਰ 1-4-5-6-7 ਉੱਤੇ ਫੋਨ ਕਰਨ। ਇਹ ਹੈਲਪਲਾਈਨ ਹਫ਼ਤੇ ਦੇ 7 ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ਕਰਦੀ ਹੈ। ਭਾਰਤ ਅਤੇ ਇੰਗਲੈਂਡ ਦਰਮਿਆਨ ਦੂਜਾ T20 ਮੈਚ ਅੱਜ ਮੈਨਚੈਸਟਰ 'ਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਏਗਾ। ਇਸ ਤੋਂ ਇਲਾਵਾ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਨੋਵਾਕ ਜੋਕੋਵਿਕ ਨੇ ਮਰਦਾਂ ਦੇ ਇਕਹਿਰੇ ਵਰਗ ਵਿੱਚ ਸਭ ਤੋਂ ਵੱਧ ਮੈਚ ਜਿੱਤਣ ਦੇ ਮਾਮਲੇ 'ਚ ਰੋਜਰ ਫੈਡਰਰ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਆਉਂਦੀ 6-9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਬਾਰੇ ਪੇਸ਼ਗੋਈ ਕੀਤੀ ਹੈ। ਮੌਸਮ ਵਿਭਾਗ ਨੇ ਇਸ ਸੰਬੰਧੀ ਯੈਲੋ ਅਲਰਟ ਵੀ ਜਾਰੀ ਕੀਤਾ ਹੈ।

0: ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਦੇਸ਼ ਦੀਆਂ ਸਰਹੱਦਾਂ 'ਤੇ ਦਿਨ ਰਾਤ ਪਹਿਰਾ ਦੇ ਰਹੇ ਸਾਡੇ ਬਹਾਦਰ ਫੌਜੀ ਵੀਰਾਂ ਨੂੰ ਦਿਲੋਂ ਸਲਾਮ। ਤੁਹਾਡੀ ਹਿੰਮਤ, ਤੁਹਾਡੀ ਨਿਸ਼ਕਾਮ ਸੇਵਾ ਸਦਕਾ ਹੀ ਅਸੀਂ ਸਾਰੇ ਆਪਣੇ ਘਰਾਂ ਵਿੱਚ ਸੁੱਖ ਅਤੇ ਚੈਨ ਨਾਲ ਰਹਿ ਸਕਦੇ ਹਾਂ। ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ। ਅੱਜ ਦਾ ਫੌਜੀ ਵੀਰਾਂ ਲਈ ਪ੍ਰੋਗਰਾਮ ਉਹਨਾਂ ਸਾਰੇ ਜਵਾਨਾਂ ਜਿਨ੍ਹਾਂ ਦਾ ਪਿਆਰ ਅਤੇ ਹੌਸਲਾ ਹਰ ਦੂਰੀ ਨੂੰ ਵੀ ਨੇੜੇ ਕਰ ਦਿੰਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਬ੍ਰਹਮਸਤਰ ਫਿਲਮ ਦੇ ਇਸ ਗੀਤ ਦੇ ਨਾਲ, ਆਵਾਜ਼ ਅਰੀਜੀਤ ਸਿੰਘ ਦੀ, ਗੀਤਕਾਰ ਨੇ ਅਮਿਤਾਭ ਭੱਟਾਚਾਰਿਆ ਅਤੇ ਸੰਗੀਤਕਾਰ ਨੇ ਪ੍ਰੀਤਮ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਪਲ ਪਲ ਦਿਲ ਕੇ ਪਾਸ ਫਿਲਮ 'ਚ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਪਰੰਪਰਾ ਠਾਕੁਰ ਅਤੇ ਅਰਿਜੀਤ ਸਿੰਘ ਨੇ, ਗੀਤਕਾਰ ਸਿਧਾਰਥ ਗਰਿਮਾ ਔਰ ਸੰਗੀਤਕਾਰ ਨੇ ਸਾਕੇਤ ਪਰੰਪਰਾ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸੁਣ ਰਹੇ ਹੋ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸ਼ੇਰ ਸ਼ਾਹ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਜੁਬਿਨ ਨੋਟਿਆਲ ਅਤੇ ਆਸੀਸ ਕੌਰ ਨੇ। ਗੀਤਕਾਰ ਅਤੇ ਸੰਗੀਤਕਾਰ ਨੇ ਤਾਨਿਸ਼ਕ ਬਾਗਚੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: एक जमाने से कहानी है सुना रही आकाशवाणी।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਫੌਜੀ ਵੀਰਾਂ ਲਈ ਪ੍ਰੋਗਰਾਮ 'ਚ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਬਾਗੀ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਮੀਤ ਬ੍ਰਦਰਸ ਅਤੇ ਮੋਨਾਲੀ ਠਾਕੁਰ ਨੇ। ਗੀਤਕਾਰ ਅਤੇ ਸੰਗੀਤਕਾਰ ਨੇ ਮੀਤ ਬ੍ਰਦਰਸ।

ਫੌਜੀ ਵੀਰੋ, ਪ੍ਰੋਗਰਾਮ ਚਗਲਾ ਗੀਤ ਯੇ ਜਵਾਨੀ ਹੈ ਦੀਵਾਨੀ ਫਿਲਮ ਦਾ, ਆਵਾਜ਼ਾਂ ਮੋਹਿਤ ਚੌਹਾਨ ਅਤੇ ਸਾਥੀਆਂ ਦੀ। ਇਸ ਗੀਤ ਨੂੰ ਲਿਖਿਆ ਅਮਿਤਾਭ ਭੱਟਾਚਾਰਿਆ ਨੇ ਅਤੇ ਨਿਰਦੇਸ਼ਕ ਨੇ ਪ੍ਰੀਤਮ।

0: ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਅਤੇ 1:50 'ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ 'ਤੇ 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਅਧਾਰਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ ਯੁਆਪਾ ਤਹਿਤ ਦਹਿਸ਼ਤਗਰਦ ਐਲਾਨਿਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਭਾਰਤ ਅਤੇ ਇਸਰਾਈਲ ਵਿਚਕਾਰ ਦੁਵੱਲਾ ਨਿਵੇਸ਼ ਸਮਝੌਤਾ BIA ਅੱਜ ਤੋਂ ਲਾਗੂ ਹੋ ਗਿਆ ਹੈ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮਾਨਚੈਸਟਰ ਵਿੱਚ ਖੇਡਿਆ ਜਾਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਇਮਾਰਤ ਸਾਲਾਨਾ 20 ਲੱਖ ਮੁਸਾਫਰਾਂ ਦੀ ਆਵਾਜਾਈ ਲਈ ਤਿਆਰ ਕੀਤੀ ਗਈ ਹੈ। ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਟਰਮੀਨਲ ਇਮਾਰਤ ਮੁਸਾਫਰਾਂ ਲਈ ਇੱਕ ਸੁਚਾਰੂ ਅਤੇ ਆਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰੇਗੀ। ਇਸ ਨਾਲ ਇਲਾਕੇ ਵਿੱਚ ਸੈਰ ਸਪਾਟੇ, ਕਾਰੋਬਾਰ ਅਤੇ ਰੁਜ਼ਗਾਰ ਨੂੰ ਉਤਸ਼ਾਹ ਮਿਲੇਗਾ। ਸ੍ਰੀ ਮੋਦੀ ਨੇ ਸੋਧੀ ਹੋਈ ਉਡਾਣ ਯੋਜਨਾ ਵੀ ਸ਼ੁਰੂ ਕੀਤੀ ਜੋ ਖੇਤਰੀ ਸੰਪਰਕ ਅਤੇ ਹਵਾਬਾਜ਼ੀ ਖੇਤਰ ਨੂੰ ਹੁਲਾਰਾ ਦੇਵੇਗੀ। ਦੇਸ਼ ਦੇ ਸਿਵਲ ਹਵਾਬਾਜ਼ੀ ਖੇਤਰ ਵਿੱਚ ਇਸ ਅਹਿਮ ਪਹਿਲਕਦਮੀ ਨਾਲ ਉੜੇ ਦੇਸ਼ ਕਾ ਆਮ ਨਾਗਰਿਕ ਸਕੀਮ ਨੂੰ ਹੋਰ ਬਲ ਮਿਲੇਗਾ। 28,840 ਕਰੋੜ ਰੁਪਏ ਦੀ ਵੰਡ ਨਾਲ ਇਸ ਯੋਜਨਾ ਦਾ ਉਦੇਸ਼ ਅਗਲੇ 10 ਸਾਲਾਂ ਵਿੱਚ ਹਵਾਬਾਜ਼ੀ ਅਗਵਾਈ ਵਾਲੇ ਵਿਕਾਸ ਦੇ ਅਗਲੇ ਪੜਾਅ ਨੂੰ ਗਤੀ ਪ੍ਰਦਾਨ ਕਰਨਾ ਹੈ। ਅੱਜ ਸ਼ਾਮੀ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਲਈ ਰਵਾਨਾ ਹੋਣਗੇ, ਜਿੱਥੇ ਉਹ ਸਾਨੰਦ ਵਿੱਚ CG ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਦਾ ਉਦਘਾਟਨ ਕਰਨਗੇ। ਇਹ ਭਾਰਤ ਦੇ ਸੈਮੀ ਕੰਡਕਟਰ ਨਿਰਮਾਣ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਪ੍ਰੋਜੈਕਟ ਇੰਡੀਆ ਸੈਮੀ ਕੰਡਕਟਰ ਮਿਸ਼ਨ ਤਹਿਤ ਪ੍ਰਵਾਨਿਤ ਪਹਿਲੇ 4 ਵਿੱਚੋਂ 1 ਹੈ ਅਤੇ ਇਸ ਨੂੰ 7,500 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਅਧਾਰਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ ਯੁਆਪਾ ਤਹਿਤ ਦਹਿਸ਼ਤਗਰਦ ਐਲਾਨਿਆ ਹੈ। ਇਹ ਵਿਅਕਤੀ ਜੈਸ਼ ਮੁਹੰਮਦ, ਲਸ਼ਕਰੇ ਤੋਇਬਾ ਅਤੇ ਹੋਰ ਧੜਿਆਂ ਨਾਲ ਜੁੜੇ ਹੋਏ ਸਨ। ਜੰਮੂ ਕਸ਼ਮੀਰ ਵਿੱਚ ਘੁਸਪੈਠ, ਭਰਤੀ, ਹਥਿਆਰਾਂ ਦੀ ਸਪਲਾਈ ਅਤੇ ਹਮਲਿਆਂ ਦੀ ਯੋਜਨਾ ਬਣਾਉਣ ਸਮੇਤ ਵੱਖ ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਗਿਆ ਹੈ। ਇਸ ਨਾਲ ਰਾਸ਼ਟਰੀ ਜਾਂਚ ਏਜੰਸੀ NIA ਵਰਗੀਆਂ ਜਾਂਚ ਏਜੰਸੀਆਂ ਨੂੰ ਇਹਨਾਂ ਦਹਿਸ਼ਤਗਰਦਾਂ ਦੀ ਫੰਡਿੰਗ ਅਤੇ ਹਥਿਆਰਾਂ ਦੀ ਵਿਕਰੀ 'ਤੇ ਪਾਬੰਦੀ ਲਾਉਣ ਅਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਅਧਿਕਾਰ ਮਿਲ ਜਾਵੇਗਾ। ਯੁਆਪਾ ਐਕਟ ਵਿੱਚ ਸੋਧ ਕੇਂਦਰ ਸਰਕਾਰ ਨੂੰ ਸੰਗਠਨਾਂ ਦੇ ਨਾਲ ਨਾਲ ਵਿਅਕਤੀਆਂ ਨੂੰ ਦਹਿਸ਼ਤਗਰਦ ਐਲਾਨਣ ਦਾ ਅਧਿਕਾਰ ਦਿੰਦੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਪੂਰਾ ਹੋ ਜਾਵੇਗਾ। ਗੁਜਰਾਤ ਵਿੱਚ ਚੱਲ ਰਹੇ ਵੱਖ ਵੱਖ ਰੇਲ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਹਿਮਦਾਬਾਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਮੁੰਬਈ ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਨਿਰਮਾਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਗੁਜਰਾਤ ਸੈਕਸ਼ਨ ਵਿੱਚ 80% ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਉਹਨਾਂ ਅੱਗੇ ਕਿਹਾ ਕਿ ਤੇਜ਼ ਰਫ਼ਤਾਰ ਰੇਲ ਨੈੱਟਵਰਕ ਨੂੰ ਪੜਾਵਾਰ ਢੰਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
2: ਬੁਲੇਟ ਟ੍ਰੇਨ ਕਾ ਕੰਸਟਰਕਸ਼ਨ ਵੀ ਬਹੁਤ ਤੇਜ਼ੀ ਸੇ ਚੱਲ ਰਹਾ ਹੈ ਔਰ ਅਗਲੇ ਸਾਲ ਸੂਰਤ ਸੇ ਬਿਲੀਮੋਰਾ ਕਾ ਪਹਿਲਾ ਸੈਕਸ਼ਨ ਆਰੰਭ ਕਰੇਂਗੇ, ਉਸਕੇ ਬਾਅਦ ਮੈਂ ਵਾਪਿਸ ਸੇ ਸੂਰਤ ਕਾ ਸੈਕਸ਼ਨ ਆਰੰਭ ਕਰੇਂਗੇ, ਉਸਕੇ ਬਾਅਦ ਮੈਂ ਵਾਪਿਸ ਸੇ ਅਹਿਮਦਾਬਾਦ ਕਾ ਪੂਰਾ ਕੰਪਲੀਟ ਕਰੇਂਗੇ, ਫਿਰ ਅਹਿਮਦਾਬਾਦ ਸੇ ਠਾਣੇ ਔਰ ਉਸਕੇ ਬਾਅਦ ਮੈਂ ਅਹਿਮਦਾਬਾਦ ਸੇ ਮੁੰਬਈ। ਇਸ ਤਰ੍ਹਾਂ ਸੇ ਸੈਕਸ਼ਨ ਬਾਏ ਸੈਕਸ਼ਨ, ਫੇਜ਼ ਬਾਏ ਫੇਜ਼ 2029 ਕੇ ਐਂਡ ਤੱਕ ਕੰਪਲੀਟ ਕਰੇਂਗੇ ਪ੍ਰੋਜੈਕਟ। ਬਹੁਤ 80% ਕਾਮ ਗੁਜਰਾਤ ਕੇ ਖੇਤਰ ਮੇਂ ਕੰਪਲੀਟ ਹੋ ਚੁੱਕਾ ਹੈ ਔਰ ਬਹੁਤ ਹੀ ਅੱਛੀ ਪ੍ਰੋਗਰੈਸ।
1: ਮੰਤਰੀ ਨੇ ਅਹਿਮਦਾਬਾਦ ਬੁਲੇਟ ਟ੍ਰੇਨ ਸਟੇਸ਼ਨ ਵਾਲੀ ਥਾਂ 'ਤੇ ਇੰਜੀਨੀਅਰਾਂ ਅਤੇ ਨਿਰਮਾਣ ਟੀਮਾਂ ਨਾਲ ਗੱਲਬਾਤ ਵੀ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਤਹਿਤ ਗਿਣਤੀ ਫਾਰਮ ਜਮ੍ਹਾਂ ਕਰਵਾਇਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀਆਂ, ਵੋਟਰ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ BLO ਨੇ ਉਪ ਰਾਸ਼ਟਰਪਤੀ ਭਵਨ ਵਿਖੇ SIR ਅਧੀਨ ਚੱਲ ਰਹੀ ਗਣਨਾ ਪ੍ਰਕਿਰਿਆ ਵਿੱਚ ਸਹਾਇਤਾ ਪ੍ਰਦਾਨ ਕੀਤੀ। ਸ਼੍ਰੀ ਰਾਧਾ ਕ੍ਰਿਸ਼ਨਨ ਨੇ ਸਾਰੇ ਯੋਗ ਵੋਟਰਾਂ ਨੂੰ ਇਸ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਇਜ਼ਰਾਈਲ

ਵਿਚਕਾਰ ਦਵੱਲਾ ਨਿਵੇਸ਼ ਸਮਝੌਤਾ BIA ਅੱਜ ਤੋਂ ਲਾਗੂ ਹੋ ਗਿਆ। ਇਸ ਸਮਝੌਤੇ 'ਤੇ ਪਿਛਲੇ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਦਸਤਖਤ ਕੀਤੇ ਗਏ ਸਨ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਸਮਝੌਤਾ ਦਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਸੁਰੱਖਿਅਤ ਨਿਵੇਸ਼ ਵਾਤਾਵਰਣ ਨੂੰ ਯਕੀਨੀ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ। ਮੰਤਰਾਲੇ ਨੇ ਕਿਹਾ ਕਿ BIA ਨਾਲ ਸਰਹੱਦ ਪਾਰ ਨਿਵੇਸ਼ ਗਤੀਵਿਧੀਆਂ ਨੂੰ ਹੁਲਾਰਾ ਮਿਲਣ ਅਤੇ ਭਾਰਤ ਅਤੇ ਇਜ਼ਰਾਈਲ ਵਿਚਕਾਰ ਆਰਥਿਕ ਭਾਈਵਾਲੀ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਈਰਾਨ ਦੇ ਸਾਬਕ ਸਰਵਉੱਚ ਨੇਤਾ ਆਇਤੁੱਲਾ ਸੈਯਦ ਅਲੀ ਖਮੇਨਈ ਨੂੰ ਸਪੁਰਦੇ ਖਾਕ ਕਰਨ ਲਈ 6 ਦਿਨਾਂ ਸਰਕਾਰੀ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਸਮਾਗਮ ਲਈ ਵਿਆਪਕ

ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਈਰਾਨ ਦੇ ਸਾਬਕ ਸਰਵਉੱਚ ਨੇਤਾ ਆਇਤੁੱਲਾ ਸੈਯਦ ਅਲੀ ਖਮੇਨਈ ਨੂੰ ਸਪੁਰਦੇ ਖਾਕ ਕਰਨ ਲਈ 6 ਦਿਨਾਂ ਸਰਕਾਰੀ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਸਮਾਗਮ ਲਈ ਵਿਆਪਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧ ਕੀਤੇ ਗਏ ਨੇ, ਜਿਸ ਵਿੱਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਭਾਰਤ ਦੀ ਨੁਮਾਇੰਦਗੀ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੇਟਾ ਨੇ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮਾਰਗਰੇਟਾ ਨੇ ਕਿਹਾ ਕਿ ਉਹਨਾਂ ਨੇ ਸਰਕਾਰ ਅਤੇ ਭਾਰਤ ਦੇ ਲੋਕਾਂ ਤਰਫੋਂ ਸ਼ਰਧਾਂਜਲੀ ਭੇਂਟ ਕੀਤੀ ਹੈ। ਈਰਾਨ ਦੇ ਮਰਹੂਮ ਸਰਵਉੱਚ ਆਗੂ ਨੂੰ ਸਪੁਰਦੇ ਖਾਕ ਕਰਨ ਨਾਲ ਸੰਬੰਧਿਤ ਪ੍ਰੋਗਰਾਮ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣਗੇ। ਇਸ ਮਹੀਨੇ ਦੀ 9 ਤਰੀਕ ਨੂੰ ਪਵਿੱਤਰ ਸ਼ਹਿਰ ਮਸ਼ਹਦ ਵਿੱਚ ਉਹਨਾਂ ਨੂੰ ਦਫਨਾਇਆ ਜਾਏਗਾ। ਇਸ ਤੋਂ ਬਾਅਦ 40 ਦਿਨਾਂ ਦਾ ਸਰਵਜਨਕ ਸੋਗ ਮਨਾਇਆ ਜਾਏਗਾ। ਫਰਾਂਸ ਵਿੱਚ 1947 ਤੋਂ ਬਾਅਦ ਜੂਨ ਸਭ ਤੋਂ ਗਰਮ ਮਹੀਨਾ ਰਿਹਾ ਹੈ। ਜ਼ਬਰਦਸਤ ਗਰਮੀ ਕਾਰਨ 22 ਤੋਂ 28 ਜੂਨ ਦਰਮਿਆਨ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ ਵਿੱਚ ਪਹਿਲੀ ਵਾਰ ਔਸਤ ਤਾਪਮਾਨ ਰਾਸ਼ਟਰੀ ਪੱਧਰ 'ਤੇ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਨੂੰ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ, ਜਿਸ ਵਿੱਚ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਮਾਲੀ ਮਾਮਲਿਆਂ 'ਤੇ ਚਰਚਾ ਕੀਤੀ ਜਾਏਗੀ। ਇਹਨਾਂ ਵਿੱਚ ਟਰੱਸਟ ਨੂੰ ਪ੍ਰਾਪਤ ਦਾਨ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੇ ਸਿੱਟੇ ਵੀ ਸ਼ਾਮਲ ਹੋਣਗੇ। ਮੀਟਿੰਗ ਦੇ ਏਜੰਡੇ ਵਿੱਚ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਵੱਲੋਂ ਦਿੱਤੇ ਗਏ ਅਸਤੀਫਿਆਂ 'ਤੇ ਵਿਚਾਰ ਕਰਨਾ ਸ਼ਾਮਲ ਹੈ। ਮੀਟਿੰਗ ਵਿੱਚ ਰਾਮ ਮੰਦਰ ਦੇ ਪ੍ਰਬੰਧਨ ਨਾਲ ਸੰਬੰਧਿਤ ਭਵਿੱਖ ਦੀ ਵਿਵਸਥਾ ਬਾਰੇ ਵੀ ਚਰਚਾ ਕੀਤੀ ਜਾਏਗੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਰਾਧਾ ਕ੍ਰਿਸ਼ਨਨ ਨੇ ਸਵਾਮੀ ਵਿਵੇਕਾਨੰਦ ਨੂੰ ਇੱਕ ਮਹਾਨ ਦੇਸ਼ ਭਗਤ ਅਤੇ ਦਾਰਸ਼ਨਿਕ ਦੱਸਿਆ। ਉਹਨਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੇਸ਼ ਦੇ ਸਦੀਵੀ ਗਿਆਨ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਵਾਮੀ ਵਿਵੇਕਾਨੰਦ ਦੇ ਆਦਰਸ਼ ਹਰ ਕਿਸੇ ਨੂੰ ਸਮਰਪਣ ਨਾਲ ਸੇਵਾ ਕਰਨ, ਚਰਿੱਤਰ ਦੇ ਸਰਵਉੱਚ ਮਿਆਰਾਂ ਨੂੰ ਬਣਾਈ ਰੱਖਣ ਅਤੇ ਰਾਸ਼ਟਰ ਨਿਰਮਾਣ ਵਿੱਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ, ਅਧਿਆਤਮਿਕਤਾ ਅਤੇ ਰਾਸ਼ਟਰੀ ਚੇਤਨਾ ਨੂੰ ਵਿਸ਼ਵ ਵਿਆਪੀ ਮਾਨਤਾ ਦਿਵਾਉਣ ਵਿੱਚ ਸਵਾਮੀ ਵਿਵੇਕਾਨੰਦ ਦਾ ਯੋਗਦਾਨ ਬੇਮਿਸਾਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਗਿਆਨ ਅਤੇ ਪ੍ਰੇਰਣਾਦਾਇਕ ਵਿਚਾਰ ਲੱਖਾਂ ਨੌਜਵਾਨਾਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ ਅਤੇ ਉਹਨਾਂ ਦੀਆਂ ਅਧਿਆਤਮਿਕ ਸਿੱਖਿਆਵਾਂ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਦੇਸ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੀਆਂ। ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ 'ਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੈਸਟਰਲੇ ਸਟ੍ਰੀਟ ਵਿੱਚ ਮੀਂਹ ਕਾਰਨ ਰੱਦ ਹੋ ਗਿਆ ਸੀ। ਤੀਜਾ ਮੈਚ 7 ਜੁਲਾਈ ਨੂੰ ਨੋਟਿੰਗਮ ਵਿੱਚ ਖੇਡਿਆ ਜਾਏਗਾ ਅਤੇ ਆਖਰੀ 2 ਮੈਚ ਬ੍ਰਿਸਟਲ ਅਤੇ ਸਾਊਥਹੈਂਪਟਨ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 3 ਮੈਚਾਂ ਦੀ 1 ਰੋਜ਼ਾ ਲੜੀ ਵੀ ਖੇਡੇਗਾ। ਉੱਤਰੀ ਰੇਲਵੇ ਦੀ ਜੰਮੂ ਡਿਵੀਜ਼ਨ ਨੇ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਜੰਮੂ ਤਵੀ ਰੇਲਵੇ ਸਟੇਸ਼ਨ 'ਤੇ ਵਿਆਪਕ ਪ੍ਰਬੰਧ ਕੀਤੇ ਨੇ। ਰੇਲਵੇ ਅਧਿਕਾਰੀਆਂ ਨੇ ਬੈਠਣ, ਰੋਸ਼ਨੀ, ਪੱਖੇ, ਕੂਲਰ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਨਾਲ ਲੈਸ ਇੱਕ ਮੁਸਾਫਰ ਉਡੀਕ ਖੇਤਰ ਸਥਾਪਿਤ ਕੀਤਾ ਹੈ। ਸਾਫ਼ ਸਫਾਈ ਬਣਾਈ ਰੱਖਣ ਲਈ ਸਫਾਈ ਕਰਮਚਾਰੀ 24 ਘੰਟੇ ਤੈਨਾਤ ਰਹਿੰਦੇ ਨੇ ਅਤੇ ਰੇਲ ਗੱਡੀਆਂ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ। ਸਟੇਸ਼ਨ 'ਤੇ ਇੱਕ 24 ਘੰਟੇ ਚੱਲਣ ਵਾਲਾ ਹੈਲਪ ਡੈਸਕ ਵੀ ਕਾਇਮ ਕੀਤਾ ਗਿਆ, ਜਿੱਥੇ ਰੇਲਵੇ ਕਰਮਚਾਰੀ ਸਕਾਊਟਸ ਅਤੇ ਗਾਈਡਸ ਨਾਲ ਸ਼ਰਧਾਲੂਆਂ ਨੂੰ ਗੱਡੀਆਂ ਦੀ ਸਮੇਂ ਸਾਰਨੀ, ਪਲੇਟਫਾਰਮ ਜਾਣਕਾਰੀ, ਡਾਕਟਰੀ ਸਹਾਇਤਾ ਅਤੇ ਹੋਰ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਭਾਰਤ ਨੇ ਭੂਚਾਲ ਪ੍ਰਭਾਵਿਤ ਵੈਨਜ਼ੂਏਲਾ ਲਈ ਭਾਰਤੀ ਫੌਜ ਦੀ ਇੱਕ ਵਿਸ਼ੇਸ਼ ਮੈਡੀਕਲ ਟੁਕੜੀ ਤਾਇਨਾਤ ਕੀਤੀ ਹੈ। ਵੈਨਜ਼ੂਏਲਾ ਦੇ ਵਿਦੇਸ਼ ਮੰਤਰੀ ਇਵਾਨ ਗਿਲ ਨੇ ਭੂਚਾਲ ਪੀੜਤਾਂ ਦੀ ਸਹਾਇਤਾ ਅਤੇ ਸਹਿਯੋਗ ਲਈ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ 'ਤੇ 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਅਧਾਰਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ ਯੁਆਪਾ ਤਹਿਤ ਦਹਿਸ਼ਤਗਰਦ ਐਲਾਨਿਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਪੂਰਾ ਹੋ ਜਾਏਗਾ। ਭਾਰਤ ਅਤੇ ਇਜ਼ਰਾਈਲ ਵਿਚਕਾਰ ਦਵੱਲਾ ਨਿਵੇਸ਼ ਸਮਝੌਤਾ BIA ਅੱਜ ਤੋਂ ਲਾਗੂ ਹੋ ਗਿਆ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜ ਵੀਰੋ, ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਬੇਟੀਆਂ ਫਿਲਮ 'ਚੋਂ ਲਿਆ ਹੈ। ਆਵਾਜ਼ਾਂ ਨੀਤੀ ਮੋਹਨ ਅਤੇ ਸ਼੍ਰੇਆ ਘੋਸ਼ਾਲ ਦੀਆਂ। ਗੀਤ 'ਤੇ ਬੋਲ, ਗੀਤ ਸੁਣੋ ਅਤੇ ਜਾਣੋ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 2:15 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी से दोपहर समाचार के साथ मैं जागृति शर्मा।

FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਅਤੇ ਨਾਲ ਦੇ ਨਾਲ ਵੇਵਜ਼ ਐਪ ਦੇ ਜ਼ਰੀਏ ਸੁਣ ਸਕਦੇ ਹੋ। ਰੰਗਲੀ ਧਰਤੀ, ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਦੇ ਗਾਇਕ ਕਲਾਕਾਰ ਨੇ BS ਨਾਰੰਗ। ਉਹ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਤੱਤੀ ਰੋ ਰੋ ਵਾਟ ਨਿਹਾਰਾਂ।

ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ B.S. ਨਾਰੰਗ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਹ ਹੁਣ ਸੁਣਦੇ ਆ ਇਹਨਾਂ ਦੀ ਆਵਾਜ਼ 'ਚ, ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀ ਹਾਂ।

0: ਹੁਣੇ ਤੁਸੀਂ ਸੁਣ ਰਹੇ ਸੀ BS ਨਾਰੰਗ ਦੀ ਆਵਾਜ਼ 'ਚ ਲੋਕ ਗੀਤ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਰੰਗਲੀ ਧਰਤੀ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅੱਜ ਤੁਸੀਂ BS ਨਾਰੰਗ ਦੀ ਆਵਾਜ਼ 'ਚ ਗਾਏ ਲੋਕ ਗੀਤ ਸੁਣ ਰਹੇ ਹੋ। ਆਹ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਹੈ ਇਸ਼ਕ ਦਾ ਜਲਵਾ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਬੀ ਐੱਸ ਨਾਰੰਗ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਹ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੁਣ ਦੁਪਹਿਰ ਦੇ ਠੀਕ 3 ਵੱਜ ਚੁੱਕੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ ਤੇ 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਆਧਾਰਿਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ UAPA ਤਹਿਤ ਦਹਿਸ਼ਤਗਰਦ ਐਲਾਨਿਆ।

ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕਿਹਾ ਹੈ ਕਿ ਬਾਗਬਾਨੀ ਮਹਿਕਮੇ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਇਕਾਈ ਲਗਾਉਣ ਵਾਸਤੇ 80,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਏ। ਅੰਮ੍ਰਿਤਸਰ ਦਿਹਾਤੀ ਤਹਿਤ ਪੈਂਦੇ ਪੁਲਿਸ ਥਾਣਾ ਕੰਬੋ ਨੇ ਅਜਨਾਲਾ ਦੇ ਮੁਲਜ਼ਮ ਰਾਮ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ 20 ਕਿਲੋ 100 ਗ੍ਰਾਮ ਨਸ਼ੀਲਾ ਪਾਊਡਰ ਤੇ 0.5 ਕਿਲੋ ਤੋਂ ਵੱਧ ਹਿਰਨ ਬਰਾਮਦ ਕੀਤੀ ਏ। ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਹੈ ਕਿ ਐਲਡਰ ਲਾਈਨ 14,567 ਬਜ਼ੁਰਗਾਂ ਲਈ ਭਰੋਸੇਮੰਦ ਸਹਾਰਾ ਬਣ ਕੇ ਉਭਰੀ ਏ। ਭਾਰਤ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿਚ ਖੇਡਿਆ ਜਾਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਲਓ ਜੀ ਦੋਸਤੋ, ਵੇਲਾ ਹੋ ਗਿਆ ਇਹ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ, ਕਿਉਂਕਿ 3:03 ਹੋ ਚੁੱਕੇ ਨੇ ਤੇ ਮੁੱਖ ਖਬਰਾਂ ਤੋਂ ਬਾਅਦ ਸਮਾਂ ਹੁੰਦਾ ਹੈ ਸਾਡਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ, ਤੇ ਚਿੱਠੀਆਂ ਮਿੱਠੀਆਂ ਨੂੰ ਲੈ ਕੇ ਹਾਜ਼ਰ ਹੈ ਤੁਹਾਡੀ ਆਪਣੀ ਦੋਸਤ ਤੇ ਹੋਸਟ ਸ਼ੋਭਾ ਗਈ। ਸਭ ਤੋਂ ਪਹਿਲਾਂ ਕਬੂਲ ਕਰੋ ਦੋਸਤੋ ਪਿਆਰ ਭਰਿਆ ਨਮਸਕਾਰ ਤੇ ਸਤਿ ਸ੍ਰੀ ਅਕਾਲ, ਤੇ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਹੈ। ਦੋਸਤੋ ਗੱਲ ਇਸ ਤਰ੍ਹਾਂ ਵਾ ਕਿ ਜਿਸ ਵੇਲੇ ਅਸੀਂ ਆਏ ਹਾਂ ਸਵੇਰੇ ਸਟੂਡੀਓ ਦੇ ਵਿੱਚ ਆਕਾਸ਼ਵਾਣੀ 'ਚ, ਤੇ ਮੌਸਮ ਠੀਕ ਲੱਗ ਰਿਹਾ ਸੀ, ਲੇਕਿਨ ਥੋੜ੍ਹੀ ਦੇਰ ਬਾਅਦ 12 ਕੁ ਵਜੇ ਦੇ ਕਰੀਬ ਬਹੁਤ ਸਾਰੇ ਬੱਦਲ ਆ ਗਏ, ਘਣੇ ਬੱਦਲ ਆ ਗਏ ਤੇ ਬਹੁਤ ਜ਼ਿਆਦਾ ਬਰਸਾਤ ਸ਼ੁਰੂ ਹੋ ਗਈ। ਅਤੇ ਦੋਸਤੋ ਇਸੇ ਦਾ ਕਾਰਨ ਹੈ ਕਿ ਜਿਹੜੀਆਂ ਬਰਸਾਤਾਂ ਦੀ ਉਡੀਕ ਕਰ ਰਹੇ ਹਾਂ ਅਸੀਂ, ਉਹ ਬਰਸਾਤਾਂ ਸ਼ੁਰੂ ਹੋ ਗਈਆਂ ਨੇ, ਅਤੇ ਕਦੀ ਤਾਂ ਸਵੇਰ ਨੂੰ ਆ ਜਾਂਦਾ ਮੀਂਹ, ਕਦੀ ਦੁਪਹਿਰ ਨੂੰ ਆ ਜਾਂਦਾ ਮੀਂਹ, ਅਤੇ ਇਸ ਮੌਸਮ ਦੇ ਵਿੱਚ ਅਸੀਂ ਆਪਣੀ ਦੇਖਭਾਲ ਵੀ ਕਰਨੀ ਹੈ ਕਿ ਬਰਸਾਤ ਦਾ ਮੌਸਮ ਆ ਗਿਆ ਹੈ, ਪਾਣੀ ਮੱਛਰ ਮੱਖੀਆਂ ਇਹਨਾਂ ਤੋਂ ਵੀ ਅਸੀਂ ਬਚਾਅ ਕਰਨਾ ਹੈ, ਅਤੇ ਸਿਹਤ ਦੀ ਦੇਖਭਾਲ ਵੀ ਕਰਨੀ ਹੈ। ਅਤੇ ਉਹ ਕਿੱਦਾਂ ਕਰ ਸਕਦੇ ਹਾਂ ਆਪਾਂ? ਉਬਲਿਆ ਪਾਣੀ ਜਿਹੜਾ, ਹਮੇਸ਼ਾ ਪਾਣੀ ਨੂੰ ਉਬਾਲ ਕੇ ਜਾਂ ਫਿਲਟਰ ਕਰਕੇ ਪੀਓ, ਅਤੇ ਬਾਹਰਲੇ ਕੱਟੇ ਹੋਏ ਫਲ ਜਾਂ ਖੁੱਲ੍ਹਾ ਖਾਣਾ ਖਾਣ ਤੋਂ ਬਚੋ, ਕਿਉਂਕਿ ਉਹਨਾਂ ਦੇ ਉੱਤੇ ਮੱਖੀਆਂ ਮੱਛਰ ਬੈਠੇ ਹੁੰਦੇ ਆ ਜਿਹੜੇ ਸਿਹਤ ਨੂੰ ਨੁਕਸਾਨ ਕਰ ਸਕਦੇ ਆ। ਅਤੇ ਮੱਛਰਾਂ ਤੋਂ ਬਚਣ ਵਾਸਤੇ ਸਾਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਆ, ਮੱਛਰਦਾਨੀ ਲਗਾ ਕੇ, ਅਤੇ ਉਹ ਸੋਣਾ ਹੋਵੇ ਤਾਂ ਮੱਛਰਦਾਨੀ ਲਗਾ ਕੇ ਸੋਵੋ, ਤਾਂ ਕਿ ਸਾਨੂੰ ਮੱਛਰ ਨਾ ਕੱਟਣ ਬਰਸਾਤੀ, ਤਾਂ ਜੋ ਕਿਸੇ ਤਰ੍ਹਾਂ ਦਾ ਸਾਨੂੰ ਮਲੇਰੀਆ ਵਗੈਰਾ ਹੋਣ ਦਾ ਖਤਰਾ ਨਾ ਹੋਵੇ। ਅਤੇ ਹੱਥਾਂ ਨੂੰ ਵੀ ਦੋਸਤੋ ਸੰਭਾਲ ਕੇ ਰੱਖਣਾ ਚਾਹੀਦਾ ਵਾ, ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ, ਖਾਣਾ ਖਾਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਨੂੰ, ਆਪਣੇ ਜਿਹੜਾ ਹੱਥਾਂ ਨੂੰ ਸਾਬਣ ਨਾਲ ਧੋਵੋ। ਅਤੇ ਆਪਣੇ ਘਰ ਦੀ ਵੀ ਦੇਖਭਾਲ ਅਸੀਂ ਕਰ ਸਕਦੇ ਹਾਂ, ਜਿੱਦਾਂ ਕਿ ਗਮਲਿਆਂ ਦੇ ਵਿੱਚ ਖੜਿਆ ਹੋਇਆ ਪਾਣੀ, ਕੂਲਰਾਂ ਦੇ ਵਿੱਚ ਜਾਂ ਟਾਇਰਾਂ ਦੇ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿਓ। ਅਤੇ ਕਹਿੰਦੇ ਕਿ ਬਰਸਾਤ ਦੇ ਦਿਨਾਂ 'ਚ ਨਮੀ ਯਾਨੀ ਕਿ ਸਿੱਲ ਵਗੈਰਾ ਵੀ ਹੋ ਜਾਂਦੀ ਆ, ਘਰਾਂ ਦੇ ਕੋਨਿਆਂ ਨੂੰ ਸੁੱਕਾ ਰੱਖੋ ਅਤੇ ਉੱਲੀ ਵਗੈਰਾ ਨਾ ਲੱਗਣ ਦਿਓ। ਅਤੇ ਜਿਹੜੇ ਬਿਜਲੀ ਦੇ ਉਪਕਰਨ ਹੁੰਦੇ ਉਹਨਾਂ ਨੂੰ ਗਿੱਲੇ ਹੱਥਾਂ ਨਾਲ ਨਾ ਛੂਵੋ, ਕਿਉਂਕਿ ਅੱਜ ਕੱਲ੍ਹ ਬਰਸਾਤ ਹੈ ਕਿ ਬਰਸਾਤ ਦੇ ਵਿੱਚ ਇੱਦਾਂ ਵਾ ਵੀ ਕੋਈ ਵੀ ਖੰਭੇ ਵਗੈਰਾ ਵੀ ਜਿਹੜੇ ਹੁੰਦੇ ਉਹ ਵੀ ਗਿੱਲੇ ਹੋ ਜਾਂਦੇ ਆ, ਕੋਈ ਤਾਰਾਂ ਵਗੈਰਾ ਵੀ ਗਿੱਲੀਆਂ ਹੋ ਜਾਂਦੀਆਂ, ਘਰ 'ਚ ਵੀ ਹੁੰਦੀਆਂ ਤਾਰਾਂ, ਅਤੇ ਉਹ ਹਮੇਸ਼ਾ ਤੁਸੀਂ ਇੱਦਾਂ ਨਹੀਂ ਕਰਨਾ ਕਿ ਗਿੱਲੇ ਹੱਥ ਲਾ ਕੇ ਉਹਨੂੰ ਛੂ ਲਓ, ਹਮੇਸ਼ਾ ਆਪਣੀ ਰਬੜ ਦੀ ਚੱਪਲ ਪਾ ਕੇ ਹੱਥ ਸੁਕਾ ਕੇ ਹੀ ਉਹਨਾਂ ਨੂੰ ਟੱਚ ਕਰੋ। ਅਤੇ ਹੋਰ ਜਿਹਨਾਂ ਦੇ ਕੋਲ ਕਾਰ ਵਗੈਰਾ ਹੁੰਦੀਆਂ ਉਹ ਆਪਣੇ ਵਾਈਪਰ ਵਗੈਰਾ ਜਿੱਦਾਂ ਕਿਤੇ ਜਾ ਰਹੇ ਆ, ਜਾਂਦੇ ਹੋਏ ਉਹਨਾਂ ਨੂੰ ਹਮੇਸ਼ਾ ਚੈੱਕ ਕਰਨਾ ਚਾਹੀਦਾ ਕਿ ਕਾਰ ਦੇ ਜਿਹੜੇ ਵਾਈਪਰ ਵਗੈਰਾ ਉਹ ਚੱਲ ਰਹੇ ਆ ਠੀਕ ਹੈ, ਤਾਂ ਕਿ ਜੇ ਕਿਤੇ ਰਾਹ 'ਚ ਬਰਸਾਤ ਆ ਵੀ ਜਾਵੇ ਤਾਂ ਜਿਹੜੇ ਵਾਈਪਰ

ਉਹ ਚੱਲਦੇ ਹੋਣੇ ਚਾਹੀਦੇ ਆ ਤਾਂ ਜੋ ਅਗਲਾ ਸ਼ੀਸ਼ਾ ਜਿਹੜਾ ਕਾਰ ਦਾ ਉਹ ਸਾਫ਼ ਹੋਵੇ ਅਤੇ ਟਾਇਰਾਂ ਅਤੇ ਬ੍ਰੇਕਾਂ ਜਿਹੜੀਆਂ ਇਹ ਵੀ ਚੀਜ਼ਾਂ ਨੂੰ ਚੈੱਕ ਕਰਕੇ ਹੀ ਬਰਸਾਤ ਦੇ ਦਿਨਾਂ ਦੇ ਵਿੱਚ ਚੱਲਣਾ ਚਾਹੀਦੇ ਆ। ਅਤੇ ਦੋਸਤੋ ਇਹ ਸੀ ਛੋਟੀ ਜਿਹੀ ਜਾਣਕਾਰੀ ਬਰਸਾਤ ਦੀ, ਕਿਉਂਕਿ ਬਰਸਾਤ ਦਾ ਮੌਸਮ ਹੈ ਅਤੇ ਸਾਡੇ ਦੋਸਤ ਨਾਲੇ ਬਰਸਾਤ ਵੀ ਇੰਜੋਏ ਕਰ ਰਹੇ ਹੋਣੇ ਆ ਅਤੇ ਨਾਲੇ ਫਿਰ ਜੇ ਦਿਲ ਕਰੇ ਤਾਂ ਪਕੌੜੇ ਪਕੌੜੇ ਵੀ ਖਾ ਸਕਦੇ ਆ, ਕਿਉਂ ਨਹੀਂ ਖਾ ਸਕਦੇ, ਕਿਉਂਕਿ ਉਹਨਾਂ ਦਾ ਦਿਲ ਕਰੇ ਤਾਂ ਖਾ ਸਕਦੇ, ਇੰਜੋਏ ਕਰ ਸਕਦੇ ਬਰਸਾਤ ਦਾ। ਅਤੇ ਦੋਸਤੋ ਪ੍ਰੋਗਰਾਮ ਦਾ ਸ਼ੁਰੂਆਤ ਕਰਦੇ ਹਾਂ ਆਪਾਂ ਚਿੱਠੀਆਂ ਮਿੱਠੀਆਂ ਦੇ ਨਾਲ, ਅਤੇ ਸਾਡੇ ਦੋ ਤਿੰਨ ਦੋਸਤਾਂ ਦੀਆਂ ਚਿੱਠੀਆਂ ਸਾਡੇ ਕੋਲ ਆਈਆਂ ਹੋਈਆਂ ਆ ਜਿਹੜੀਆਂ ਕਿ ਫਰਮਾਇਸ਼ ਲੈ ਕੇ ਆਇਆ ਹੋਇਆ। ਅਤੇ ਪਹਿਲਾਂ ਅਸੀਂ ਦੋ ਤਿੰਨ ਚਿੱਠੀਆਂ ਪੜ੍ਹ ਲੈਂਦੇ ਫਿਰ ਗਾਣਾ ਸੁਣਾਉਂਦੇ ਹਾਂ। ਇਹ ਚਿੱਠੀ ਸਾਡੇ ਕੋਲ ਪਹਿਲੀ ਜਿਹੜੀ ਆਈ ਹੈ ਜੀ, ਪਿੰਡ ਨੁਕੇਰੀਆਂ ਨੇੜੇ ਮੰਡੀ ਰੋੜਾ ਵਾਲੀ ਤੋਂ ਕਸ਼ਮੀਰ ਸਿੰਘ ਕਰਨਾਵਲ, ਸੁਖਚਰਨ ਸਿੰਘ ਬਰਾੜ, ਪਿੰਡ ਜੰਡਾਲਾ ਧੀਮੇ ਸ਼ਾਹ, ਕਰਤਾਰ ਸਿੰਘ ਰਾਣਾ ਚੱਕ ਪੱਖੀ, ਅਨਮੋਲ ਸਹਿਜਪ੍ਰੀਤ ਅਤੇ ਰਹਿਮਤਪ੍ਰੀਤ। ਅਤੇ ਇਹਨਾਂ ਨੇ ਗਾਣੇ ਦੀ ਫਰਮਾਇਸ਼ ਤਾਂ ਕੀਤੀ ਹੈ, ਲੇਕਿਨ ਇਹਨਾਂ ਦਾ ਗਾਣਾ ਵੀ ਜ਼ਰੂਰ ਸੁਣਾਵਾਂਗੇ। ਅਤੇ ਅਗਲਾ ਖੱਤ ਵੀ ਆਪਾਂ ਪੜ੍ਹ ਲੈਂਦੇ ਹਾਂ। ਇਹ ਖੱਤ ਆਇਆ ਜੀ, ਇਹਨਾਂ ਨੇ ਸਾਨੂੰ ਲੱਗਦਾ ਦੋ ਖੱਤ ਪਾਏ ਹੋਏ ਜੋੜ ਕੇ। ਹਾਂਜੀ, ਇੱਕੋ ਹੀ ਤਰ੍ਹਾਂ ਦੇ ਜੁੜੇ ਹੋਏ ਖੱਤ ਆ ਜੀ, ਜੁੜੇ ਹੋਏ ਖੱਤ ਮੈਂ ਪਹਿਲੀ ਵਾਰ ਦੇਖਿਆ ਜੀ। ਅਤੇ ਇਹ ਖੱਤ ਲਿਖਣ ਵਾਲੇ ਜੀ ਕਹਿੰਦੇ ਜੀ, ਸ਼੍ਰੀਮਾਨ ਜੀ ਪੱਤਰ ਪੜ੍ਹਨੇ ਵਾਲੇ ਭਾਈ ਬਹਿਨੋਂ ਕੋ ਰਣਧੀਰ ਬਰਾੜ ਕੀ ਤਰਫ ਸੇ ਰਾਮ ਰਾਮ ਜੀ, ਆਪਕੋ ਵੀ ਰਾਮ ਰਾਮ ਜੀ, ਚਿੱਠੀਆਂ ਮਿੱਠੀਆਂ ਪ੍ਰੋਗਰਾਮ ਮੇ ਮੇਰਾ ਪੱਤਰ ਸ਼ਾਮਿਲ ਕੀਆ ਜਾਏ, ਧੰਨਵਾਦ, ਸ਼ੁਕਰੀਆ ਜੀ। ਅਤੇ ਇਹਨਾਂ ਨੇ ਕਿਹਾ ਵੀ ਜੀ, ਕੋਈ ਵੀ ਗੁਰਦਾਸ ਮਾਨ ਦਾ ਗਾਣਾ ਸੁਣਾ ਦਿੱਤਾ ਜਾਵੇ, ਕਿਉਂਕਿ ਕੋਈ ਨਹੀਂ ਅਸੀਂ ਗੁਰਦਾਸ ਮਾਨ ਜੀ ਦਾ ਵੀ ਗਾਣਾ ਸੁਣਾਵਾਂਗੇ। ਅਤੇ ਇਹ ਹੈਗਾ ਇਹਨਾਂ ਨੇ ਐਡਰੈਸ ਜਿਹੜਾ ਲਿਖਿਆ ਹੈ, ਗਾਓਂ ਚੁੰਗੜੀ ਯਮੁਨਾ ਨਗਰ ਰਾਦੌਰ, ਅਤੇ ਚੌਧਰੀ ਰਣਬੀਰ ਬਰਾੜ, ਗੁਰਮੇਜੋ, ਗੌਰਵ, ਪ੍ਰਵੀਨ, ਜੁਗਮ, ਵੀਰੇਨ ਅਤੇ ਮਨਕੀਰਤ ਉਹਨਾਂ ਦਾ। ਅਤੇ ਇਹਦੇ ਅਗਲੇ ਖੱਤ ਦੇ ਵਿੱਚ ਇਹਨਾਂ ਨੇ ਲਾਡੀ ਬੰਸੀ ਲਾਲ, ਕਮਲ, ਪ੍ਰਤੀਕ, ਕਬੀਰ ਇਹਨਾਂ ਦੇ ਵੀ ਨਾਮ ਲਿਖੇ ਹੋਏ ਆ ਜੀ। ਅਤੇ ਇਹਨਾਂ ਨੇ ਨਾਲ ਗਾਓਂ ਲਿਖਿਆ ਹੋਇਆ, ਤੇਜਾ ਮੋੜੋ, ਜ਼ਿਲ੍ਹਾ ਅੰਬਾਲਾ। ਅਤੇ ਹੁਣ ਇਹ ਪਤਾ ਨਹੀਂ ਇਹਨਾਂ ਨੇ ਕਿਉਂ ਇੱਦਾਂ ਖੱਤ ਜੋੜ ਕੇ ਪਾਏ ਹੋਏ ਆ, ਲੇਕਿਨ ਚਲੋ ਕੋਈ ਗੱਲ ਨਹੀਂ, ਸਾਡੇ ਸਰੋਤਾ ਵਾ, ਸਾਡੇ ਦੋਸਤ ਹੈ, ਜਿਸ ਤਰੀਕੇ ਦੇ ਨਾਲ ਵੀ ਖੱਤ ਲਿਖਣ ਇਹਨਾਂ ਦੇ ਖੱਤ ਕਬੂਲ ਹੈ ਜੀ। ਅਤੇ ਇਹ ਖੱਤ ਸਾਡੇ ਕੋਲ ਆਇਆ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਬੇਬੀ, ਹਨੀਸ਼ਾ ਬੇਬੀ ਕੈਰਪੀ, ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹਰਭਜਨ ਮਾਨ ਦੇ ਗਾਣੇ ਦੀ। ਅਤੇ ਅਗਲਾ ਖੱਤ ਸਾਡੇ ਕੋਲ ਹੈ ਜੀ, ਫਰੈਂਡ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਮਿੰਦਰ ਸਿੰਘ ਪਾਂਧਾ, ਅਤੇ ਇਹਨਾਂ ਨੇ ਵੀ ਹਰਭਜਨ ਮਾਨ ਦੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਸਾਡੇ ਦੂਸਰੇ ਦੋਸਤ ਨੇ ਵੀ ਹਰਭਜਨ ਮਾਨ ਦੇ ਗੀਤ ਦੀ ਫਰਮਾਇਸ਼ ਕੀਤੀ ਸੀ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਸੀਂ ਪੇਸ਼ ਕਰਦੇ ਹਾਂ।

ਲਓ ਜੀ, ਗਾਣਾ ਲੱਗਦਾ ਇੰਨਾ ਕੀ ਸੀਗਾ। ਚਲੋ ਕੋਈ ਗੱਲ ਨਹੀਂ, ਫਿਰ ਆਪਾਂ ਇਸ ਗਾਣੇ ਨੂੰ ਸੁਣਾਂਗੇ ਦੁਬਾਰਾ, ਅਤੇ ਸਾਡੇ ਕੋਲ ਜਿਹੜੀਆਂ ਹੋਰ ਚਿੱਠੀਆਂ ਆਈਆਂ ਨੇ ਆਪਾਂ ਉਹ ਵੀ ਲੈ ਲੈਂਦੇ ਹਾਂ ਜੀ। ਇਹ ਚਿੱਠੀ ਸਾਡੇ ਕੋਲ ਆਈ ਹੈ ਜੀ ਗਾਓਂ ਕਕੌਰ ਮਾਜਰਾ ਤੋਂ, ਜ਼ਿਲ੍ਹਾ ਕੈਥਲ ਹਰਿਆਣਾ ਤੋਂ। ਰਮੇਸ਼ ਕੁਮਾਰ ਲੋਟ, ਸ਼੍ਰੀਮਤੀ ਸੰਤੋਸ਼ ਰਾਣੀ, ਅੰਕੁਰ ਲੋਟ, ਅੰਕਿਤਾ ਲੋਟ ਅਤੇ ਇੱਕ ਇਹਨਾਂ ਦਾ ਛੋਟਾ ਬੱਚਾ ਅਨੁਜ ਲੋਟ ਵੀ, ਅਤੇ ਇਹਨਾਂ ਨੇ ਹਰਜੀਤ ਹਰਮਨ ਦੇ ਗਾਣੇ ਦੀ ਫਰਮਾਇਸ਼ ਵੀ ਕੀਤੀ ਹੋਈ ਆ। ਇਹਨਾਂ ਦਾ ਗਾਣਾ ਵੀ ਜ਼ਰੂਰ ਸੁਣਾਵਾਂਗੇ ਜੀ। ਅਤੇ ਅਗਲੀ ਖਤ ਅਸੀਂ ਦੇਖ ਲੈਂਦੇ ਕਿਹਦਾ ਆਇਆ। ਇਹ ਚਿੱਠੀਆਂ ਮਿੱਠੀਆਂ ਪ੍ਰੋਗਰਾਮ, ਉਹਨਾਂ ਨੇ ਲਿਖਿਆ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਗਾਓ ਗੋਬਿੰਦਗੜ੍ਹ ਮਾਝੀ ਵਾਲਾ, ਸ਼੍ਰੀ ਕਰਨਪੁਰ ਰਾਜਸਥਾਨ ਤੋਂ। ਰਾਜੂ ਟੁਟੇਜਾ ਖੁਸ਼ਦਿਲ, ਉਰਮਲਾ ਟੁਟੇਜਾ, ਗੁੱਡੂ ਜਿਨੂੰ ਮਨੂ, ਅਦਿੱਤੇ ਭੂਮੀ, ਰਾਖੀ ਅੰਮ੍ਰਿਤ, ਅੰਮ੍ਰਿਤ ਅਤੇ ਵਡਵਾਲ, ਸ਼ਿਵ ਸੇਠੀ, ਕਰਨਪੁਰੀ, ਸਮਾਈਲ ਟੁਟੇਜਾ ਅਤੇ ਬੀ ਆਰ ਨਿਤਰਾਮ, ਪਾਲ ਮਿਸਤਰੀ, ਕਰਨਪੁਰੀ ਅਤੇ ਠੀਕ ਹੈ ਜੀ। ਇਹਨਾਂ ਨੇ ਵੀ ਫਰਮਾਇਸ਼ ਲਿਖੀ ਹੋਈ ਆ ਅਤੇ ਅਸੀਂ ਇਹਨਾਂ ਦੀ ਫਰਮਾਇਸ਼ ਵੀ ਸੁਣਾਵਾਂਗੇ ਤੁਹਾਨੂੰ। ਅਗਲਾ ਖਤ ਸਾਡੇ ਕੋਲ ਆਇਆ ਜੀ ਪਿੰਡ ਖਾਨੇ ਦੀ ਢਾਬ ਮਲੋਟ ਤੋਂ। ਸ਼ਮਸ਼ੇਰ ਸਿੰਘ ਕੌਲਦਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਕੌਰ, ਤਾਜ ਅਤੇ ਇਹਨਾਂ ਨੇ ਕਿਹਾ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਹਾਕਮ ਸੂਫੀ ਜੀ ਦਾ ਗਾਣਾ ਸੁਣਾ ਦਿਓ ਅਤੇ ਕਹਿੰਦੇ ਉਮੀਦ ਆ ਸਾਡੀ ਫਰਮਾਇਸ਼ ਜਿਹੜੀ ਆ ਪੂਰੀ ਹੋਏਗੀ, ਜ਼ਰੂਰ ਪੂਰੀ ਹੋਏਗੀ ਜੀ। ਅਗਲਾ ਖਤ ਸਾਡੇ ਕੋਲ ਤਲਵਾੜਾ ਰੋਡ ਹਾਜੀਪੁਰ ਤੋਂ ਆ। ਗੇਮੀ ਨਗਲੀਆ, ਸੋਨੂ ਬੋਲੀਆ ਵਾਲਾ, ਰਿੱਕਾ ਨੰਬਰ 56, ਬਿੱਟੂ ਬਾਜੀਗਰ, ਬਾਲੀ ਲਾਲੀ, ਜੀਵਨ ਪਿਆਰੇ ਲਾਲ ਅਤੇ ਨਾਜ਼ੀਰ ਸੋਹਨ, ਇਹਨਾਂ ਨੇ ਵੀ ਹਾਕਮ ਸੂਫੀ ਦੀ ਆਵਾਜ਼ ਦਾ ਹੀ ਫਰਮਾਇਸ਼ ਕੀਤੀ ਹੈ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਗੀਤ ਹਾਕਮ ਸੂਫੀ ਦੀ ਆਵਾਜ਼ 'ਚ।

ਲੋ ਜੀ, ਪਿਆਰ ਸੁਨੇਹ ਅਤੇ ਰਿਸ਼ਤੇ ਹੁੰਦੇ ਆ ਕਿ ਆਪਾਂ ਹਰ ਬੰਦੇ ਦੀ ਜਿਹਨੂੰ ਆਪਾਂ ਚਾਹੁੰਦੇ ਹਾਂ ਉਹਦੀ ਖਬਰ ਰੱਖਦੇ ਹਾਂ। ਅਤੇ ਲਓ ਜੀ, ਚਿੱਠੀਆਂ ਆਪਾਂ ਹੋਰ ਵੀ ਪੜ੍ਹਨੀਆਂ ਹੈਗੀਆਂ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਸਾਡੇ ਪਿਆਰੇ ਦੋਸਤਾਂ ਦੀਆਂ ਚਿੱਠੀਆਂ ਆਈਆਂ ਹੋਈਆਂ ਨੇ। ਅਤੇ ਉਹਨਾਂ ਨੂੰ ਵੀ ਆਪਣੀ ਆਪਣੀ ਚਿੱਠੀ ਦਾ ਇੰਤਜ਼ਾਰ ਹੋਏਗਾ ਕਿ ਸਾਡੀ ਚਿੱਠੀ ਕਦੋਂ ਪੜ੍ਹੀ ਜਾਏਗੀ। ਅਤੇ ਇੱਕ ਵਾਰੀ ਅਸੀਂ ਇਹਨਾਂ ਨੂੰ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦਾ ਐਡਰੈਸ ਲਿਖਾ ਦਿੰਦੇ ਹਾਂ ਤਾਂ ਜੋ ਸਾਡੇ ਨਵੇਂ ਸਰੋਤਾ ਜੁੜਦੇ ਆ ਉਹ ਵੀ ਸਾਡੇ ਨਾਲ ਚਿੱਠੀਆਂ ਰਾਹੀਂ ਜੁੜ ਸਕਣ। ਅਤੇ ਚਿੱਠੀ ਲਿਖਣ ਵਾਸਤੇ ਤੁਸੀਂ ਲਿਖ ਸਕਦੇ ਹਾਂ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਪਿੰਨ ਕੋਡ ਨੰਬਰ ਹੈ ਕਿ ਜੀ 1440001। ਅਤੇ ਇੱਦਾਂ ਅਗਰ ਅਸੀਂ ਲਿਖਦੇ ਹਾਂ ਤਾਂ ਸਾਡੀ ਚਿੱਠੀ ਸਿੱਧੀ ਜਿਹੜੀ ਆ ਸਾਡੇ ਆਕਾਸ਼ਵਾਣੀ 'ਚ ਪਹੁੰਚ ਜਾਂਦੀ ਹੈ। ਅਤੇ ਚਿੱਠੀ ਸਾਡੇ ਕੋਲ ਜਿਹੜੀ ਅੱਗੇ ਆਈ ਹੋਈ ਹੈ ਉਹ ਹੈਗੀ ਹੈ ਜੀ ਸ਼੍ਰੀ ਗੰਗਾਨਗਰ ਤੋਂ, ਬਜਰੰਗ ਲਾਲ ਸ਼ਰਮਾ।

ਲਓ ਜੀ, ਇੱਕ ਬਹੁਤ ਹੀ ਭਾਵੁਕ ਗੀਤ ਸੀ ਇਹ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਅਤੇ ਵਾਕਈ ਮਾਂ ਦਾ ਰਿਸ਼ਤਾ ਬੱਚਿਆਂ ਨਾਲ ਇੰਨਾ ਹੀ ਗਹਿਰਾ ਹੁੰਦਾ ਹੈ। ਉਸ ਨੂੰ ਇਹ ਨਹੀਂ ਹੁੰਦਾ ਕਿ ਸਾਡੇ ਬੱਚੇ ਨੇ ਕੀ ਕਮਾ ਕੇ ਲਿਆਂਦਾ ਤਾਂ ਕੀ ਨਹੀਂ ਖਾਧਾ। ਮਾਂ ਨੂੰ ਇੱਦਾਂ ਹੀ ਲੱਗਦਾ ਰਹਿੰਦਾ ਹਮੇਸ਼ਾ ਸਾਡੇ ਬੱਚੇ ਨੇ ਕੁਛ ਖਾਧਾ ਕਿ ਨਹੀਂ ਖਾਧਾ, ਬੜਾ ਮਾੜਾ ਲੱਗਦਾ ਪਿਆ, ਸਿਹਤ ਬੜੀ ਕਮਜ਼ੋਰ ਹੋ ਗਈ, ਕੁਛ ਖਾਂਦਾ ਨਹੀਂ। ਇਹ ਮਾਂ ਦੇ ਆਮ ਹੀ ਸ਼ਬਦ ਹੁੰਦੇ ਆ, ਕਿਉਂਕਿ ਮਾਂ ਨੂੰ ਸਿਰਫ ਆਪਣੇ ਬੱਚੇ ਨਾਲ ਹੁੰਦਾ ਕਿ ਉਹ ਟਾਈਮ 'ਤੇ ਖਾਵੇ, ਟਾਈਮ 'ਤੇ ਆਵੇ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਹੋਵੇ। ਅਤੇ ਇਹ ਅਨਮੋਲ ਰਿਸ਼ਤਾ ਜਿਹੜਾ ਪਰਮਾਤਮਾ ਨੇ ਸਾਡੇ ਨਾਲ ਬਣਾ ਕੇ ਭੇਜਿਆ, ਇਸ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਕਈ ਬੱਚੇ ਪਰਦੇਸਾਂ 'ਚ ਜਾਂਦੇ ਆ ਅਤੇ ਬਾਅਦ 'ਚੋਂ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਆ, ਇਹ ਗੱਲ ਨਹੀਂ ਹੋਣੀ ਚਾਹੀਦੀ ਆ। ਅੱਜ ਕੱਲ੍ਹ ਤਾਂ ਡਿਜੀਟਲ ਜ਼ਮਾਨਾ ਹੈ, ਜਦੋਂ ਮਰਜ਼ੀ ਆਪਾਂ ਵੀਡੀਓ ਕਾਲ ਕਰਕੇ ਆਪਣੇ ਮੰਮੀ ਡੈਡੀ ਨਾਲ ਗੱਲ ਕਰ ਲੈਂਦੇ ਹਾਂ। ਔਰ ਜਿਹੜੇ ਬੱਚੇ ਜਾਂਦੇ ਉਹਨਾਂ ਨੂੰ ਵੀ ਇਹ ਹੋਣਾ ਚਾਹੀਦਾ ਵੀ ਰੁਝਾਵਿਆਂ 'ਚੋਂ ਥੋੜ੍ਹਾ ਬਹੁਤਾ ਟਾਈਮ ਕੱਢ ਕੇ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਨ। ਘਰ ਆਉਂਦੇ ਆ ਜੇ ਆਪਣੇ ਘਰ ਰਹਿੰਦੇ ਆ ਇੱਥੇ, ਅਤੇ ਆਪਣੇ ਮਾਂ ਬਾਪ ਕੋ ਥੋੜ੍ਹੀ ਦੇਰ ਬੈਠ ਕੇ ਆਪਣੀਆਂ ਰੁਝਾਵਿਆਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ, ਤਾਂ ਕਿ ਉਹਨਾਂ ਨੂੰ ਠੰਡਕ ਪਵੇ ਕਿ ਸਾਡੇ ਬੱਚੇ ਜਿਹੜੇ ਆ ਅੱਜ ਕੱਲ੍ਹ ਕੰਮੇ ਹੋ ਗਏ ਆ, ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਟਾਈਮ ਕੱਢਿਆ ਹੁੰਦਾ ਉਹਨਾਂ ਦੇ ਨਾਲ ਬਚਪਨ ਤੋਂ ਲੈ ਕੇ, ਕਈ ਰਾਤਾਂ ਨੀਂਦੀਆਂ ਕੱਢੀਆਂ ਹੁੰਦੀਆਂ, ਕਿਸੇ ਤਰ੍ਹਾਂ ਕਿੱਦਾਂ ਪਾਲਿਆ ਹੁੰਦਾ, ਅਤੇ ਉਹਨਾਂ ਨੂੰ ਉਹ ਗੱਲਾਂ ਯਾਦ ਰਹਿੰਦੀਆਂ ਕਿ ਬਸ ਸਾਡੇ ਬੱਚਿਆਂ ਨੂੰ ਕੁਛ ਨਾ ਹੋਵੇ ਅਤੇ ਉਹ ਸਾਨੂੰ ਸਾਡੇ ਸਾਹਮਣੇ ਨਜ਼ਰ ਆਉਂਦੇ ਰਹਿਣ। ਅਤੇ ਇਹੀ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਜੀ, ਗੱਲ ਸਾਰੀ ਕਹਿੰਦੇ ਆ ਜੀ ਰਿਸ਼ਤੇ ਦੀ ਹੁੰਦੀ ਆ, ਗੱਲ ਸਾਰੀ ਰਿਸ਼ਤੇ ਦੀ ਹੁੰਦੀ ਆ। ਕੋਈ ਦਿਲ ਨਾਲ ਨਿਭਾਉਂਦਾ ਹੈ ਅਤੇ ਕੋਈ ਦਿਮਾਗ ਵਰਤ ਲੈਂਦਾ ਹੈ, ਕਿਸੇ ਨੂੰ ਅੱਖਾਂ ਵਿੱਚ ਹੰਝੂ ਦੇਖ ਕੇ ਫਰਕ ਨਹੀਂ ਪੈਂਦਾ, ਅਤੇ ਕੋਈ ਹਾਸਿਆਂ ਦੇ ਪਿੱਛੇ ਲੁਕੀ ਉਦਾਸੀ ਵੀ ਪਹਿਚਾਣ ਲੈਂਦਾ ਹੈ। ਅਤੇ ਇਹ ਉਦਾਸੀ ਪਹਿਚਾਨਣ ਵਾਲਾ ਕੌਣ ਹੁੰਦਾ ਹੈ? ਉਹ ਸਾਡੇ ਪੇਰੈਂਟਸ ਹੁੰਦੇ ਆ, ਸਾਡੇ ਮਾਂ ਬਾਪ ਹੁੰਦੇ ਆ। ਜੇ ਅਸੀਂ ਹੱਸਦੇ ਵੀ ਪਏ ਹਾਂ, ਪਿੱਛੇ ਅਸੀਂ ਚੁੱਪ ਕਿੱਦਾਂ ਵਾ ਕੀ ਨਹੀਂ ਹੈ, ਇਹ ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ। ਅਤੇ ਇਹ ਰਿਸ਼ਤਿਆਂ ਦੀ ਜਿਹੜੀ ਆ ਹਮੇਸ਼ਾ ਹੀ ਬਹੁਤ ਕਦਰ ਹੋਣੀ ਚਾਹੀਦੀ ਹੈ, ਕਿਉਂਕਿ ਸਭ ਕੁਛ ਜ਼ਿੰਦਗੀ 'ਤੇ ਮਿਲ ਜਾਂਦਾ। ਇੱਕ ਸੱਚੇ ਸੁੱਚੇ ਪਿਆਰ ਅਤੇ ਮਾਂ ਬਾਪ ਦੇ ਪਿਆਰ ਦਾ ਸਨੇਹ ਭਰਿਆ ਰਿਸ਼ਤਾ ਇਹ ਨਹੀਂ ਮਿਲਦਾ, ਅਤੇ ਇਸ ਦੀ ਜਿਹੜੀ ਹਮੇਸ਼ਾ ਕਦਰ ਹੋਣੀ ਚਾਹੀਦੀ ਹੈ। ਅਤੇ ਇਸ ਭਾਵੁਕ ਗੱਲਾਂ ਤੋਂ ਬਾਅਦ ਹੁਣ ਆਪਾਂ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰਦੇ। ਦੁਆਰਾ ਇਹ ਚਿੱਠੀ ਆਈ ਸਾਡੇ ਕੋਲੋਂ ਜੀ, ਇਹਨਾਂ ਨੇ ਕਿੱਥੋਂ ਲਿਖਿਆ ਜੀ, ਸ਼ੇਰਗੜ੍ਹ ਮਲੋੜ ਤੋਂ ਸ਼ਿਵਰਾਜ ਸਿੰਘ ਮਾਨ ਅਤੇ ਸੁਖਦੇਵ ਮਾਨ ਅਤੇ ਸੇਵਾ ਸਿੰਘ ਮਾਨ, ਇਹਨਾਂ ਨੇ ਵੀ ਗੁਰਦਾਸ ਮਾਨ ਜੀ ਦੇ ਗੀਤ ਦੀ ਫਰਮਾਇਸ਼ ਕੀਤੀ ਹੈ, ਜ਼ਰੂਰ ਸੁਣਾਵਾਂਗੇ ਜੀ ਗੁਰਦਾਸ ਮਾਨ ਜੀ ਦਾ ਗੀਤ। ਅਤੇ ਆਹ ਖੱਤ ਹੈਗਾ ਸਾਡੇ ਕੋਲ, ਪੰਜਾਬੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਆਕਾਸ਼ਵਾਣੀ ਜਲੰਧਰ, ਗਾਇਕ ਗੁਰਦਾਸ ਮਾਨ। ਮੈਂ ਹੀ ਝੂਠੀ ਹਾਂ ਜੇ ਤੂੰ ਮਾਈਆ ਉੱਚਾ

ਠੀਕ ਹੈ ਜੀ, ਤੁਹਾਡਾ ਇਹ ਗਾਣਾ ਦੇਖ ਲੈਂਦੇ, ਜੇ ਮਿਲ ਜਾਂਦਾ ਤਾਂ ਜ਼ਰੂਰ ਸੁਣਾਵਾਂਗੇ, ਲੇਕਿਨ ਤੁਹਾਨੂੰ ਅਸੀਂ ਗੁਰਦਾਸ ਮਾਨ ਜੀ ਦਾ ਜ਼ਰੂਰ ਗਾਣਾ ਸੁਣਾ ਦਾਂਗੇ। ਅਤੇ ਅਗਲਾ ਖੱਤ ਸਾਡੇ ਕੋਲ ਹੈ ਜੀ, ਆਦਰਸ਼ ਨਗਰ ਮਲੋਟ, ਰਾਜ ਸ਼ਰਮਾ, ਮੀਨਾ ਸ਼ਰਮਾ, ਜੁਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੋਖ ਸ਼ਰਮਾ, ਸ਼ਾਈਨਾ ਸ਼ਰਮਾ ਅਤੇ ਨਿਵਾਸ਼ ਸ਼ਰਮਾ ਹੁਣਾਂ ਦਾ। ਇਹਨਾਂ ਨੇ ਕਿਹਾ ਵੀ ਤੁਸੀਂ ਕੋਈ ਵੀ ਸੰਗੀਤ ਸੁਣਾ ਦਿਉ। ਅਤੇ ਅਗਲਾ ਖੱਤ ਸਾਡੇ ਕੋਲ ਜੀ, ਪਿੰਡ ਇਸਲਾਮ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਸੋਨ ਲਾਲ ਗਾਠੀ, ਓਮ ਪ੍ਰਕਾਸ਼ ਗਾਠੀ, ਸ਼ਗਨ ਲਾਲ ਹਾਠੀ ਹੈ ਜੀ, ਗਾਠੀ ਹੈ ਹਾਠੀ, ਛਤਰਪਾਲਾ ਖਾਂਬੜਾ, ਕਾਕਾ ਪੱਟੀ, ਬਾਬੂ ਸਿੰਘ ਮਹਿਨੇਵਾਲਾ, ਲਵਕੁਸ਼ ਵਰਮਾ, ਗੁਰਮੇਲ ਸਿੰਘ ਪੱਟੀ, ਹਰਬੰਸ ਸਿੰਘ ਪੱਟੀ, ਬੋੜ ਸਿੰਘ ਪੱਟੀ, ਦਲਜੀਤ ਕੌਰ ਅਤੇ ਸੋਗ ਪੰਜਾਬੀ ਸੌਂਗ, ਅੱਛਾ ਪੰਜਾਬੀ 'ਚ ਲਿਖਿਆ ਹੈ ਸੌਂਗ, ਪੰਜਾਬੀ ਗਾਣਾ ਕੋਈ ਵੀ ਕਹਿੰਦੇ ਸੁਣਾ ਦਿਓ, ਜ਼ਰੂਰ ਸੁਣਾਵਾਂਗੇ ਜੀ ਤੁਹਾਡੀ ਪਸੰਦ ਦਾ ਗੀਤ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਤੁਹਾਡਾ ਖਤਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹਿਣਾ ਚਾਹੀਦਾ, ਤਾਂ ਜੋ ਤੁਹਾਡਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਹੋਰ ਵੀ ਸੋਹਣੇ ਤਰੀਕੇ ਦੇ ਨਾਲ, ਤੁਹਾਡੇ ਨਾਵਾਂ ਦੇ ਨਾਲ ਚਮਕਦਾ ਹੋਇਆ ਚੱਲਦਾ ਰਹੇ। ਅਤੇ ਇਹ ਖਤ ਸਾਡੇ ਕੋਲ ਮੁਕਤਸਰ ਤੋਂ ਜੀ, ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਣਵੀਤ, ਰਵਨੀਤ, ਨੀਸ਼ੂ ਅਤੇ ਭੁਪਿੰਦਰ ਹੋਣਾ ਦਾ। ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ, ਲਓ ਜੀ ਇਹਨਾਂ ਸਾਰਿਆਂ ਦੀ ਪਸੰਦ 'ਤੇ। ਅਤੇ ਜਿਹਨਾਂ ਨੇ ਗੁਰਦਾਸ ਮਾਨ ਦੀ ਗੀਤ ਦੀ ਫਰਮਾਇਸ਼ ਕੀਤੀ ਸੀ, ਉਹਨਾਂ ਸਭ ਦੀ ਪਸੰਦ 'ਤੇ ਅਸੀਂ ਇਹ ਗੀਤ ਸੁਣਾ ਰਹੇ ਹਾਂ। ਆਓ ਸੁਣਦੇ ਹਾਂ ਗੀਤ।

ਲਓ ਜੀ, ਨਨਾਣ ਭਰਜਾਈ ਦਾ ਗੀਤ ਸੀ ਇਹ, ਸੁਰਿੰਦਰ ਸ਼ਿੰਦਾ ਹੋਣਾ ਦੀ ਆਵਾਜ਼ ਦੇ ਵਿੱਚ। ਅਤੇ ਖਤਾਂ ਦਾ ਸਿਲਸਿਲਾ ਚੱਲ ਰਿਹਾ ਹੈ, ਪ੍ਰੋਗਰਾਮ ਖਤਮ ਤਾਂ ਨਹੀਂ ਹੋਇਆ ਅਜੇ, ਲੇਕਿਨ 15 ਕੁ ਮਿੰਟ ਰਹਿ ਗਏ ਆ। ਉਨੀ ਦੇਰ ਆਪਾਂ ਤੁਹਾਡੇ ਖਤ ਵੀ ਪੜਾਂਗੇ ਅਤੇ ਗੀਤ ਵੀ ਸੁਣਾਵਾਂਗੇ ਅਤੇ ਨਵੇਂ ਸਰੋਤਿਆਂ ਵਾਸਤੇ ਆਪਣਾ ਪਤਾ ਵੀ ਦੱਸਾਂਗੇ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ 1440001 ਲਿਖ ਕੇ ਤੁਸੀਂ ਸਾਨੂੰ ਖਤ ਲਿਖ ਸਕਦੇ ਹਾਂ, ਤਾਂ ਕਿ ਤੁਹਾਡਾ ਖਤ ਜਿਹੜਾ ਚਿੱਠੀਆਂ ਮਿੱਠੀਆਂ ਦੇ ਵਿੱਚ ਸ਼ਾਮਿਲ ਹੋ ਸਕੇ ਅਤੇ ਤੁਸੀਂ ਆਪਣੀ ਪਸੰਦ ਦਾ ਗੀਤ ਵੀ ਸੁਣ ਸਕੋ। ਅਤੇ ਇਹ ਗੀਤ ਸੋਰੀ ਖਤ ਸਾਡੇ ਕੋਲ ਆਇਆ ਜੀ, ਪਿੰਡ ਤੇਜਾ ਮੋੜੀ ਤੋਂ ਨੇੜੇ ਮਾਤਾ ਗੁਜਰੀ ਦੇ ਪੇਕੇ ਲਖਨੌਰ ਸਾਹਿਬ 15 ਕਿਲੋਮੀਟਰ ਦੂਰ, ਅੰਬਾ ਸੇ ਬੰਸੀ ਲਾਲ ਸੰਧੂ, ਪੋਤਰਾ ਕਬੀਰ ਜਜਬੀਰ ਸੰਧੂ ਚਿੱਠੀਆਂ ਮਿੱਠੀਆਂ ਪ੍ਰੋਗਰਾਮ 'ਚ ਲਿਖ ਰਹੇ ਆ ਜੀ। ਅੱਗੇ ਉਹ ਕਹਿੰਦੇ ਜੀ, ਪੋਤੀਆਂ ਸਾਡੀਆਂ ਪੋਤਰੀਆਂ ਵਰਨੀਤ ਪਵਨੀਤ ਕੌਰ ਅਤੇ ਸੰਧੂ ਅਤੇ ਸਾਰਾ ਸੰਧੂ ਅਤੇ ਸਾਰਾ ਸੰਧੂ ਪਰਿਵਾਰ ਅਤੇ ਸਤਿ ਸ਼੍ਰੀ ਅਕਾਲ ਵੀ ਲਿਖੀ ਹੈ ਇਹਨਾਂ ਨੇ ਜੀ। ਖਤ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਵਰਗੇ ਸਾਡੇ ਸਰੋਤੇ, ਸਾਡੇ ਦੋਸਤ ਸਾਡੀ ਪ੍ਰੋਗਰਾਮ ਦੀ ਸ਼ਾਨ ਹੈ ਜੀ। ਇਸੇ ਤਰ੍ਹਾਂ ਤੁਸੀਂ ਸਾਨੂੰ ਖਤ ਲਿਖਦੇ ਰਹਿਣਾ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਅਗਲਾ ਖਤ ਸਾਡੇ ਕੋਲ ਜੀ, ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਅਤੇ ਇਹਨਾਂ ਨੇ ਲਿਖਿਆ ਜੀ,

ਵੀ ਤੁਸੀਂ ਗੀਤ ਸੁਣਾ ਦਿਓ ਅਤੇ ਅੱਗੇ ਧੰਨਵਾਦ ਵੀ ਉਹਨਾਂ ਨੇ ਕਰ ਦਿੱਤਾ ਜੀ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ, ਚਿੱਠੀਆਂ ਮਿੱਠੀਆਂ ਪ੍ਰੋਗਰਾਮ, ਇਹਨਾਂ ਨੇ ਸਿਰਫ ਜੀ ਨਾਮ ਵੀ ਲਿਖੇ ਹੋਇਆ ਜੀ, ਬਹੁਤ ਸੁੰਦਰ ਹੈਂਡ ਰਾਈਟਿੰਗ 'ਚ ਲਿਖੇ ਹੋਇਆ ਜੀ, ਬਨਵਾਰੀ ਜਸਪਾਲ, ਡਾਕਟਰ ਬਨਵਾਰੀ ਜਸਪਾਲ, ਵਿਮਲਾ ਜਸਪਾਲ, ਸੋਨੂ ਜਸਪਾਲ, ਮਮਤਾ ਜਸਪਾਲ, ਮੋਕਸ਼, ਦਿਸ਼ਾ, ਸ਼ਾਂਤ ਅਤੇ ਵਿਕਰਮ ਹੋਣਾ ਦਾ ਖਤ ਹੈ ਜੀ। ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਕੁਲਦੀਪ ਮਾਣਕ ਜੀ ਦਾ ਗੀਤ ਸੁਣਾ ਦਿਉ, ਯਾਰਾਂ ਦਾ ਟਰੱਕ ਬਲੀਏ। ਲਓ ਜੀ ਇਹ ਖਤ ਵੀ ਸਾਨੂੰ ਬੜੀ ਦੂਰੋਂ ਆਇਆ ਹੋਇਆ,

ਬਖਸ਼ ਦਿਸ਼ਾ ਸ਼ਾਂਤ ਅਤੇ ਵਿਕਰਮ ਹੋਣਾ ਦਾ ਖਾਤਾ ਜੀ। ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਕੁਲਦੀਪ ਮਾਣਕ ਜੀ ਦਾ ਗੀਤ ਸੁਣਾ ਦਿਉ, ਯਾਰਾਂ ਦਾ ਟਰੱਕ ਬਲੀਏ। ਲਓ ਜੀ ਇਹ ਖਤ ਵੀ ਸਾਨੂੰ ਬੜੀ ਦੂਰੋਂ ਆਇਆ ਹੋਇਆ ਅਤੇ ਇਹਨਾਂ ਦੀ ਫਰਮਾਇਸ਼ ਵੀ ਪੂਰੀ ਜ਼ਰੂਰ ਕੀਤੀ ਜਾਏਗੀ। ਬਾਕੀ ਇਹਨਾਂ ਨੇ ਜੋ ਸੁੰਦਰ ਹੈਂਡਰਾਈਟਿੰਗ ਦੇ ਵਿੱਚ ਖਤ ਲਿਖਿਆ ਹੈ ਉਹ ਬਹੁਤ ਵਧੀਆ ਲੱਗ ਰਿਹਾ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਆਓ ਸੁਣਦੇ ਹਾਂ ਕੁਲਦੀਪ ਮਾਣਕ ਹੋਣਾ ਦੀ ਆਵਾਜ਼ ਦੇ ਵਿੱਚ ਯਾਰਾਂ ਦਾ ਟਰੱਕ ਬਲੀਏ।

ਹੈਲੋ, ਸਾਡੇ ਬਹੁਤ ਸਾਰੇ ਸਰੋਤੇ ਆ ਜਿਹੜੇ ਕੁਲਦੀਪ ਮਾਣਕ ਜੀ ਦੀ ਆਵਾਜ਼ ਨੂੰ ਪਸੰਦ ਕਰਦੇ ਆ, ਅਤੇ ਇੱਕ ਹੋਰ ਖੱਤ ਸੀ ਜਿਹੜਾ ਨੇ ਕੁਲਦੀਪ ਮਾਣਕ ਦੇ ਗੀਤ ਦੀ ਸਾਡੀ ਫਰਮਾਇਸ਼ ਕੀਤੀ ਸੀਗੀ। ਮੈਂ ਸਮ ਗੇਟ ਨਾਭਾ ਸੋਮਦਾਤ ਕੈਰਵ ਜੋਤੀ ਰਾਣੀ ਗੁਣਵੰਤ, ਮੈਂ ਸਮ ਗੇਟ ਤੋਂ ਸੋਮਦਾਤ ਕੈਰਵ ਅਤੇ ਜੋਤੀ ਰਾਣੀ ਅਤੇ ਗੁਣਵੰਤ, ਇਹਨਾਂ ਨੇ ਵੀ ਸਾਨੂੰ ਕਿਹਾ ਸੀ ਵੀ ਕੁਲਦੀਪ ਮਾਣਕ ਜੀ ਦੇ ਗੀਤ ਜ਼ਰੂਰ ਸੁਣਾ ਦਿਉ। ਅਤੇ ਅਗਲਾ ਖੱਤ ਸਾਡੇ ਕੋਲ ਆਇਆ ਜੀ, ਪਹਿਲਾਂ ਤਾਂ ਇਹਨਾਂ ਨੇ ਸਭ ਤੋਂ ਲਿਖਿਆ ਜੀ ਐਨੀ ਸੌਂਗ, ਠੀਕ ਹੈ ਜੀ, ਕੋਈ ਵੀ ਸੌਂਗ ਤੁਹਾਨੂੰ ਸੁਣਾਇਆ ਜਾਏਗਾ। ਸਟਾਰ ਰੇਡੀਓ ਸ਼੍ਰੋਤਾ ਸੰਘ

ਲਓ ਜੀ, ਸਮਾਂ ਬਹੁਤ ਤੇਜ਼ੀ ਨਾਲ ਖਤਮ ਹੋ ਰਿਹਾ ਜੀ, ਸਿਰਫ ਡੇਢ ਕੁ ਮਿੰਟ ਸਾਡੇ ਕੋਲ ਹੈ। ਇੱਕ ਦੋ ਚਿੱਠੀਆਂ ਪੜ੍ਹ ਲੈਂਦੇ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ, ਹਰਜਿੰਦਰ ਸਿੰਘ ਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਸੀ ਜੀ। ਪਿੰਡ ਆਜਮ ਵਾਲਾ, ਤਹਿਸੀਲ ਫਾਜ਼ਿਲਕਾ, ਸੋਹਨ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਸੁਰਿੰਦਰ ਕੌਰ ਬੁੱਕ, ਬਲਵਿੰਦਰ ਕੌਰ, ਰਾਜ ਮਿਸਤਰੀ, ਪਿੰਡ ਸਵਾਣਾ, ਬੋਦਲਾ, ਨੌ ਰਾਣੀ, ਅਮਰਲਾਲ ਜੀ। ਅਤੇ ਅਗਲਾ ਖਤ ਸਾਡੇ ਕੋਲ ਜੀ ਫਰੈਂਡ ਕਲੋਨੀ ਤੋਂ ਹੈਗਾ ਜੀ, ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ ਬੇਬੀ, ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ। ਅਤੇ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਵੀ ਸਾਡੇ ਕੋਲ ਖਾਤਾ ਆ ਜੀ। ਸਾਡੇ ਕੋਲ ਇਹਨਾਂ ਦੇ ਖਾਤਾ ਅਕਸਰ ਆਉਂਦੇ ਰਹਿੰਦੇ ਆ, ਲੇਕਿਨ ਅਸੀਂ ਧਿਆਨ ਟਾਈਮ ਦਾ ਧਿਆਨ ਰੱਖਦੇ ਹਾਂ ਜੀ। ਅਤੇ ਇਹਨਾਂ ਦੇ ਦੋਹਤੇ ਦਾ ਨਾਮ ਵੀ ਲਿਖਿਆ, ਸ਼ਿਵਜੋਤ ਸਿੰਘ ਕੜਿਆਣਾ, ਗੁਰਸ਼ਰਨ ਸਿੰਘ, ਗੁਰਦੀਪ ਸਿੰਘ, ਬਾਬਾ ਤਰਲੋਕ ਸਿੰਘ ਅਤੇ ਹੋਰ ਇਹਨਾਂ ਨੇ ਬਹੁਤ ਸਾਰੇ ਲਿਖੀਆਂ ਹੈਗੀਆਂ ਨਾਮ। ਲੇਕਿਨ ਕੋਈ ਗੱਲ ਨਹੀਂ, ਸਾਡਾ ਖਤ ਜਿਹੜਾ ਪ੍ਰੋਗਰਾਮ ਉਹ ਹਮੇਸ਼ਾ ਚੱਲਦਾ ਰਹੇਗਾ, ਅਤੇ ਅੱਜ ਨਹੀਂ ਤਾਂ ਕੱਲ੍ਹ ਤੁਹਾਡਾ ਖਤ ਪੜ੍ਹ ਲਿਆ ਜਾਏਗਾ। ਟਾਈਮ ਬਹੁਤ ਤੇਜ਼ੀ ਨਾਲ ਖਤਮ ਹੋ ਰਿਹਾ, ਵਿਛੜੇ ਹਾਂ ਅੱਜ ਪਰ ਦਿਲ ਕੋਈ ਦੂਰੀ ਨਹੀਂ, ਹਰ ਰੀਝ ਜ਼ਿੰਦਗੀ ਦੀ ਪੂਰੀ ਹੋਵੇ ਇਹ ਕੋਈ ਜ਼ਰੂਰੀ ਨਹੀਂ, ਹੱਸਦੇ ਮੁਖੜੇ ਨਾਲ ਅਲਵਿਦਾ ਕਹਿੰਦੇ ਹਾਂ, ਅੱਜ ਫਿਰ ਮਿਲਾਂਗੇ ਦੋਸਤੋ, ਇਹ ਕੋਈ ਆਖਰੀ ਦੂਰੀ ਆਖਰੀ ਨਹੀਂ, ਕੱਲ੍ਹ ਨੂੰ ਮਿਲਣ ਦਾ ਵਾਅਦਾ ਕਰਦੇ ਹੋਏ, ਕੱਲ੍ਹ ਨੂੰ ਸਾਡੇ ਕੋਈ ਹੋਰ ਨਵੇਂ ਆਰਜੇ ਆ ਕੇ ਤੁਹਾਡੀਆਂ ਚਿੱਠੀਆਂ ਪੜ੍ਹਨਗੇ, ਪ੍ਰੋਗਰਾਮ ਲੈ ਕੇ ਆਉਣਗੇ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਆਗਿਆ ਦਿਓ, ਅਗਲਾ ਪ੍ਰੋਗਰਾਮ ਸੁਣਦੇ ਹਾਂ ਅਸੀਂ ਪ੍ਰਾਈਮਰੀ ਚੈਨਲ ਤੋਂ।

ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਆਧਾਰਿਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ UAPA ਤਹਿਤ ਦਹਿਸ਼ਤਗਰਦ ਐਲਾਨਿਆ ਏ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ।

0: ਭਾਰਤ ਅਤੇ ਇਜ਼ਰਾਈਲ ਵਿਚਕਾਰ ਦੁਵੱਲਾ ਨਿਵੇਸ਼ ਸਮਝੌਤਾ BIA ਅੱਜ ਤੋਂ ਲਾਗੂ ਹੋ ਗਿਆ ਹੈ। ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਬਾਗਬਾਨੀ ਮਹਿਕਮੇ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਇਕਾਈ ਲਾਉਣ ਵਾਸਤੇ 80,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਤਹਿਤ ਪੈਂਦੇ ਪੁਲਿਸ ਥਾਣਾ ਕੰਬੋ ਨੇ ਅਜਨਾਲਾ ਦੇ ਮੁਲਜ਼ਮ ਰਾਮ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ 20 ਕਿਲੋ 100 ਗ੍ਰਾਮ ਨਸ਼ੀਲਾ ਪਾਊਡਰ ਤੇ 0.5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਏ। ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਐਲਡਰ ਲਾਈਨ 1-4-5-6-7 ਬਜ਼ੁਰਗਾਂ ਲਈ ਭਰੋਸੇਮੰਦ ਸਹਾਰਾ ਬਣ ਕੇ ਉਭਰੀ ਏ। ਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਂਸਟਰ ਵਿੱਚ ਖੇਡਿਆ ਜਾਵੇਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ। ਲਓ ਜੀ, ਇਸ ਪ੍ਰੋਗਰਾਮ 'ਚ ਪੂਰੇ ਹਫ਼ਤੇ ਦੀਆਂ ਖੇਡ ਸਰਗਰਮੀਆਂ ਦੀ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ। ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਕਿ ਫੀਫਾ ਵਰਲਡ ਕੱਪ 2026 'ਚ ਨੌਕਆਊਟ ਰਾਊਂਡ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਨੇ, ਕਿਹੜੀ ਟੀਮ ਕਿੱਥੋਂ ਤੱਕ ਪਹੁੰਚੀ ਹੈ ਇਸ ਬਾਰੇ ਹੋਏਗੀ ਚਰਚਾ। ਵਿੰਬਲਡਨ ਚੈਂਪੀਅਨਸ਼ਿਪ 2026 ਲੰਡਨ ਵਿੱਚ ਸਾਲ ਦਾ ਤੀਜਾ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ 29 ਜੂਨ ਤੋਂ ਜਿਹੜਾ ਸ਼ੁਰੂ ਹੋਇਆ, ਇਹ ਟੂਰਨਾਮੈਂਟ ਕਿੱਥੋਂ ਤੱਕ ਪਹੁੰਚਿਆ ਇਹਦੀ ਗੱਲਬਾਤ ਵੀ ਕਰਾਂਗੇ। FIH ਹਾਕੀ ਪ੍ਰੋ ਲੀਗ ਤਹਿਤ 28 ਜੂਨ ਨੂੰ ਹੋਏ ਮੁਕਾਬਲੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਗਲੈਂਡ ਨੂੰ ਸ਼ੂਟਆਊਟ ਵਿੱਚ 3-2 ਨਾਲ ਹਰਾਇਆ ਸੀ ਅਤੇ ਇਸ FIH ਪ੍ਰੋ ਲੀਗ ਵਿੱਚ ਭਾਰਤ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ ਇਸ 'ਤੇ ਚਰਚਾ ਵੀ ਹੋਏਗੀ। ਅਹਿਮਦਾਬਾਦ ਵਿੱਚ ਏਸ਼ੀਆ ਵਾਲੀਬਾਲ ਕੱਪ ਹੋਇਆ ਜਿਸ ਵਿੱਚ ਭਾਰਤ ਨੇ ਬ੍ਰੌਂਜ਼ ਮੈਡਲ ਜਿੱਤਿਆ, ਇਸ ਬਾਰੇ ਵੀ ਗੱਲਬਾਤ ਹੋਏਗੀ। ਭੁਵਨੇਸ਼ਵਰ ਵਿੱਚ ਜਿਹੜੀ ਨੈਸ਼ਨਲ ਐਥਲੈਟਿਕ ਚੈਂਪੀਅਨਸ਼ਿਪ ਚੱਲ ਰਹੀ ਹੈ ਇਸ ਵਿੱਚ ਬਹੁਤ ਸਾਰੇ ਰਿਕਾਰਡ ਟੁੱਟ ਰਹੇ ਨੇ, ਇਸ 'ਤੇ ਵੀ ਅੱਜ ਦਾ ਪ੍ਰੋਗਰਾਮ ਗੱਲਬਾਤ ਕਰੇਗਾ। ਸੋ ਸੁਣਦੇ ਰਹੋ ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ। ਪਿਛਲੇ ਹਫ਼ਤੇ ਅਹਿਮਦਾਬਾਦ ਵਿੱਚ ਏਸ਼ੀਆ ਵਾਲੀਬਾਲ ਕੱਪ ਖੇਡਿਆ ਗਿਆ ਜਿਸ ਵਿੱਚ ਭਾਰਤ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਭਾਰਤ ਨੇ ਇਸ ਏਸ਼ੀਆ ਕੱਪ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਅਤੇ 40 ਸਾਲਾਂ ਬਾਅਦ ਕੋਈ ਵੱਡਾ ਏਸ਼ੀਆਈ ਮੈਡਲ ਭਾਰਤੀ ਵਾਲੀਬਾਲ ਟੀਮ ਵੱਲੋਂ ਜਿੱਤਿਆ ਗਿਆ। ਇਸ ਪ੍ਰਦਰਸ਼ਨ ਸਦਕਾ ਭਾਰਤ ਦੀ ਟੀਮ FIVB ਵਿਸ਼ਵ ਰੈਂਕਿੰਗ ਵਿੱਚ 60ਵੇਂ ਨੰਬਰ ਤੋਂ ਛਾਲ ਮਾਰ ਕੇ 42ਵੇਂ ਨੰਬਰ 'ਤੇ ਪਹੁੰਚ ਗਈ। ਇਸ ਏਸ਼ੀਆ ਕੱਪ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 3-0 ਨਾਲ ਹਰਾ ਕੇ 13 ਸਾਲਾਂ ਬਾਅਦ ਉਹਨਾਂ ਦੇ ਖਿਲਾਫ਼ ਪਹਿਲੀ ਜਿੱਤ ਦਰਜ ਕੀਤੀ ਸੀ। ਸੋ ਭਾਰਤ ਦੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ, ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੀ ਵਾਲੀਬਾਲ ਟੀਮ ਵਿੱਚ ਮਾਹੌਲ ਕਿੱਦਾਂ ਦਾ ਹੈ ਆਓ ਜਾਣਦੇ ਹਾਂ ਭਾਰਤੀ ਵਾਲੀਬਾਲ ਟੀਮ ਦੇ ਹੀ ਇੱਕ ਖਿਡਾਰੀ

0: ਅਮਰਿੰਦਰਪਾਲ ਸਿੰਘ ਹੋਰਾਂ ਤੋਂ। ਤੇ ਲਓ ਜੀ, ਆਕਾਸ਼ਵਾਣੀ ਜਲੰਧਰ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਅਮਰਿੰਦਰਪਾਲ ਸਿੰਘ ਹੋਰੀ ਸਾਡੇ ਨਾਲ ਨੇ। ਇਹਨਾਂ ਤੋਂ ਜਾਣਦੇ ਹਾਂ ਕਿ ਵਾਲੀਬਾਲ ਦੀ ਟੀਮ ਦਾ ਮਾਹੌਲ ਅੱਜ ਕੱਲ੍ਹ ਕਿੱਦਾਂ ਦਾ ਹੈ ਜੀ, ਇਸ ਪ੍ਰਾਪਤੀ ਤੋਂ ਬਾਅਦ। ਅਮਰਿੰਦਰਪਾਲ ਸਿੰਘ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅਤੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ।
1: ਸਤਿ ਸ਼੍ਰੀ ਅਕਾਲ ਜੀ।
0: ਅਤੇ ਇਹ ਦੱਸੋ ਕਿ ਜਦੋਂ ਬ੍ਰੌਂਜ਼ ਮੈਡਲ ਜਿੱਤਿਆ ਬਹਿਰੀਨ ਨੂੰ ਹਰਾ ਕੇ, ਉਦੋਂ ਟੀਮ ਵਿੱਚ ਕਿੱਦਾਂ ਦਾ ਮਾਹੌਲ ਸੀ, ਕਿੱਦਾਂ ਦਾ ਜੋਸ਼, ਕਿੱਦਾਂ ਦਾ ਉਤਸ਼ਾਹ ਸੀ ਜੀ?
1: ਟੀਮ ਵਿੱਚ ਬਹੁਤ ਵਧੀਆ ਮਾਹੌਲ ਸੀਗਾ ਜੀ, ਬਹੁਤ ਜ਼ਿਆਦਾ ਉਤਸ਼ਾਹ ਸੀਗਾ ਸਾਰੀ ਟੀਮ 'ਚ ਅਤੇ ਖੁਸ਼ੀ ਦਾ ਮਾਹੌਲ ਸੀਗਾ। ਤਕਰੀਬਨ 40 ਸਾਲ ਬਾਅਦ ABC ਕੱਪ ਵਿੱਚ ਇੰਡੀਆ ਨੇ ਮੈਡਲ ਜਿੱਤਿਆ।
0: ਅਮਰਿੰਦਰ ਜੀ, ਆਸਟ੍ਰੇਲੀਆ ਨੂੰ ਤੁਸੀਂ 3-0 ਨਾਲ 13 ਸਾਲਾਂ ਬਾਅਦ ਹਰਾਇਆ ਜੀ। ਉਸ ਤੋਂ ਪਹਿਲਾਂ ਟੀਮ ਦੀ ਜਿਹੜੀ ਮਾਨਸਿਕ ਸਥਿਤੀ ਸੀ, ਪਲੈਨਿੰਗ ਸੀ, ਉਹ ਕਿੱਦਾਂ ਚੱਲ ਰਹੀ ਸੀ, ਕਿਉਂਕਿ ਆਸਟ੍ਰੇਲੀਆ ਦੀ ਟੀਮ ਬੜੀ ਤਗੜੀ ਮੰਨੀ ਜਾਂਦੀ ਹੈ?
1: ਹਾਂਜੀ, ਵਾਲੀਬਾਲ ਵਿੱਚ ਇੰਡੀਆ ਨੇ ਤਕਰੀਬਨ 13 ਸਾਲ ਬਾਅਦ ਆਸਟ੍ਰੇਲੀਆ ਨੂੰ ਹਰਾਇਆ, ਵਿੱਚ ਟੀਮ ਦੀ ਸਾਰੀ ਪਲੈਨਿੰਗ ਸੀਗੀ, ਸਾਰੀ ਸਟ੍ਰੈਟਜੀ ਸੀ। ਸਾਡਾ ਜੋ ਐਨਾਲਾਈਜ਼ਰ ਸੀਗਾ, ਉਸਨੇ ਵੀ ਸਾਨੂੰ ਪੂਰੀ ਪਲੈਨ ਦਿੱਤਾ, ਗੇਮ ਪਲੈਨ। ਸਾਡੇ ਕੋਚ ਨੇ ਪੂਰਾ ਵਧੀਆ ਸਾਨੂੰ ਗਾਈਡ ਕੀਤਾ ਅਤੇ ਉਸ ਪਲੈਨ 'ਤੇ ਸਾਰੀ ਟੀਮ ਨੇ ਵਰਕ ਕੀਤਾ ਅਤੇ ਵਧੀਆ ਰਿਜ਼ਲਟ ਆਇਆ।
0: ਔਰ ਸੈਮੀਫਾਈਨਲ ਮੁਕਾਬਲਾ ਬੜਾ ਫਸ ਕੇ ਹੋਇਆ, ਉਹ ਮੈਚ ਹਾਰਨ ਤੋਂ ਬਾਅਦ ਟੀਮ 'ਚ ਮਾਯੂਸੀ ਸੀ ਕਿ ਨਵੇਂ ਸਿਰਿਓਂ ਅਗਲਾ ਮੈਚ ਖੇਡਣ ਦੀਆਂ ਯੋਜਨਾਵਾਂ ਸਨ ਜੀ?
1: ਸੈਮੀਫਾਈਨਲ ਜੀ ਇੰਡੋਨੇਸ਼ੀਆ ਨਾਲ ਸੀਗਾ ਸਾਡੇ, ਮਤਲਬ 5 ਸੈੱਟ ਲੱਗੇ ਤਕਰੀਬਨ, ਪੂਰਾ ਮੈਚ ਹੀ ਆਲ ਇਕੁਅਲ ਚੱਲਿਆ, ਦੋਨੋਂ ਟੀਮਾਂ ਬਰਾਬਰ ਦੀਆਂ ਪ੍ਰਦਰਸ਼ਨ ਕਰਦੀਆਂ ਸੀਗੀਆਂ
0: ਜੀ।
1: ਤੇ ਉਸ ਤੋਂ ਬਾਅਦ ਬਿਲਕੁਲ ਥੋੜੇ ਮਾਰਜਨ ਨਾਲ 13-15 ਤੇ ਅਸੀਂ ਮੈਚ ਲੂਜ਼ ਕਰ ਗਏ। ਉਸ ਤੋਂ ਬਾਅਦ ਥੋੜਾ ਟਾਈਮ ਲੱਗਿਆ ਟੀਮ ਨੂੰ, ਥੋੜਾ ਮੋਰਾਲ ਵੀ ਡਾਊਨ ਹੋਇਆ, ਲੇਕਿਨ ਸਾਰੀ ਟੀਮ ਨੇ, ਸਾਰੇ ਸਟਾਫ ਨੇ, ਕੋਚਿੰਗ ਸਟਾਫ ਨੇ ਇਕਜੁੱਟ ਹੋ ਕੇ ਉਸ ਤੇ ਕੰਮ ਕੀਤਾ ਤੇ ਕਮਬੈਕ ਕੀਤਾ ਤੇ ਬ੍ਰੌਂਜ਼ ਮੈਡਲ ਹਾਸਲ ਕੀਤਾ।
0: ਔਰ ਜਦੋਂ ਬਹਿਰੀਨ ਨਾਲ ਮੁਕਾਬਲਾ ਸੀ, 3-1 ਨਾਲ ਇਹ ਮੁਕਾਬਲਾ ਜਿੱਤਿਆ ਗਿਆ, ਇਹਦੇ ਖਿਲਾਫ ਕੋਈ ਖਾਸ ਰਣਨੀਤੀ ਨਾਲ ਉਤਰੇ ਸੀ ਅਮਰਿੰਦਰ ਜੀ?
1: ਹਾਂਜੀ, ਬਹਿਰੀਨ ਨਾਲ ਪਹਿਲਾਂ ਵੀ ਸਾਡਾ ਪੂਲ ਵਿੱਚ ਵੀ ਮੁਕਾਬਲਾ ਸੀਗਾ, ਉਹ ਵੀ ਅਸੀਂ 3-1 ਨਾਲ ਜਿੱਤਿਆ ਸੀਗਾ।
0: ਅੱਛਾ।
1: ਤੇ ਉਸ ਤੋਂ ਬਾਅਦ ਸਾਰੀ ਟੀਮ ਦੀ ਸਟ੍ਰੈਟੇਜੀ ਸੀਗੀ ਜੋ ਅਸੀਂ ਉਹਨਾਂ ਦੇ ਮੈਚ ਦੇਖੇ, ਐਨਾਲਾਈਜ਼ਰ ਨੇ ਸਭ ਐਨਾਲਾਈਜ਼ ਕਰਕੇ ਸਾਨੂੰ ਦਿੱਤਾ ਤੇ ਉਸ 'ਤੇ ਟੀਮ ਵਰਕ ਕੀਤਾ ਪੂਰਾ ਸਹੀ ਪ੍ਰੋਪਰ, ਤੇ ਉਹ ਗੇਮ ਪਲੈਨ ਦਾ ਜੋ ਵੀ ਹਿੱਸਾ ਸੀਗਾ ਉਸ 'ਤੇ ਸਾਰੀ ਟੀਮ ਸਟ੍ਰਿਕਟ ਰਹੀ ਤੇ ਅੱਛਾ ਵਰਕ ਕੀਤਾ ਤੇ ਮੈਡਲ ਹਾਸਲ ਕੀਤਾ
0: ਜੀ। ਅਮਰਿੰਦਰਪਾਲ ਸਿੰਘ ਜੀ, ਤੁਹਾਡਾ ਜਿੱਦਾਂ ਬਲੌਕ ਕਰਨ ਦੀ ਤੁਹਾਡੀ ਭੂਮਿਕਾ ਹੁੰਦੀ ਸੀ ਟੀਮ ਦੇ ਵਿੱਚ, ਇਸ ਭੂਮਿਕਾ ਨੂੰ ਨਿਭਾਉਂਦਿਆਂ ਤੁਸੀਂ ਕਿਹੜੀਆਂ ਕਿਹੜੀਆਂ ਚੁਣੌਤੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜੀ?
1: ਚੁਣੌਤੀਆਂ ਮੁਸ਼ਕਿਲਾਂ ਦਾ ਜੀ, ਮਤਲਬ ਪ੍ਰੈਕਟਿਸ ਵਿੱਚ ਆਉਂਦੀਆਂ ਸੀਗੀਆਂ ਜਦੋਂ ਹਾਰਡ ਟ੍ਰੇਨਿੰਗ ਵਗੈਰਾ ਹੁੰਦੀ ਸੀਗੀ, ਉਸ ਤੋਂ ਬਾਅਦ ਗੇਮ 'ਚ ਤਾਂ ਇੰਨਾ ਫਲੋ ਹੁੰਦਾ ਉੱਥੇ, ਇਹਦਾ ਆਲਾ ਦੁਆਲਾ ਦਾ ਮਾਹੌਲ ਇੰਨਾ ਵਧੀਆ ਹੁੰਦਾ ਤੇ ਬਾਕੀ ਸਭ ਦਾ ਸਪੋਰਟ ਹੁੰਦਾ ਨਾਲ, ਥੋੜਾ ਜਿਹਾ ਅੱਛਾ ਫੀਲ ਹੁੰਦਾ ਤੇ ਅੱਛਾ ਵਰਕ ਹੁੰਦਾ ਗੇਮ 'ਚ।
0: ਇਹ ਦੱਸੋ ਕਿ ਸਰਬੀਆ ਦੇ ਜਿਹੜੇ ਕੋਚ ਨੇ ਡਰਾਗਨ ਮਿਹਾਇਲੋਵਿਚ, ਉਹਨਾਂ ਦੀ ਕੋਚਿੰਗ ਦੇ ਵਿੱਚ ਟੀਮ ਕਿੱਦਾਂ ਅੱਗੇ ਵਧ ਰਹੀ ਹੈ ਜੀ?
1: ਉਹਨਾਂ ਦੀ ਕੋਚਿੰਗ ਬਹੁਤ ਵਧੀਆ ਜੀ, ਉਹ ਅੱਛਾ ਗੇਮ ਪਲੈਨ ਦਿੰਦੇ ਨੇ ਤੇ ਅੱਛੀ ਪ੍ਰੈਕਟਿਸ ਕਰਵਾ ਰਹੇ ਨੇ, ਮਾਡਰਨ ਪ੍ਰੈਕਟਿਸ ਹੋ ਰਹੀ ਹੈ ਜੀ। ਉਸਦੇ ਬਿਹਾਫ ਤੇ ਟੀਮ ਨੇ ਅੱਛਾ ਰਿਜ਼ਲਟ ਵੀ ਦਿੱਤਾ ਜੀ ਤੇ ਉਹਨਾਂ ਦਾ ਬਹੁਤ ਪੋਜ਼ਿਟਿਵ ਰਿਸਪੌਂਸ ਹੁੰਦਾ ਜੀ ਟੀਮ ਪ੍ਰਤੀ।
0: ਅਮਰਿੰਦਰ ਜੀ, ਪੂਰੇ ਮੁਕਾਬਲੇ 'ਚ ਤੁਹਾਨੂੰ ਵੈਸੇ ਜ਼ਾਤੀ ਤੌਰ ਤੇ ਸਭ ਤੋਂ ਟਫ ਕਿਹੜੀ ਟੀਮ ਲੱਗੀ, ਜਾਂ ਉਹ ਟੀਮ ਜਿਹਦੇ ਖਿਲਾਫ ਖੇਡ ਕੇ ਮਜ਼ਾ ਆਇਆ ਹੋਵੇਗਾ?
1: ਟੀਮਾਂ ਤਕਰੀਬਨ ਸਾਰੀਆਂ ਲੈਵਲ ਹੀ ਸੀਗੀਆਂ ਜੀ ਤੇ ਹਰ ਟੀਮ ਦੀ ਇੱਕ ਨਵੀਂ ਆਪਣੀ ਅਲੱਗ ਚੁਣੌਤੀ ਹੁੰਦੀ ਹੈ, ਹਰ ਟੀਮ 'ਚ ਕੁਛ ਨਾ ਕੁਛ ਸਪੈਸ਼ਲਾਈਜੇਸ਼ਨ ਹੁੰਦੀ ਹੈ ਜੀ ਤੇ ਸਭ ਟੀਮਾਂ ਨਾਲ ਖੇਡ ਕੇ ਹੀ ਵਧੀਆ ਅੱਛਾ ਮਹਿਸੂਸ ਹੋਇਆ ਤੇ ਵਧੀਆ ਰਿਜ਼ਲਟ ਆਇਆ ਜੀ।
0: ਸੋ ਅਮਰਿੰਦਰਪਾਲ ਸਿੰਘ ਜੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੁਹਾਨੂੰ ਇਹ ਬ੍ਰੌਂਜ਼ ਮੈਡਲ ਜਿੱਤਣ ਦੀਆਂ, ਬਹੁਤ ਸ਼ੁਕਰੀਆ ਆਕਾਸ਼ਵਾਣੀ ਜਲੰਧਰ ਨਾਲ ਗੱਲਬਾਤ ਕਰਨ ਲਈ। ਅਮਰਿੰਦਰਪਾਲ ਸਿੰਘ ਸਾਡੇ ਨਾਲ ਸਨ, ਜੋ ਕਿ ਭਾਰਤੀ ਵਾਲੀਬਾਲ ਟੀਮ ਦੇ ਮੈਂਬਰ ਨੇ ਜਿਨ੍ਹਾਂ 40 ਸਾਲਾਂ ਬਾਅਦ ਕੋਈ ਵੱਡਾ ਏਸ਼ੀਆਈ ਮੈਡਲ ਜਿੱਤਿਆ ਹੈ ਏਸ਼ੀਅਨ ਵਾਲੀਬਾਲ ਕੱਪ ਦੇ ਵਿੱਚ, ਜਿਹੜਾ ਕਿ ਅਹਿਮਦਾਬਾਦ ਵਿੱਚ ਹੋਇਆ ਸੀ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਦੀ। ਫੁੱਟਬਾਲ ਦਾ ਇਹ ਵਰਲਡ ਕੱਪ ਬਹੁਤ ਸਾਰੇ ਕਿੱਸਿਆਂ ਨੂੰ ਅਤੇ ਬਹੁਤ ਵੱਡੇ ਰੋਮਾਂਚ ਨੂੰ ਜਨਮ ਦਿੰਦਾ ਹੈ। ਬਹੁਤ ਸਾਰੇ ਕਿੱਸੇ ਨੇ ਜਿਹੜੇ ਫੀਫਾ ਵਰਲਡ ਕੱਪ ਦੇ ਨਾਲ ਜੁੜੇ ਨੇ। ਸਾਲ 1966 ਵਿੱਚ ਜਿਹੜਾ ਫੀਫਾ ਵਰਲਡ ਕੱਪ ਸੀ ਉਹ ਇੰਗਲੈਂਡ ਦੇ ਵਿੱਚ ਖੇਡਿਆ ਜਾਣਾ ਸੀ। ਵਰਲਡ ਕੱਪ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਲੰਡਨ ਵਿੱਚ ਪ੍ਰਦਰਸ਼ਨੀ ਦੇ ਦੌਰਾਨ ਜਿਹੜੀ ਟਰਾਫੀ ਸੀ ਉਹ ਚੋਰੀ ਹੋ ਗਈ। ਸਕਾਟਲੈਂਡ ਯਾਰਡ ਦੀ ਪੁਲਿਸ ਟਰਾਫੀ ਲੱਭਣ ਵਿੱਚ ਨਾਕਾਮ ਰਹੀ, ਹਰ ਪਾਸੇ ਲੱਭਿਆ ਗਿਆ। ਪਿਕਲਸ ਨਾਮ ਦੇ ਇੱਕ ਕੁੱਤੇ ਨੇ ਦੱਖਣੀ ਲੰਡਨ ਵਿੱਚ ਇੱਕ ਬਗੀਚੇ ਦੇ ਨੇੜੇ ਅਖਬਾਰ 'ਚ ਲਪੇਟੀ ਹੋਈ ਇਸ ਟਰਾਫੀ ਨੂੰ ਲੱਭ ਲਿਆ। ਪਿਕਲਸ ਨਾਮ ਦਾ ਇੱਕ ਕੁੱਤਾ ਰਾਤੋ ਰਾਤ ਸਟਾਰ ਬਣ ਗਿਆ ਸੀ ਤੇ ਉਸ ਨੂੰ ਫੀਫਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।

0: ਫੀਫਾ ਵਰਲਡ ਕੱਪ ਦੇ ਨਾਲ ਕੁਝ ਦੁਖਾਂਤ ਵੀ ਜੁੜੇ ਨੇ। ਸਾਲ 1950 ਵਿੱਚ ਬ੍ਰਾਜ਼ੀਲ ਆਪਣੇ ਘਰ ਵਿੱਚ ਵਰਲਡ ਕੱਪ ਖੇਡ ਰਿਹਾ ਸੀ ਤੇ ਉਸ ਨੂੰ ਸਿਰਫ ਉਰੂਗਵੇ ਦੇ ਖਿਲਾਫ ਮੈਚ ਡਰਾਅ ਕਰਨ ਦੀ ਜ਼ਰੂਰਤ ਸੀ। ਅਖਬਾਰਾਂ 'ਚ ਪਹਿਲਾਂ ਹੀ ਇਸ ਗੱਲ ਦੀ ਚਰਚਾ ਸੀ ਕਿ ਇਸ ਵਾਰ ਦਾ ਵਿਸ਼ਵ ਵਿਜੇਤਾ ਬ੍ਰਾਜ਼ੀਲ ਹੋਏਗਾ। 2 ਲੱਖ ਦਰਸ਼ਕਾਂ ਦੇ ਸਾਹਮਣੇ ਉਰੂਗਵੇ ਨੇ ਬ੍ਰਾਜ਼ੀਲ ਨੂੰ 2-1 ਨਾਲ ਹਰਾ ਦਿੱਤਾ ਸੀ। ਇਸ ਹਾਰ ਦੇ ਸਦਮੇ ਨਾਲ ਪੂਰੇ ਦੇਸ਼ ਵਿੱਚ ਸੰਨਾਟਾ ਛਾ ਗਿਆ ਸੀ। ਕਈ ਪ੍ਰਸ਼ੰਸਕਾਂ ਨੇ ਤਾਂ ਖੁਦਕੁਸ਼ੀ ਤੱਕ ਕਰ ਲਈ ਸੀ। ਫੁੱਟਬਾਲ ਦੇ ਇਤਿਹਾਸ ਦੀ ਇਹ ਇੱਕ ਬੜੀ ਵਿਲੱਖਣ ਜਿਹੀ ਘਟਨਾ ਹੈ। ਤੇ ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਗੱਲ ਕਰਦੇ ਹਾਂ ਜੀ ਕਿ ਪਿਛਲੇ ਹਫ਼ਤੇ ਜਿਹੜੇ ਫੀਫਾ ਵਰਲਡ ਕੱਪ ਦੇ ਫੁੱਟਬਾਲ ਮੁਕਾਬਲੇ ਖੇਡੇ ਗਏ ਉਹਨਾਂ ਦਾ ਰੋਮਾਂਚ ਕਿੱਦਾਂ ਦਾ ਰਿਹਾ। ਪਿਛਲੇ ਹਫ਼ਤੇ ਜਿਹੜੇ ਮੁਕਾਬਲੇ ਹੋਏ ਉਹਨਾਂ 'ਚ ਕਈ ਉਲਟ ਫੇਰ ਵੇਖਣ ਨੂੰ ਮਿਲੇ। ਅਰਜਨਟਾਈਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਲਗਾਤਾਰ 7 ਵਰਲਡ ਕੱਪ ਮੈਚਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ। ਅਰਜਨਟਾਈਨਾ ਨੇ ਕੇਬੋ ਵਾਲਡੇ ਨੂੰ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ 3-2 ਨਾਲ ਹਰਾਇਆ, ਜਿਸ ਵਿੱਚ ਮੈਸੀ ਨੇ ਵੀ ਸ਼ਾਨਦਾਰ ਗੋਲ ਕੀਤਾ। ਇਸ ਹਫ਼ਤੇ ਜਿਹੜਾ ਉਲਟ ਫੇਰ ਵੇਖਣ ਨੂੰ ਮਿਲਿਆ ਉਹ ਸੀ ਪੈਰਾਗੋਏ ਤੇ ਜਰਮਨ ਦਾ ਮੁਕਾਬਲਾ। ਪੈਰਾਗੋਏ ਨੇ 4 ਵਾਰ ਦੀ ਚੈਂਪੀਅਨ ਜਰਮਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਦੇ ਨਾਲ ਹਰਾ ਕੇ ਮੁਕਾਬਲੇ ਤੋਂ ਬਾਹਰ ਕਰ ਦਿੱਤਾ। ਫੁੱਟਬਾਲ ਪ੍ਰੇਮੀ ਉਦੋਂ ਵੀ ਹੈਰਾਨ ਹੋਏ ਜਦੋਂ ਮੋਰੱਕੋ ਨੇ ਇੱਕ ਹੋਰ ਵੱਡੇ ਮੁਕਾਬਲੇ ਵਿੱਚ ਨੈਦਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਹਰਾ ਕੇ ਰਾਊਂਡ ਆਫ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਫਰਾਂਸ ਦਾ ਦਬਦਬਾ ਵੀ ਇਸ ਹਫ਼ਤੇ ਵੇਖਣ ਨੂੰ ਮਿਲਿਆ ਜੀ। ਫਰਾਂਸ ਦੇ ਐਮਬਾਪੇ ਦੇ 2 ਸ਼ਾਨਦਾਰ ਗੋਲਾਂ ਦੀ ਬਦੌਲਤ ਫਰਾਂਸ ਨੇ ਸਵੀਡਨ ਨੂੰ 3-0 ਨਾਲ ਕਰਾਰੀ ਮਾਤ ਦਿੱਤੀ। ਪੁਰਤਗਾਲ ਨੇ ਕਰੋਸ਼ੀਆ ਨੂੰ 2-1 ਨਾਲ ਹਰਾਇਆ, ਜਿਸ ਵਿੱਚ ਰੋਨਾਲਡੋ ਨੇ ਪੈਨਲਟੀ ਰਾਹੀਂ ਅਹਿਮ ਗੋਲ ਦਾਗਿਆ ਸੀ। ਇਸੇ ਹਫ਼ਤੇ ਬ੍ਰਾਜ਼ੀਲ ਨੇ ਜਾਪਾਨ ਦੇ ਖਿਲਾਫ ਸਖ਼ਤ ਮੁਕਾਬਲੇ ਵਿੱਚ 2-1 ਨਾਲ ਜਿੱਤ ਦਰਜ ਕੀਤੀ। ਸਪੇਨ ਨੇ ਆਸਟਰੀਆ ਨੂੰ 3-0 ਨਾਲ ਤੇ ਮੇਜ਼ਬਾਨ ਅਮਰੀਕਾ ਨੇ ਬੋਸਨੀਆ ਨੂੰ 2-0 ਨਾਲ ਹਰਾ ਕੇ ਅਗਲੇ ਦੌਰ ਵਿੱਚ ਦਾਖਲਾ ਲੈ ਲਿਆ। ਸੋ ਫੁੱਟਬਾਲ ਦਾ ਰੋਮਾਂਚ ਆਉਣ ਵਾਲੇ ਕਈ ਦਿਨ ਸਾਡੇ ਤੇ ਹਾਵੀ ਰਹੇਗਾ ਤੇ ਇਹ ਮੁਕਾਬਲੇ ਸਾਡਾ ਮਨੋਰੰਜਨ ਕਰਦੇ ਰਹਿਣਗੇ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਭਾਰਤ ਦੀ ਐਥਲੈਟਿਕਸ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਇਦਾਂ ਦੇ ਬੇਸ਼ੁਮਾਰ ਕਿੱਸੇ ਆਉਂਦੇ ਨੇ ਜਿਨ੍ਹਾਂ 'ਚ ਅਥਲੀਟਸ ਨੇ ਸਟਰਗਲ ਕਰਕੇ ਕਾਮਯਾਬੀ ਹਾਸਲ ਕੀਤੀ, ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ। ਮਿਲਖਾ ਸਿੰਘ ਇਹਦੀ ਜੀਂਦੀ ਜਾਗਦੀ ਮਿਸਾਲ ਨੇ, ਜਿਹੜੇ ਰੇਲ ਗੱਡੀ ਦੇ ਨਾਲ ਦੌੜ ਲਾਉਂਦੇ ਹੁੰਦੇ ਸੀ, ਅਭਿਆਸ ਕਰਦੇ ਕਰਦੇ ਜਿਨ੍ਹਾਂ ਦੇ ਮੂੰਹ 'ਚੋਂ ਖੂਨ ਨਿਕਲ ਜਾਂਦਾ ਸੀ ਪਰ ਉਹ ਹਾਰ ਨਹੀਂ ਸੀ ਮੰਨਦੇ, ਅਭਿਆਸ ਘਟਾਉਂਦੇ ਨਹੀਂ ਸੀ, ਜਿਸ ਕਰਕੇ ਅਥਲੈਟਿਕਸ ਦੇ ਖੇਤਰ ਵਿੱਚ ਉਹਨਾਂ ਨੇ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ। ਪੀਟੀ ਊਸ਼ਾ ਜੋ ਕੇਰਲ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਸਧਾਰਨ ਗਰੀਬ ਪਰਿਵਾਰ ਦੀ ਬੱਚੀ ਸੀ, ਜਿਨ੍ਹਾਂ ਨੇ ਜਦੋਂ ਅਭਿਆਸ ਸ਼ੁਰੂ ਕੀਤਾ ਤੇ ਉਹਨਾਂ ਦੇ ਕੋਲ ਸਪਾਈਕਸ ਵੀ ਨਹੀਂ ਸੀ ਹੁੰਦੇ। ਔਰ ਕਹਿੰਦੇ ਨੇ ਕਿ ਸਾਲ 1982 ਦੀਆਂ ਏਸ਼ੀਆਈ ਖੇਡਾਂ ਦੇ ਦੌਰਾਨ ਉਹਨਾਂ ਨੂੰ ਪਹਿਲੀ ਵਾਰ ਸਪਾਈਕਸ ਵਾਲੇ ਜੁੱਤੇ ਮਿਲੇ ਸਨ। ਇੰਨੇ ਸੰਘਰਸ਼ ਤੋਂ ਬਾਅਦ ਵੀ ਉਹਨਾਂ ਨੇ ਭਾਰਤ ਲਈ ਏਸ਼ੀਅਨ ਖੇਡਾਂ ਵਿੱਚ ਤਮਗੇ ਜਿੱਤੇ। ਅੱਜ ਵੀ ਇਦਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਮਿਲ ਰਹੀਆਂ ਨੇ ਜਿਹਦੇ 'ਚ ਅਥਲੀਟ ਸੰਘਰਸ਼ ਕਰਦੇ ਹੋਏ ਦਿਨ ਰਾਤ ਇੱਕ ਕਰਕੇ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੋਸ਼ਨ ਕਰ ਰਹੇ ਨੇ। ਭੁਵਨੇਸ਼ਵਰ ਵਿੱਚ 65ਵੀਂ ਨੈਸ਼ਨਲ ਇੰਟਰਸਟੇਟ ਸੀਨੀਅਰ ਅਥਲੈਟਿਕ ਚੈਂਪੀਅਨਸ਼ਿਪ ਹੁਣੇ ਕਰਵਾਈ ਗਈ। ਇਹਨਾਂ ਖੇਡਾਂ ਨੂੰ ਏਸ਼ੀਆਈ ਖੇਡਾਂ ਦੇ ਕੁਆਲੀਫਿਕੇਸ਼ਨ ਟ੍ਰਾਇਲ ਵਜੋਂ ਵੇਖਿਆ ਜਾ ਰਿਹਾ। ਇਹਨਾਂ ਅਥਲੈਟਿਕਸ ਖੇਡਾਂ ਵਿੱਚ ਸਰਵੇਸ਼ ਕੁਸ਼ਾਰੇ ਨੇ ਪੁਰਸ਼ਾਂ ਦੇ ਹਾਈ ਜੰਪ ਵਿੱਚ ਇੱਕ ਨਵਾਂ ਇਤਿਹਾਸ ਰਚਿਆ। ਉਹਨਾਂ ਨੇ 2.31 ਮੀਟਰ ਦੀ ਉਚਾਈ ਪਾਰ ਕਰਕੇ ਤੇਜਸਵਿਨ ਸ਼ੰਕਰ ਦੇ 2.29 ਮੀਟਰ ਦੇ ਨੈਸ਼ਨਲ ਰਿਕਾਰਡ ਨੂੰ ਤੋੜਿਆ ਔਰ ਇਸ ਯੋਗਤਾ ਨਾਲ ਉਹ ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਲਈ ਕੁਆਲੀਫਾਈ ਕਰ ਗਏ ਨੇ। ਨੌਜਵਾਨ ਪੋਲ ਵਾਲਟਰ ਦੇਵ ਮੀਨਾ ਨੇ ਪੁਰਸ਼ਾਂ ਦੇ ਪੋਲ ਵਾਲਟ ਮੁਕਾਬਲੇ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। 5.46 ਮੀਟਰ ਦੀ ਉਚਾਈ ਨੂੰ ਸਫਲਤਾਪੂਰਵਕ ਪਾਰ ਕਰਕੇ ਉਹਨਾਂ ਨੇ ਨਵਾਂ ਨੈਸ਼ਨਲ ਰਿਕਾਰਡ ਸਥਾਪਿਤ ਕੀਤਾ ਤੇ ਨਾਲ ਹੀ ਏਸ਼ੀਅਨ ਖੇਡਾਂ ਲਈ ਕੁਆਲੀਫਾਈ ਕੀਤਾ। ਹੈਮਰ ਥਰੋ ਵਿੱਚ 18 ਸਾਲਾ ਅਨੁਸ਼ਕਾ ਨੇ ਔਰਤਾਂ ਦੇ ਹੈਮਰ ਥਰੋ ਵਿੱਚ 67.02 ਮੀਟਰ ਦਾ ਥਰੋ ਸੁੱਟ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਤੇ ਇਤਿਹਾਸ ਰਚ ਦਿੱਤਾ। ਅਥਲੈਟਿਕਸ ਦੀਆਂ ਇਹਨਾਂ ਪ੍ਰਾਪਤੀਆਂ ਬਾਰੇ ਆਓ ਅਥਲੈਟਿਕਸ ਦੇ ਦਰੋਣਾਚਾਰੀ ਕੋਚ SS ਪੰਨੂ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। SS ਪੰਨੂ ਜੀ, ਖੇਡ ਸੰਸਾਰ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਹ ਜਿਹੜੀ ਨੈਸ਼ਨਲ ਚੱਲ ਰਹੀ ਹੈ ਭੁਵਨੇਸ਼ਵਰ ਦੇ ਵਿੱਚ, ਇਹਦੇ 'ਚ ਬਹੁਤ ਸਾਰੇ ਰਿਕਾਰਡ ਵੇਖਣ ਨੂੰ ਮਿਲੇ ਨੇ ਜੀ। ਤੁਹਾਡੀ ਜਿਹੜੀ ਵਿਸ਼ੇਸ਼ਤਾ ਉਹ ਲੌਂਗ ਜੰਪ ਵਿੱਚ ਰਹੀ ਹੈ ਤੇ NC ਸੋਜਨ ਨੇ 6.8 ਮੀਟਰ ਦੀ ਲੰਬੀ ਛਾਲ ਮਾਰ ਕੇ ਅੰਜੂ ਬਾਬੂ ਜਾਰਜ ਦਾ ਰਿਕਾਰਡ ਤੋੜਿਆ ਜੀ। ਇਸ ਪ੍ਰਦਰਸ਼ਨ ਨੂੰ ਤੁਸੀਂ ਕਿੱਦਾਂ ਵੇਖਦੇ ਹੋ?
1: ਇੱਕ ਬਹੁਤ ਚੰਗਾ ਪ੍ਰਦਰਸ਼ਨ ਸਰ। ਅਗਰ ਜੇਕਰ ਇਹਨੂੰ ਦੇਖਿਆ ਜਾਵੇ ਤਾਂ ਦਿਸ ਜੰਪ ਇਜ਼ ਅਪ ਟੂ ਦਾ ਵਰਲਡ ਲੈਵਲ 683 ਤੇ ਅੱਜ ਤੋਂ 22 ਸਾਲ ਪਹਿਲੇ ਅੰਜੂ ਬਾਬੀ ਜਾਰਜ ਜੀ ਨੇ ਵਰਲਡ ਚੈਂਪੀਅਨਸ਼ਿਪ ਵਿੱਚ ਬ੍ਰੌਂਜ ਮੈਡਲ ਲਿਆ ਸੀਗਾ। ਅੱਜ ਤੱਕ ਉਸਦੇ ਆਸ ਪਾਸ ਕੋਈ ਵੀ ਜਿਹੜੀ ਵਿਮੈਨ ਉਹ ਨਹੀਂ ਸੀ ਜਾ ਸਕੀ, ਤਾਂ ਇਹ ਪਹਿਲੀ ਲੜਕੀ ਆ ਜਿਸਨੇ ਨਿਊ ਨੈਸ਼ਨਲ ਰਿਕਾਰਡ ਰੱਖਿਆ ਔਰ ਏਸ਼ੀਅਨ ਗੇਮਸ ਲਈ ਕੁਆਲੀਫਾਈ

0: ਕੀਤਾ ਔਰ ਕਾਮਨਵੈਲਥ ਲਈ ਕੀਤਾ ਔਰ ਬਹੁਤ ਅੱਛੀ ਅਚੀਵਮੈਂਟ ਹੈ। ਮਤਲਬ ਜੇ ਅਸੀਂ ਸੋਚੀਏ ਕਿ ਸਾਡਾ ਜੰਪਸ ਦੇ ਵਿੱਚ ਜਿਹੜਾ ਲੈਵਲ ਆ ਇੰਟਰਨੈਸ਼ਨਲ ਤੇ ਬਹੁਤ ਉੱਚਾ ਜਾ ਰਿਹਾ, ਤਾਂ ਇਸ ਵਿੱਚ ਕੋਈ ਵੀ ਬੇਕਥਨੀ ਗੱਲ ਨਹੀਂ ਹੋਏਗੀ। ਬਹੁਤ ਅੱਛਾ ਜੰਪ ਕਹੀਏ, ਉਹ ਜੰਪ ਹੈ।
1: SS ਪੰਨੂ ਜੀ, ਮੁਰਲੀ ਸ਼੍ਰੀ ਸ਼ੰਕਰ ਨੇ ਲੌਂਗ ਜੰਪ ਵਿੱਚ ਮਰਦਾਂ ਦੇ ਮੁਕਾਬਲਿਆਂ ਦੇ ਵਿੱਚ 8.38 ਮੀਟਰ ਦਾ ਜੰਪ ਲਾ ਕੇ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਤੇ ਰਿਕਾਰਡ ਵੀ ਬਣਾਇਆ। ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੀ?
0: ਇਹ ਵੀ ਸਰ ਬਹੁਤ ਅੱਛਾ ਜੰਪ ਹੈ, ਬਹੁਤ ਅੱਛਾ ਜੰਪ ਆ ਔਰ ਪਿਛਲੀ ਏਸ਼ੀਅਨ ਗੇਮ 'ਚ ਉਹ ਸਿਲਵਰ ਮੈਡਲਿਸਟ ਵੀ ਹੈ ਔਰ 8.38 ਜੰਪ ਜਿਹੜਾ ਵਾ ਇਹ ਮਤਲਬ ਓਲੰਪਿਕ ਲੈਵਲ ਦਾ, ਅਗਰ ਕਹਾਂ ਤਾਂ ਓਲੰਪਿਕ ਮੈਡਲ ਪ੍ਰੋਬੇਬਲ ਲੜਕਾ ਇਹ ਵੀ ਔਰ ਬਹੁਤ ਅੱਛਾ ਜੰਪ ਆ। ਜੋ ਇੰਡੀਅਨ ਹਿਸਟਰੀ ਵਿੱਚ ਅਗਰ ਦੇਖਿਆ ਜਾਵੇ ਤਾਂ ਇਹ ਦੋਨੋਂ ਜੰਪ ਜਿਹੜੇ ਆ ਇਹ ਬਹੁਤ ਹੀ ਹਾਈ ਲੈਵਲ ਦੇ ਜਿਹੜੇ ਸਿਤਾਰੇ ਆ, ਮਤਲਬ ਹਾਈ ਲੈਵਲ ਦਾ ਆਉਣ ਵਾਲਾ ਭਵਿੱਖ ਜੋ ਆ ਜੰਪਸ ਦੇ ਵਿੱਚ ਇੰਡੀਆ ਦਾ ਬਹੁਤ ਬ੍ਰਾਈਟ ਸਾਫ ਸਿੱਧ ਹੋ ਸਕਦਾ।
1: ਭੁਵਨੇਸ਼ਵਰ ਵਿੱਚ ਹੋ ਰਹੀਆਂ ਇਹਨਾਂ ਨੈਸ਼ਨਲਜ਼ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ SS ਪੰਨੂ ਜੀ ਹੋ ਰਹੀਆਂ ਨੇ, ਇਹਦੇ 'ਚ ਰੋਹਿਤ ਯਾਦਵ ਜਿਹੜੇ ਕਿ ਜੈਵਲਿਨ ਥਰੋ ਕਰਦੇ ਨੇ, ਉਹਨਾਂ ਨੇ 87.05 ਮੀਟਰ ਲੰਬੀ ਜੈਵਲਿਨ ਸੁੱਟ ਕੇ ਏਸ਼ੀਆ ਲਈ ਕੁਆਲੀਫਾਈ ਕੀਤਾ। ਇਸ ਪ੍ਰਦਰਸ਼ਨ ਤੇ ਤੁਸੀਂ ਕੀ ਕਹੋਗੇ?
0: ਬਹੁਤ ਅੱਛੇ ਸਰ, ਦੇਖੋ ਨੀਰਜ ਚੋਪੜਾ ਤੋਂ ਓਲੰਪਿਕ ਦਾ ਮੈਡਲ ਲੈਣ ਤੋਂ ਬਾਅਦ ਅਗਰ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਜੈਵਲਿਨ ਥਰੋ ਆ ਇਹ ਤਾਂ ਇੰਡੀਆ ਦਾ ਬਹੁਤ ਹੀ ਉੱਪਰ ਆਇਆ। ਅੱਜ ਤੁਸੀਂ ਦੇਖੋ ਕੋਈ ਸਮਾਂ ਸੀ ਜਦ 80 ਮੀਟਰ ਦੇ ਉੱਪਰ ਕੋਈ ਕੋਈ ਲੜਕਾ ਸੀਗਾ, ਅੱਜ 80 ਮੀਟਰ ਤੋਂ ਉੱਪਰ 85 ਮੀਟਰ ਤੋਂ ਉੱਪਰ ਸਾਡੇ ਪਾਸ ਕਿੰਨੇ ਲੜਕੇ ਨੇ। ਔਰ ਅਗਰ ਕਿਹਾ ਜਾਵੇ ਕਿ ਏਸ਼ੀਅਨ ਗੇਮ 'ਚ ਖੈਰ ਚਲੋ ਤਾਂ ਇਹ ਮੈਡਲ ਦੇ ਦਾਅਵੇਦਾਰ ਹੈ ਹੀ ਹੈ ਨੇ, ਪਰ ਇਹ ਜਿਹੜੀ ਅਚੀਵਮੈਂਟ ਆ ਇਹ ਵਰਲਡ ਲੈਵਲ ਦਾ ਓਲੰਪਿਕ ਲੈਵਲ ਦੇ ਵਾਸਤੇ ਵਿੱਚ ਬਹੁਤ ਅੱਛੀ ਅਚੀਵਮੈਂਟ।
1: SS ਪੰਨੂ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਾਨੂੰ ਇਹ ਦੱਸਣ ਲਈ ਕਿ ਜਿਹੜੀ ਭਾਰਤ ਦੀ ਐਥਲੈਟਿਕਸ ਹੈ ਉਹ ਦਿਨ ਦੋਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਦਰੋਣਾਚਾਰੀ ਕੋਚ SS ਪੰਨੂ ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਗੱਲ ਕਰਦੇ ਹਾਂ ਜੀ ਵਿੰਬਲਡਨ ਟੈਨਿਸ ਦੀ। ਵਿੰਬਲਡਨ ਟੈਨਿਸ ਮੁਕਾਬਲੇ ਦੇ ਨਾਲ ਵੀ ਬਹੁਤ ਸਾਰੇ ਦਿਲਚਸਪ ਕਿੱਸੇ ਜੁੜੇ ਨੇ। ਵਿੰਬਲਡਨ ਦਾ ਸਭ ਤੋਂ ਸਖਤ ਨਿਯਮ ਹੈ ਕਿ ਸਾਰੇ ਖਿਡਾਰੀਆਂ ਨੂੰ ਸਿਰਫ ਤੇ ਸਿਰਫ ਚਿੱਟੇ ਕੱਪੜੇ ਪਾ ਕੇ ਇੱਥੇ ਮੁਕਾਬਲਾ ਕਰਨਾ ਪੈਂਦਾ ਹੈ। 1980 ਤੋਂ 90 ਦੇ ਦਹਾਕੇ ਵਿੱਚ ਅਮਰੀਕੀ ਦਿੱਗਜ ਆਂਦਰੇ ਅਗਾਸੀ ਆਪਣੇ ਰੰਗ ਬਿਰੰਗੇ ਤੇ ਸਟਾਈਲਿਸ਼ ਕੱਪੜਿਆਂ ਦੇ ਲਈ ਜਾਣੇ ਜਾਂਦੇ ਸਨ। ਉਹਨਾਂ ਨੂੰ ਇਹ ਨਿਯਮ ਪਸੰਦ ਨਹੀਂ ਸੀ। ਉਹਨਾਂ ਨੇ 1988 ਤੋਂ 1990 ਤੱਕ ਲਗਾਤਾਰ 3 ਸਾਲ ਵਿੰਬਲਡਨ ਵਿੱਚ ਹਿੱਸਾ ਇਸ ਕਰਕੇ ਨਹੀਂ ਲਿਆ ਕਿਉਂਕਿ ਇੱਥੇ ਚਿੱਟੇ ਕੱਪੜੇ ਪਾਉਣੇ ਪੈਂਦੇ ਸੀ। ਵਿੰਬਲਡਨ ਦੇ ਦਿਲਚਸਪ ਕਿੱਸਿਆਂ ਨੂੰ ਚੇਤੇ ਕਰਦਿਆਂ ਸਾਲ 2010 ਦਾ ਉਹ ਮੁਕਾਬਲਾ ਚੇਤੇ ਆਉਂਦਾ ਹੈ। ਸਾਲ 2010 ਵਿੱਚ ਅਮਰੀਕਾ ਦੇ ਜੌਨ ਇਸਨਰ ਤੇ ਨਿਕੋਲਸ ਮਾਹੂਤ ਜੋ ਕਿ ਫਰਾਂਸ ਦੇ ਖਿਡਾਰੀ ਨੇ, ਇਹਨਾਂ ਦੋਵਾਂ ਦਰਮਿਆਨ ਇੱਕ ਇੱਦਾਂ ਦਾ ਮੈਚ ਖੇਡਿਆ ਗਿਆ ਜੋ 3 ਦਿਨਾਂ ਤੱਕ ਚੱਲਿਆ ਸੀ। ਇਸ ਮੈਚ ਨੂੰ ਖਤਮ ਹੋਣ ਵਿੱਚ ਕੁੱਲ 11 ਘੰਟੇ ਤੇ 5 ਮਿੰਟ ਦਾ ਸਮਾਂ ਲੱਗਾ ਸੀ। ਇਕੱਲੇ ਆਖਰੀ ਸੈੱਟ ਦਾ ਸਕੋਰ 70-68 ਰਿਹਾ ਸੀ। ਇਹ ਟੈਨਿਸ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਮਾ ਮੈਚ ਹੈ ਜਿਸ ਦੀ ਯਾਦ ਵਿੱਚ ਵਿੰਬਲਡਨ ਦੇ ਕੋਰਟ ਨੰਬਰ 18 ਤੇ ਇੱਕ ਵਿਸ਼ੇਸ਼ ਤਖਤੀ ਵੀ ਲਵਾਈ ਗਈ ਹੈ। ਤੇ ਹੁਣ ਗੱਲ ਕਰਦੇ ਹਾਂ ਜੀ ਪਿਛਲੇ ਹਫ਼ਤੇ ਦੇ ਵਿੰਬਲਡਨ ਮੁਕਾਬਲਿਆਂ ਦੀ। ਇਸ ਹਫ਼ਤੇ ਵਿੰਬਲਡਨ ਮੁਕਾਬਲਿਆਂ ਦੀ ਜੇ ਗੱਲ ਕਰੀਏ ਤੇ ਜੈਨਿਕ ਸਿਨਰ ਦਾ ਮੁਕਾਬਲਾ ਮਿਊਮਿਰ ਦੇ ਨਾਲ ਸੀ। ਸਿਨਰ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਇਹ ਮੁਕਾਬਲਾ 4-6, 6-3, 6-7, 6-2, 6-3 ਨਾਲ ਜਿੱਤਿਆ। ਨਾਵਾਕ ਜੋਕੋਵਿਕ ਨੇ ਬਿਨਾਂ ਕੋਈ ਬ੍ਰੇਕ ਪੁਆਇੰਟ ਦਿੱਤੇ ਇੱਕ ਪਾਸੜ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਨਾਵਾਕ ਜੋਕੋਵਿਕ ਨੇ ਸਿਟ ਸਿਪਾਸ ਨੂੰ 6-4, 6-3, 6-2 ਨਾਲ ਹਰਾਇਆ। ਨੋਵਾਕ ਜੋਕੋਵਿਕ ਵਿੰਬਲਡਨ ਵਿੱਚ ਆਪਣੀ 105ਵੀਂ ਜਿੱਤ ਦਰਜ ਕਰਕੇ ਰੋਜਰ ਫੈਡਰਰ ਦੇ ਸਭ ਤੋਂ ਵੱਧ ਮੈਚ ਜਿੱਤਣ ਦੀ ਰਿਕਾਰਡ ਦੀ ਬਰਾਬਰ ਪਹੁੰਚ ਗਏ ਨੇ। ਮਹਿਲਾ ਵਰਗ ਵਿੱਚ ਵੀ ਵੱਡਾ ਉਲਟ ਫੇਰ ਵੇਖਣ ਨੂੰ ਮਿਲਿਆ। ਫ੍ਰੈਂਚ ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਨੌਜਵਾਨ ਖਿਡਾਰਨ ਮੀਰਾ ਐਂਡਰੀਵਾ ਦੂਜੇ ਗੇੜ ਵਿੱਚ ਹੀ ਹਾਰ ਕੇ ਬਾਹਰ ਹੋ ਗਏ। ਖੇਡ ਸੰਸਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪਿਛਲਾ ਹਫ਼ਤਾ ਭਾਰਤੀ ਕ੍ਰਿਕਟ ਲਈ ਕੋਈ ਬਹੁਤਾ ਵਧੀਆ ਨਹੀਂ ਰਿਹਾ। ਮਹਿਲਾ ਕ੍ਰਿਕਟ ਲਈ ਤਾਂ ਬਿਲਕੁਲ ਹੀ ਵਧੀਆ ਨਹੀਂ ਰਿਹਾ। ICC T20 ਮਹਿਲਾ ਵਿਸ਼ਵ ਕੱਪ ਵਿੱਚ ਭਾਰਤੀ ਮਹਿਲਾ ਟੀਮ ਲਈ ਇਹ ਜ਼ਰੂਰੀ ਸੀ ਕਿ ਉਹ ਆਸਟ੍ਰੇਲੀਆ ਤੋਂ ਮੁਕਾਬਲਾ ਜਿੱਤਦੇ ਪਰ ਜਿੱਤ ਨਾ ਸਕੇ, ਜਿਸ ਕਰਕੇ ICC T20 ਵਿਸ਼ਵ ਕੱਪ ਵਿੱਚ ਮਹਿਲਾ ਟੀਮ ਵਰਲਡ ਕੱਪ 'ਚੋਂ ਬਾਹਰ ਹੋ ਗਈ। ਕੀ ਰਹੀਆਂ ਕਮਜ਼ੋਰੀਆਂ, ਕੀ ਰਿਹਾ ਹਾਰ ਦਾ ਕਾਰਨ, ਦੱਸ ਰਹੇ ਨੇ ਸਾਬਕਾ ਰਾਸ਼ਟਰ ਪੱਧਰ ਦੀ ਕ੍ਰਿਕਟ ਖਿਡਾਰਨ ਅੰਜੁਮ ਬੱਸੀ।
2: ਸਭ ਤੋਂ ਪਹਿਲੀ ਗੱਲ ਤਾਂ ਥੋੜਾ ਜਿਹਾ ਬੈਡ ਲੱਕ ਰਿਹਾ ਸਾਰੇ ਪਲੇਅਰਾਂ ਦਾ ਕਿ

0: ਜੋ ਹਾਰ ਦਾ ਸਾਹਮਣਾ ਕਰਨਾ ਪਿਆ ਇੱਕ ਜਿੱਤੀ ਹੋਈ ਟੀਮ ਨੂੰ, ਕਿਉਂਕਿ ਅਸੀਂ ਬਹੁਤ ਵਾਰ ਜਿੱਤ ਚੁੱਕੇ ਹਾਂ ਤੇ ਜਿੱਤ ਦੀ ਆਸ਼ਾ ਹਰ ਇੱਕ ਕ੍ਰਿਕਟ ਦੇਖਣ ਵਾਲੇ ਪ੍ਰਸ਼ੰਸਕ ਨੂੰ ਸੀਗੀ ਕਿ ਅਸੀਂ ਜਿੱਤੇ। ਲੇਕਿਨ ਹਾਂ, ਅਸੀਂ ਕਿਸੇ ਕਾਰਨਾਂ ਵਜ੍ਹਾ ਨਾਲ ਅਸੀਂ ਹਾਰ ਗਏ। ਉਹਦੇ ਚੋਂ ਜਿਹੜਾ ਮੈਂ ਸਭ ਤੋਂ ਮੇਨ ਬੋਲਾਂਗੀ ਉਹ ਸਾਨੂੰ ਬੋਲਰਾਂ ਦੀ ਕਮੀ ਰਹੀ, ਕਿਉਂਕਿ ਇੰਡੀਆ ਟੀਮ 'ਚ ਕਾਫੀ ਟਾਈਮ ਤੋਂ 2-3 ਬੋਲਰ ਜਿਹੜੇ ਬੈਸਟ ਬੋਲਰ ਉਹਨਾਂ ਦੀ ਕਮੀ ਚੱਲ ਹੀ ਰਹੀ ਸੀਗੀ, ਲੇਕਿਨ ਉਹ ਕਿਤੇ ਨਾ ਕਿਤੇ ਤਾਂ ਪਕੜੀ ਜਾਣੀ ਸੀ। ਉਹ ਸ਼ਾਇਦ ਉਹ ਮਾੜਾ ਦਿਨ ਸੀਗਾ ਜਿਸ ਦਿਨ ਸਾਡੇ ਪਲੇਅਰਸ ਨਹੀਂ ਅੱਛਾ ਪਰਫੋਰਮ ਕਰ ਪਾਏ, ਬੋਲਿੰਗ ਅੱਛੀ ਨਹੀਂ ਕਰ ਪਾਏ, ਕਿਉਂਕਿ ਜਿਹੜਾ ਉਹਦੇ ਨਾਲ ਨਾਲ ਮੈਂ ਖਾਲੀ ਬੋਲਿੰਗ 'ਤੇ ਵੀ ਨਹੀਂ ਗੱਲ ਕਰੂੰਗੀ, ਬੈਟਿੰਗ 'ਚ ਵੀ ਉਹਨਾਂ ਨੇ ਉਹ ਜਿਹੜਾ ਸਕੋਰ ਸੀ ਉਹ ਜ਼ਿਆਦਾ ਨਹੀਂ ਸੀਗਾ, ਕਿਉਂਕਿ ਦੇਖੋ ਹੁਣ ਮਾਡਰਨ T20 ਕ੍ਰਿਕਟ ਸਟਾਰਟ ਹੋ ਚੁੱਕੀ ਹੈ ਔਰ ਮਾਡਰਨ T20 ਤੇ ਸਾਨੂੰ ਸਟ੍ਰਾਈਕ ਰੇਟ ਬਹੁਤ ਜ਼ਿਆਦਾ ਰੱਖਣਾ ਪਏਗਾ, ਅਤੇ ਇਹ ਸਟ੍ਰਾਈਕ ਰੇਟ ਘੱਟ ਹੋਣ ਦੀ ਵਜ੍ਹਾ ਨਾਲ ਅਤੇ ਬੋਲਿੰਗ ਦੀ ਕਮੀ ਹੋਣ ਦੀ ਵਜ੍ਹਾ ਨਾਲ ਅਸੀਂ ਹਾਰੇ ਹਾਂ, ਕਿਉਂਕਿ ਉਹਨਾਂ ਨੂੰ ਹੁਣ ਆਉਣ ਵਾਲੇ ਟਾਈਮ 'ਚ ਜੋ ਵੀ ਟੂਰਨਾਮੈਂਟ ਖੇਡਣੇ ਆ ਉਹਦੇ ਲਈ ਉਹਨਾਂ ਨੂੰ ਬੋਲਿੰਗ ਤਾਂ ਬਦਲਣੀ ਹੀ ਹੈ, ਉਹਦੇ ਨਾਲ ਨਾਲ ਆਪਣਾ ਮਾਇੰਡ ਸੈੱਟ ਔਫ ਫਿਟਨੈਸ ਇਹ ਸਭ ਤੋਂ ਜ਼ਰੂਰੀ ਹੈ ਜਿਹੜੀ ਬਦਲਣੀ ਪਏਗੀ, ਔਰ ਜਿੱਤਣ ਵਾਸਤੇ ਅਗਰ ਅਪਰੋਚ ਬਦਲੇਗੀ ਤੇ ਨੈਚੁਰਲੀ ਰਿਜ਼ਲਟਸ ਅੱਛੇ ਹੀ ਆਉਣਗੇ।
1: ਸਾਬਕਾ ਰਾਸ਼ਟਰੀ ਪੱਧਰ ਦੀ ਕ੍ਰਿਕਟ ਖਿਡਾਰਨ ਅੰਜੁਮ ਬੱਸੀ, ਜਿਹੜੇ ਕਿ ਇਸ ਵੇਲੇ ਪੰਜਾਬ ਕ੍ਰਿਕਟ ਐਸੋਸੀਏਸ਼ਨ 'ਚ ਪੰਜਾਬ ਦੀ ਟੀਮ ਦੇ ਮਹਿਲਾ ਕ੍ਰਿਕਟ ਟੀਮ ਦੇ ਸਿਲੈਕਟਰ ਵੀ ਨੇ, ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਆਸਟ੍ਰੇਲੀਆ ਦੇ ਖਿਲਾਫ ਇਸ ਮੁਕਾਬਲੇ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ, 170 ਦੌੜਾਂ ਬਣਾਈਆਂ ਸੀ ਅਤੇ ਆਸਟ੍ਰੇਲੀਆ ਇਹਨਾਂ ਦੌੜਾਂ ਦਾ ਪਿੱਛਾ 19 ਓਵਰਾਂ 'ਚ ਹੀ ਪੂਰਾ ਕਰ ਗਿਆ ਸੀ 4 ਵਿਕਟਾਂ ਗਵਾ ਕੇ। ICC T20 ਮਹਿਲਾ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਫਾਈਨਲ 'ਚ ਪਹੁੰਚ ਚੁੱਕੀਆਂ ਨੇ। ਕੱਲ੍ਹ ਇਹ ਫਾਈਨਲ ਮੁਕਾਬਲਾ ਖੇਡਿਆ ਜਾਏਗਾ, ਜਿਸ ਦਾ ਅੱਖੀਂ ਵੇਖਿਆ ਹਾਲ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਸਕੋਗੇ। ਕ੍ਰਿਕਟ ਦੇ ਜੇ ਮਰਦਾਂ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਭਾਰਤ ਨੂੰ ਪਿਛਲੇ ਹਫ਼ਤੇ ਨਿਰਾਸ਼ਾ ਹੀ ਮਿਲੀ। ਆਇਰਲੈਂਡ ਦੇ ਨਾਲ 2 T20 ਮੁਕਾਬਲਿਆਂ ਦੀ ਇੱਕ ਲੜੀ ਖੇਡੀ ਗਈ, ਜਿਹਦੇ ਵਿੱਚ ਭਾਰਤ ਨੂੰ ਦੋਵੇਂ ਮੁਕਾਬਲਿਆਂ 'ਚ ਹਾਰ ਦਾ ਮੂੰਹ ਵੇਖਣਾ ਪਿਆ। ਆਇਰਲੈਂਡ ਦੇ ਲਈ ਇਹ 2 ਜਿੱਤਾਂ ਉਹਨਾਂ ਦੇ ਲਈ ਇਤਿਹਾਸਿਕ ਪਲ ਸਨ। ਆਇਰਲੈਂਡ ਵਰਗੀ ਕਮਜ਼ੋਰ ਟੀਮ ਦਾ 3 ਵਾਰ ਦੀ ਵਰਲਡ ਕੱਪ T20 ਜੇਤੂ ਟੀਮ ਨੂੰ ਜਿੱਤਣਾ ਬਹੁਤ ਵੱਡੀ ਪ੍ਰਾਪਤੀ ਸੀ। ਹੁਣ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਦੇ ਦੌਰੇ 'ਤੇ ਹੈ, ਜਿੱਥੇ ਉਹ T20 ਮੁਕਾਬਲੇ ਵੀ ਖੇਡੇਗੀ ਅਤੇ ਇੱਕ ਦਿਵਸੀ ਮੈਚਾਂ ਦੀ ਲੜੀ ਵੀ ਇੰਗਲੈਂਡ ਦੇ ਨਾਲ ਖੇਡੀ ਜਾਏਗੀ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। FIH ਪ੍ਰੋ ਲੀਗ ਦੇ ਮੁਕਾਬਲੇ ਇੰਗਲੈਂਡ ਵਿੱਚ ਚੱਲ ਰਹੇ ਨੇ ਔਰ ਉਹਦੇ ਵਿੱਚ ਭਾਰਤ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ। ਪਾਕਿਸਤਾਨ ਤੋਂ ਉਹਨਾਂ ਨੇ ਪਹਿਲਾਂ ਮੁਕਾਬਲੇ ਜਿੱਤੇ ਨੇ ਅਤੇ ਉਸ ਤੋਂ ਬਾਅਦ ਇੰਗਲੈਂਡ ਦੇ ਨਾਲ ਵੀ ਮੁਕਾਬਲੇ ਹੋਏ ਨੇ। ਇਹਨਾਂ ਮੁਕਾਬਲਿਆਂ ਦਾ ਲੇਖਾ ਜੋਖਾ ਸਾਡੇ ਨਾਲ ਕਰ ਰਹੇ ਨੇ ਰਿਪੂ ਦਮਨ ਜੀ, ਜਿਹੜੇ ਕਿ ਹਾਕੀ ਦੇ ਅੰਤਰਰਾਸ਼ਟਰੀ ਸਾਬਕਾ ਖਿਡਾਰੀ ਵੀ ਨੇ ਅਤੇ ਸਾਬਕਾ ਅੰਤਰਰਾਸ਼ਟਰੀ ਪੱਧਰ ਦੇ ਕੋਚ ਵੀ। ਰਿਪੂ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ।
1: ਸੋ ਜੀ, ਪਾਕਿਸਤਾਨ ਦੇ ਨਾਲ ਹੋਏ ਮੁਕਾਬਲੇ ਅਤੇ ਇੰਗਲੈਂਡ ਦੇ ਨਾਲ ਹੋਏ ਮੁਕਾਬਲੇ ਪਿਛਲੇ ਹਫ਼ਤੇ, ਇਹਨਾਂ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੀ? ਭਾਰਤ ਦਾ ਜਿਹੜਾ ਹਾਕੀ ਦੀ ਕਲਾ ਦਾ ਪ੍ਰਦਰਸ਼ਨ ਹੈ, ਇਹਨਾਂ ਮੁਕਾਬਲਿਆਂ ਦੇ ਵਿੱਚ ਕਿੱਦਾਂ ਦਾ ਰਿਹਾ ਜੀ?
2: ਇਹ ਦੋਨੋਂ ਹੀ ਜਿਹੜੇ ਟੀਮਾਂ ਦੇ ਨਾਲ ਆਪਣੇ ਹਿੰਦੁਸਤਾਨ ਦੀ ਹਾਕੀ ਟੀਮ ਦੇ ਪ੍ਰੋ ਲੀਗ 'ਚ ਮੈਚ ਹੋਏ ਨੇ, ਇਹ ਬਹੁਤ ਹੀ ਖੂਬਸੂਰਤ ਪ੍ਰਦਰਸ਼ਨ ਇਹ ਇਹਨਾਂ ਮੈਚਾਂ ਦੇ ਵਿੱਚ ਹਿੰਦੁਸਤਾਨ ਦੀ ਹਾਕੀ ਟੀਮ ਦਾ ਰਿਹਾ ਹੈ। ਔਰ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਪਾਕਿਸਤਾਨ ਦੇ ਨਾਲ 2 ਮੈਚ ਹੋਏ ਨੇ। ਪਹਿਲਾ ਮੈਚ 4-3 ਜਿਹੜਾ ਸੀ ਉਹਦੇ ਮਾਰਜਿਨ ਦੇ ਨਾਲ ਜਿੱਤੇ ਸੀ, ਔਰ ਇਸੇ ਤਰ੍ਹਾਂ ਦਾ ਦੂਸਰਾ ਮੈਚ ਸੀਗਾ ਉਹ 7-0 ਦੇ ਮੁਕਾਬਲੇ ਤੇ ਇੰਡੀਆ ਟੀਮ ਜਿੱਤੀ ਆ। ਔਰ ਮੈਂ ਸਮਝਦਾ ਇਹਨਾਂ ਦੋਹਾਂ ਮੈਚਾਂ 'ਚ ਇੰਡੀਆ ਦੀ ਟੀਮ ਜਿਹੜੀ ਸੀ ਉਹਨੇ ਪਾਕਿਸਤਾਨ ਦੀ ਟੀਮ ਨੂੰ ਜਿਹੜਾ ਹੈ ਆਊਟ ਕਲਾਸ ਕੀਤਾ
1: ਜੀ।
2: ਲੇਕਿਨ ਜਿਹੜਾ ਇੰਗਲੈਂਡ ਦੇ ਨਾਲ ਮੈਚ ਹੋਏ ਨੇ ਉਹਦੇ ਵਿੱਚ ਇੱਕ ਮੈਚ ਅਸੀਂ ਲੂਜ ਕੀਤੇ ਆ ਔਰ ਦੂਸਰਾ ਮੈਚ ਅਸੀਂ ਪੈਨਲਟੀ ਸ਼ੂਟਆਊਟ ਤੇ ਜਿੱਤੇ ਆ। ਤੇ ਓਵਰਆਲ ਅਗਰ ਹਿੰਦੁਸਤਾਨ ਦੀ ਹਾਕੀ ਟੀਮ ਇਹਨਾਂ ਦੋਨਾਂ ਮੈਚ ਦੇਖੀਏ ਤੇ ਬਹੁਤ ਹੀ ਬਿਹਤਰੀਨ ਤੇ ਖੂਬ ਵਧੀਆ ਹਾਕੀ ਦਾ ਪ੍ਰਦਰਸ਼ਨ ਕੀਤਾ।
1: ਔਰ ਇਹਨਾਂ ਮੁਕਾਬਲਿਆਂ ਨੂੰ ਜਿੱਤਣ ਦੇ ਬਾਵਜੂਦ ਜਿਹੜੀ ਇਹ ਲੀਗ ਖਤਮ ਹੋਈ ਹੈ, ਅਸੀਂ ਇਹਦੇ 'ਚ 4 ਜਿੱਤਾਂ ਹਾਸਿਲ ਕੀਤੀਆਂ ਨੇ 16 ਮੈਚਾਂ 'ਚ ਤੇ ਆਪਾਂ 8ਵੇਂ ਨੰਬਰ ਤੇ ਰਹੇ ਹਾਂ। ਇਸ ਸਾਰੇ ਪ੍ਰਦਰਸ਼ਨ ਨੂੰ ਤੁਸੀਂ ਹਾਕੀ ਇੱਕ ਬੁੱਧੀਜੀਵੀ ਹੋਣ ਦੇ ਨਾਤੇ ਕਿੱਦਾਂ ਵੇਖਦੇ ਹੋ ਜੀ?
2: ਦੇਖੋ, ਜਿਹੜੀ ਜਿੱਦਾਂ ਮਤਲਬ ਕਿ ਆਪਾਂ ਏਸ਼ੀਅਨ ਹਾਕੀ ਟੀਮ ਹੈਗੀਆਂ ਜਿਵੇਂ ਪਾਕਿਸਤਾਨ ਹੈ ਔਰ ਇਹਨਾਂ ਟੀਮਾਂ ਦੇ ਅਗੇਂਸਟ ਇੰਡੀਆ ਦੀ ਜਿਹੜਾ ਪ੍ਰਦਰਸ਼ਨ ਸੀ ਉਹ ਮੈਂ ਸਮਝਦਾ ਬਹੁਤ ਅੱਛਾ ਰਿਹਾ, ਕਿਉਂਕਿ ਸਾਡੇ ਟੋਟਲ ਜਿਹੜੇ ਪੁਆਇੰਟ ਹੋਏ ਨੇ ਉਹ ਤਕਰੀਬਨ ਸਾਨੂੰ ਮਿਲੇ ਨੇ 19
1: ਜੀ,
2: ਔਰ ਉਹ ਜਿਹੜੇ 8 ਮੈਚਾਂ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੇ 7 ਮੈਚ ਤੇ ਲੂਜ਼ ਵੀ ਕੀਤੇ ਆ
1: ਜੀ ਜੀ,
2: ਠੀਕ ਹੈ। ਔਰ ਜਿਹੜੇ ਟੋਟਲ ਸਾਡੇ ਸੀਗੇ ਮੈਚਾਂ ਦੇ ਵਿੱਚ ਪੁਆਇੰਟ ਅਗਰ ਅਸੀਂ ਦੇਖੀਏ ਤੇ ਉਹ 16 ਬਣੇ ਸੀ, ਬਾਕੀ ਜਿਹੜੇ ਸਾਨੂੰ ਬੋਨਸ ਮਿਲਿਆ ਆ ਦੋ ਟਾਈ ਬ੍ਰੇਕਰ ਪੈਨਲਟੀ ਸ਼ੂਟਆਊਟ ਤੇ ਜਿਹੜੇ ਮੈਚ ਜਿੱਤੇ ਆ ਅਸੀਂ
1: ਜੀ
2: ਉਹਨਾਂ ਦੇ ਕਾਰਨ। ਤੇ ਪੋਜੀਸ਼ਨ ਸਾਡੀ

0: ਪਹਿਲੇ ਜਿਹੜੀ ਉਸ ਟੇਬਲ ਦੇ ਉੱਤੇ ਆ ਉਹ ਅੱਠਵੀਂ ਆ
1: ਜੀ,
0: ਕਿਉਂਕਿ ਜਿਹੜੀਆਂ ਯੂਰੋਪੀਅਨ ਟੀਮਾਂ ਨੇ ਨਾ, ਜਿਵੇਂ ਹਾਲੈਂਡ ਹੈਗਾ ਆ, ਜਰਮਨ ਹੈਗਾ, ਚਾਹੇ ਕਿ ਅਸੀਂ ਉਹਨਾਂ ਦੇ ਨਾਲ ਮੈਚ ਜਿੱਤੇ ਵੀ ਆ, ਲੇਕਿਨ ਜ਼ਿਆਦਾਤਰ ਸਾਨੂੰ ਸਫਲਤਾ ਜਿਹੜੀ ਆ ਉਹ ਇਹ ਮਿਲੀ ਹੈ ਕਿ ਹੁਣ ਸਾਡੀ ਜਿਹੜੀ ਟੀਮ ਹੈ ਉਹ ਇੱਕ ਬੈਲੈਂਸ ਹਾਕੀ ਖੇਡ ਰਹੀ ਹੈ। ਔਰ ਮੈਂ ਸਮਝਦਾ ਕਿ ਇਹ ਜਿਹੜੀ ਪ੍ਰੋ ਲੀਗ ਹੈ ਇਹਦੇ ਵਿੱਚ ਇੰਡੀਅਨ ਹਾਕੀ ਟੀਮ ਦਾ ਜਿਹੜਾ ਮਨੋਬਲ ਹੈ
1: ਜੀ,
0: ਔਰ ਜਿਹੜਾ ਉਹਦਾ ਕੌਨਫੀਡੈਂਸ ਦਾ ਲੈਵਲ ਹੈ ਉਹ ਇੰਨਾ ਕੁ ਵਧੀਆ ਹੋਇਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਅੰਤਰਰਾਸ਼ਟਰੀ ਮੈਚਸ ਹੋਣਗੇ ਉਹਨਾਂ ਵਿੱਚ ਇੰਡੀਆ ਨੂੰ ਇਸ ਚੀਜ਼ ਦਾ ਬਹੁਤ ਵੱਡਾ ਅਸਰ ਹੋਏਗਾ।
1: ਔਰ ਇਹਦੇ 'ਚ ਜੇ ਆਪਾਂ ਭਾਰਤੀ ਹਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਅਸੀਂ ਦੇਖੀਏ, ਅਭਿਸ਼ੇਕ ਦੀ ਗੱਲ ਕਰੀਏ, ਸ਼ਿਲਾਨੰਦ ਲਾਕੜਾ ਦੀ ਗੱਲ ਕਰੀਏ, ਜਾਂ ਹਾਰਦਿਕ ਸਿੰਘ ਨੇ, ਜਾਂ ਹੋਰ ਜਿਹੜੇ ਫਾਰਵਰਡ ਖੇਡਣ ਵਾਲੇ ਖਿਡਾਰੀ ਨੇ, ਇਹਨਾਂ ਦੇ ਪ੍ਰਦਰਸ਼ਨ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਔਰ ਕੀ ਇਹ ਇੱਕ ਸਬਕ ਵੀ ਸਾਨੂੰ ਮਿਲੇਗਾ ਕਿ ਕੁਛ ਫੈਕਟਰਸ ਨੇ, ਕੁਛ ਥਾਵਾਂ, ਕੁਛ ਖੇਤਰ ਨੇ ਜਿੱਥੇ ਹੋਰ ਜ਼ਿਆਦਾ ਸੁਧਾਰ ਕਰਨ ਦੀ ਜ਼ਰੂਰਤ ਹੈ?
0: ਹਾਂਜੀ, ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਜਿਹਨਾਂ ਖਿਡਾਰੀਆਂ ਦੇ ਤੁਸੀਂ ਨਾਮ ਲਏ ਨੇ, ਦਿਲਪ੍ਰੀਤ ਇਸ ਟੂਰਨਾਮੈਂਟ ਦੇ ਵਿੱਚ ਖਾਸ ਕਰਕੇ ਕਾਫੀ ਅੱਛੀ ਪ੍ਰਦਰਸ਼ਨ ਕਰ ਰਿਹਾ। ਉਸ ਤੋਂ ਬਾਅਦ ਵਿੱਚ ਜਿਵੇਂ ਸਾਡਾ ਮਨਪ੍ਰੀਤ ਜਿਹੜਾ ਕਿ ਸਭ ਤੋਂ ਸੀਨੀਅਰ ਮੋਸਟ ਖਿਡਾਰੀ ਹੈ, ਉਸਦੀ ਪਰਫਾਰਮੈਂਸ ਬੜੀ ਅੱਛੀ ਰਹੀ ਹੈ। ਔਰ ਯੰਗਸਟਰ ਬੱਚਿਆਂ ਦੇ ਵਿੱਚ ਜਿਵੇਂ ਸੰਜੇ ਸਿੰਘ ਔਰ ਉਹਨਾਂ ਦੇ ਨਾਲ ਜਿਵੇਂ ਅਭਿਸ਼ੇਕ ਜਿਹੜਾ ਹੈਗਾ ਉਹ ਜਿਹੜਾ ਪੁਰਾਣਾ ਹੈ ਲੇਕਿਨ ਬੜਾ ਮੈਚਿਓਰ ਹੈ, ਉਹਦੀ ਹਾਕੀ ਦੇ ਵਿੱਚ ਇੱਕ ਚੀਜ਼ ਹੈ ਕਿ ਉਹ ਗੋਲ ਜਦੋਂ ਮਰਜ਼ੀ ਕਰ ਸਕਦਾ। ਔਰ ਮੈਂ ਸਮਝਦਾ ਕਿ ਜਿਹੜੀ ਸਾਡੀ ਹੁਣ ਦੀ ਫਾਰਵਰਡ ਲਾਈਨ ਹੈ ਇਹਦੇ ਵਿੱਚ ਥੋੜਾ ਜਿਹਾ ਹਜੇ ਹੋਰ ਕੰਬਾਈਨ ਕਰਨ ਦੀ ਜ਼ਰੂਰਤ ਹੈ। ਜਿਸ ਫਾਰਮੇਸ਼ਨ 'ਚ ਇੰਡੀਆ ਖੇਡ ਰਿਹਾ ਤੁਸੀਂ ਦੇਖਿਆ ਹੋਣਾ, ਜਿਹੜਾ ਪਾਕਿਸਤਾਨ ਸੀ ਜਿਸ ਵੇਲੇ ਪਹਿਲਾ ਕੁਆਟਰ ਖੇਡਦਾ ਹੈ ਜਦੋਂ ਵੀ ਇੰਡੀਆ ਟੀਮ ਦੇ ਨਾਲ ਉਸਨੇ ਲੀਡ ਲਿੱਤੀ ਆ
1: ਜੀ,
0: ਲੇਕਿਨ ਇੰਡੀਅਨ ਟੀਮ ਨੇ ਉਹ ਲੀਡ ਸੈਕੰਡ ਕੁਆਟਰ ਦੇ ਵਿੱਚ ਦੂਰ ਕਰਕੇ ਔਰ ਉੱਤੇ ਵੀ ਗੋਲ ਕੀਤੇ ਨੇ। ਉੱਤੋਂ ਇਹ ਸਿੱਧ ਹੋ ਗਿਆ ਕਿ ਇੰਡੀਆ ਜਿਹੜਾ ਨੋਰਮਲ ਜਿਹੜਾ ਫਾਰਮੇਸ਼ਨ ਹਾਕੀ ਆ ਖੇਡ ਰਹੇ
1: ਜੀ,
0: ਉਹਦੇ ਵਿੱਚ ਇਹਨਾਂ ਦਾ ਜਿਹੜਾ ਸਟਰਕਚਰ ਆ ਉਹਦੇ 'ਚ ਹੁਣ ਮਹਾਰਤ ਬਹੁਤ ਹਾਸਲ ਹੋ ਰਹੀ ਹੈ। ਫਾਈਟ ਟਿਲ ਐਂਡ ਤੱਕ ਇੱਕੋ ਹੀ ਸਪੀਡ, ਇੱਕੋ ਹੀ ਪੇਸ, ਇੱਕੋ ਹੀ ਜਿਹੜਾ ਇਹਨਾਂ ਦਾ ਸਟਰਕਚਰ ਆਫ ਪਲੇ ਆ, ਗੇਮ ਦਾ ਪਲਾਨ ਆ, ਉਹਨੂੰ ਨਹੀਂ ਛੱਡਦੇ। ਇਹ ਜਿਹੜੀ ਬੜੀ ਵੱਡੀ ਚੀਜ਼ ਹੁੰਦੀ ਆ, ਮੈਂ ਸਮਝਦਾ ਇਹ ਆਉਣ ਵਾਲੇ ਸਮੇਂ 'ਚ ਹਿੰਦੁਸਤਾਨ ਦੀ ਟੀਮ ਨੂੰ ਕਾਫੀ ਉੱਪਰ ਲੈ ਕੇ ਜਾਏਗੀ।
1: ਰਿਪੂ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਇਹ ਗੱਲਬਾਤ ਦੱਸਣ ਲਈ ਔਰ ਹਾਕੀ ਬਾਰੇ ਇਹ ਤਾਜ਼ਾ ਅਪਡੇਟ ਸਾਨੂੰ ਦੇਣ ਦੇ ਲਈ ਬਹੁਤ ਮਿਹਰਬਾਨੀ।
0: ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਸਤਿ ਸ਼੍ਰੀ ਅਕਾਲ
1: ਜੀ। ਬਹੁਤ ਸ਼ੁਕਰੀਆ ਜੀ। ਰਿਪੂ ਦਮਨ ਸਿੰਘ ਜਿਹੜੇ ਕਿ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਵੀ ਨੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਵੀ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਬੈਡਮਿੰਟਨ ਦੀ ਗੱਲ ਕਰਦੇ ਹਾਂ। US ਓਪਨ ਬੈਡਮਿੰਟਨ ਚੈਂਪੀਅਨਸ਼ਿਪ 2026 23 ਜੂਨ ਤੋਂ 28 ਜੂਨ ਤੱਕ ਕੈਲੀਫੋਰਨੀਆ ਦੇ ਫੁਲਟਨ ਵਿਖੇ ਖੇਡੀ ਗਈ। ਕਿਦਾਂਬੀ ਸ਼੍ਰੀਨਾਥ ਨੇ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ। ਭਾਰਤ ਦੇ ਤਜਰਬੇਕਾਰ ਖਿਡਾਰੀ ਤੇ ਸਾਬਕਾ ਵਿਸ਼ਵ ਨੰਬਰ 1 ਕਿਦਾਂਬੀ ਸ਼੍ਰੀਕਾਂਤ ਨੂੰ ਫਾਈਨਲ ਮੈਚ ਵਿੱਚ ਚੀਨੀ ਤਾਇਪਾਏ ਦੇ ਸੂ ਲੀ ਯਾਂਗ ਹੱਥੋਂ ਇੱਕ ਸਖ਼ਤ ਮੁਕਾਬਲੇ ਵਿੱਚ 15-21, 21-16, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹਨਾਂ ਨੂੰ ਚਾਂਦੀ ਦੇ ਤਮਗੇ ਨਾਲ ਹੀ ਸੰਤੁਸ਼ਟ ਹੋਣਾ ਪਿਆ। ਕਿਦਾਂਬੀ ਸ਼੍ਰੀਨਾਥ ਨੇ ਸੈਮੀਫਾਈਨਲ ਵਿੱਚ ਜਾਪਾਨ ਦੇ ਚੌਥਾ ਦਰਜਾ ਪ੍ਰਾਪਤ ਯੂਦਾਈ ਉਕੀਮੋਟੋ ਨੂੰ 22-20, 15-21 ਤੇ 21-19 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਕਿਦਾਂਬੀ ਸ਼੍ਰੀਨਾਥ ਨੇ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਪੈਰਿਸ ਓਲੰਪਿਕ ਦੇ ਕਾਂਸਾ ਤਮਗਾ ਜੇਤੂ ਮਲੇਸ਼ੀਆ ਦੇ ਲੀ ਜ਼ੀ ਜੀਆ ਨੂੰ ਵੀ ਇਸ ਮੁਕਾਬਲੇ ਵਿੱਚ ਮਾਤ ਦਿੱਤੀ ਸੀ। 18 ਸਾਲਾ ਨੌਜਵਾਨ ਭਾਰਤੀ ਖਿਡਾਰੀ ਰੌਣਕ ਚੌਹਾਨ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਡੇ ਸਟਾਰ ਸਾਬਿਤ ਹੋਏ, ਕਿਉਂਕਿ ਉਹਨਾਂ ਨੇ ਪ੍ਰੀ ਕੁਆਟਰ ਫਾਈਨਲ ਮੁਕਾਬਲੇ ਵਿੱਚ ਇੱਕ ਵੱਡਾ ਉਲਟ ਫੇਰ ਕਰਦਿਆਂ ਵਿਸ਼ਵ ਦੇ ਨੰਬਰ 6 ਖਿਡਾਰੀ ਤੇ ਚੋਟੀ ਦੇ ਦਰਜਾ ਪ੍ਰਾਪਤ ਚੋਉ ਟੇਨ ਚੇਨ ਨੂੰ 21-17, 26-24 ਨਾਲ ਹਰਾਇਆ ਸੀ। ਮਹਿਲਾਵਾਂ ਦੇ ਮੁਕਾਬਲੇ 'ਚ ਭਾਰਤ ਦੀ ਦੇਵਿਕਾ ਸਿਹਾਗ ਨੇ ਕੁਆਟਰ ਫਾਈਨਲ ਵਿੱਚ ਜਾਪਾਨ ਦੀ ਤੀਜਾ ਦਰਜਾ ਪ੍ਰਾਪਤ ਰਿਕੋ ਗੁੰਜੀ ਨੂੰ ਹਰਾ ਕੇ ਵੱਡੀ ਉਪਲਬਧੀ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਹੋਇਆ। ਆਲੇਖ, ਖੋਜ, ਵਾਚਨ ਤੇ ਸੰਪਾਦਨ ਬੀਰਿੰਦਰ ਸਿੰਘ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਸੁਣਦੇ ਹਾਂ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਗੁਰਮੁਖ ਪਿਆਰੇ ਆਪਣੇ ਅੰਦਰੋਂ ਨਾਮ ਦੀ ਆਰਾਧਨਾ ਕਰਕੇ ਇਸ ਮਰਾਤਵੇ ਨੂੰ ਪ੍ਰਾਪਤ ਕਰ ਲੈਂਦੇ ਹਨ। ਅਵਨਾਸ਼ੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ, ਨਾਨਕ ਸਭ ਯੁਗ ਆਪੇ ਵਰਤੈ, ਦੂਜਾ ਵਰਨਾ ਕੋਈ। ਜੋ ਪਰਮੇਸ਼ੁਰ ਦੇ ਪਿਆਰੇ ਆਪਣੀ ਕਿਰਤ ਕਰਦੇ ਹੋਏ ਹਮੇਸ਼ਾ ਉਸਦੇ ਚਰਨਾਂ ਨਾਲ ਹਰ ਸਮੇਂ ਜੁੜੇ ਰਹਿੰਦੇ ਹਨ, ਆਮ ਤੌਰ 'ਤੇ ਵੇਖਣ ਵਿੱਚ ਆਉਂਦਾ ਹੈ ਕਿ ਉਹ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਰਹਿੰਦੇ ਹਨ ਅਤੇ ਉਹਨਾਂ ਦੀ ਸ਼ੋਭਾ ਹੁੰਦੀ ਹੈ। ਨਾਮ ਰਤੇ ਮਨ ਨਿਰਮਲ ਹੋਏ, ਹਰ ਗੁਣ ਗਾਵੈ ਹੋਮੈ ਮਲਕ ਹੋਏ, ਦਰ ਸੱਚੈ ਸਦ ਸੋਭਾ ਪਾਏ, ਨਾਮ ਰਤੇ ਗੁਰ ਸ਼ਬਦ ਸੁਹਾਏ, ਗੁਰ ਪ੍ਰਸ਼ਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚ ਲਿਵਲਾਏ, ਆਵੇ ਨਾ ਜਾਏ ਨਾ ਦੁੱਖ ਪਾਏ, ਨਾਮੇ ਰਾਤੇ ਸਹਿਜ ਸਮਾਏ। ਅਸਲ ਵਿੱਚ ਜੇ ਵੇਖਿਆ ਜਾਵੇ ਤਾਂ ਪ੍ਰਭੂ ਦਾ ਨਾਮ ਹੀ ਉਸਦੀ ਪੂਜਾ ਹੈ। ਜਦੋਂ ਕੋਈ ਜਗਿਆਸੂ ਅੰਮ੍ਰਿਤ ਵੇਲੇ ਇਸ਼ਨਾਨ ਸੋਧ ਕੇ ਉਸ ਪ੍ਰਭੂ ਦਾ ਸਿਮਰਨ, ਵਾਹਿਗੁਰੂ ਮੂਲ ਮੰਤਰ ਦੀ ਆਰਾਧਨਾ ਹਿਰਦੇ ਅੰਦਰ ਸਵਾਸਾਂ ਰਾਹੀਂ ਕਰਦਾ ਹੈ ਤਾਂ ਸਹੀ ਅਰਥਾਂ ਵਿੱਚ ਸਾਰੀ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲੇ ਪਰਮਾਤਮਾ ਦੀ ਇਹੋ ਸਹੀ ਪੂਜਾ ਹੈ। ਨਾਮ ਦੀ ਆਰਾਧਨਾ ਕਰਨ ਕਰਕੇ ਹੀ ਜੀਵ ਪਰਮੇਸ਼ਰ ਦੇ ਘਰ ਸੱਚੀ ਦਰਗਾਹ ਵਿੱਚ ਜਾ ਸਕਦਾ ਹੈ। ਨਾਮ ਜਪਣ ਨਾਲ ਹੀ ਇਸ ਜੀਵ ਨੂੰ ਦੁਨੀਆਂ ਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ, ਜਿਵੇਂ ਸਤਿਗੁਰਾਂ ਦਾ ਮਾਂਝ ਰਾਗ ਦੀ ਬਾਣੀ ਰਾਹੀਂ ਮੁੱਖ ਵਾਕ ਹੈ। ਨਾਮ ਧਿਆਏ ਮਹਾਂ ਸੁੱਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੈ ਵਜੀ ਵਧਾਈ, ਨਾਨਕ ਜਿਥਾ ਵਿਖਾੜਾ ਜੀਓ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਵੀ ਬੜਹੰਸ ਰਾਗ ਵਿੱਚ ਬਹੁਤ ਹੀ ਸੁੰਦਰ ਸ਼ਬਦਾਂ ਰਾਹੀਂ ਵਿਸਥਾਰ ਵਿੱਚ ਵਰਣਨ ਕੀਤਾ ਹੈ। ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨਕੋ ਰੱਖਣ ਹਾਰਾ, ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਿਖਾਈ ਮਿੱਤਰ ਹਮਾਰਾ। ਲਗਾਤਾਰ ਨਾਮ ਦਾ ਅਭਿਆਸ ਕਰਨ ਨਾਲ ਹੌਲੀ ਹੌਲੀ ਜਗਿਆਸੂ ਦੀ ਇਹ ਅਵਸਥਾ ਬਣ ਜਾਂਦੀ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੈ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਕੁਝ ਚਿਰ ਆਪਣੀ ਆਤਮਾ ਦੀ ਸੰਗਤ ਕਰਨ ਮਗਰੋਂ ਅਭਿਆਸ ਵੱਧ ਜਾਣ ਨਾਲ ਅਭਿਆਸੀ ਪੁਰਸ਼ ਆਪਣੀ ਆਤਮਾ ਰਾਹੀਂ ਅੰਤਰਗਤੀ ਪਰਮਾਤਮਾ ਦਾ ਦਰਸ਼ਨ ਕਰਨ ਦੇ ਸਮਰੱਥ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ ਕੀਤਿਆਂ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਜੋ ਪ੍ਰਭੂ ਨੂੰ ਸਵਾਸ ਸਵਾਸ ਸਿਮਰਦੇ ਹਨ, ਉਹਨਾਂ ਦਾ ਮਨ ਵੀ ਸਦਾ ਕੌਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ। ਇਹੋ ਜਿਹੇ ਜਗਿਆਸੂ ਪੁਰਸ਼ਾਂ ਦੀ ਬਾਣੀ ਰਾਹੀਂ ਮੇਰੇ ਸਤਿਗੁਰਾਂ ਨੇ ਸਾਧ ਸੰਤ ਜਗਿਆਸੂ ਤੱਤਵੇਤੇ ਮਹਾਂਪੁਰਖ ਅਤੇ ਬ੍ਰਹਮ ਗਿਆਨੀ ਦੇ ਰੁਤਬੇ ਬਖਸ਼ਿਸ਼ ਕੀਤੇ ਹਨ। ਇਹਨਾਂ ਦਾ ਸੁਭਾਅ ਸੰਸਾਰੀ ਜੀਵਾਂ ਨਾਲੋਂ ਵੱਖਰਾ ਅਤੇ ਪਰਉਪਕਾਰੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਓਂਕਾਰ ਤੋਂ ਲੈ ਕੇ ਅਠਾਰਾਂ ਦਸਵੀਂ ਤੱਕ ਸਾਰੀ ਬਾਣੀ ਨਾਮ ਦੀ ਹੀ ਵਿਆਖਿਆ ਹੈ। ਜੋ ਜਗਿਆਸੂ ਬਾਣੀ ਦੀ ਵਿਚਾਰ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ, ਇਸ ਭਾਵ ਨੂੰ ਹਿਰਦੇ ਵਿੱਚ ਰੱਖ ਕੇ ਬਾਣੀ ਦਾ ਜਾਪ ਕਰਦੇ ਹਨ, ਉਹਨਾਂ ਪ੍ਰਤੀ ਹੀ ਸਤਿਗੁਰਾਂ ਦਾ ਪਵਿੱਤਰ ਫਰਮਾਨ ਹੈ। ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੁਝੈ ਕੋਈ।
1: ਨਾਮ ਰਤੇ ਸਦਾ ਸੁਖ ਹੋਈ, ਇਹ ਵਾਰਤਾ ਸੁਣਾ ਰਹੇ ਸਨ ਹਰਦੇਵ ਸਿੰਘ ਕਲਸੀ। ਦੁੱਖ ਪੰਜਨ ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਆਠ ਪਹਿਰ ਆਰਾਧਿਐ ਪੂਰਨ ਸਤਿਗੁਰ ਗਿਆਨ। ਉਸ ਪ੍ਰਭੂ ਦਾ ਨਾਮ ਦੁੱਖਾਂ ਦੀ ਨਿਵਿਰਤੀ ਕਰਦਾ ਹੈ, ਪਰ ਇਹ ਸੋਝੀ ਪੂਰੇ ਸੱਚੇ ਗੁਰੂ ਦੇ ਪਾਸ ਜਾ ਕੇ ਹੀ ਪ੍ਰਾਪਤ ਹੁੰਦੀ ਹੈ ਕਿ ਅੱਠੇ ਪਹਿਰ ਉਸ ਪ੍ਰਭੂ ਦਾ ਨਾਮ ਹੀ ਜਪਣਾ ਚਾਹੀਦਾ ਹੈ। ਉਸ ਪਰਮਾਤਮਾ ਦਾ ਨਾਮ ਜਪਿਆਂ ਤਨ ਦੇ ਰੋਗ ਹੀ ਨਿਵਿਰਤ ਨਹੀਂ ਹੁੰਦੇ, ਸਗੋਂ ਮਾਨਸਿਕ ਅਤੇ ਜਨਮਾਂ ਜਨਮਾਂਤਰਾਂ ਦੇ ਰੋਗ ਵੀ ਨਿਵਿਰਤ ਹੋ ਜਾਂਦੇ ਨੇ। ਫਰਮਾਨ ਹੈ, ਤਜ ਅਭਿਮਾਨ ਅਰਚਿੰਤ ਬਿਰਾਨੀ, ਸਾਧੈ ਸਰਨ ਪਏ, ਜਪ ਜਪ ਨਾਮ ਤੁਮਹਾਰੋ ਪ੍ਰੀਤਮ, ਤਨ ਤੇ ਰੋਗ ਖਏ। ਸਰਵਣ ਕਰਦੇ ਹਾਂ।

ਹੁਣ ਪੇਸ਼ ਹੈ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ। ਸੌਣੀ ਫਸਲਾਂ 'ਚ ਨਦੀਨਾਂ ਦੀ ਰੋਕਥਾਮ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਅਮਨਦੀਪ ਸਿੰਘ। ਪੰਜਾਬੀ ਨਾਟਕ ਸਰਾਲਾਂ ਦਾ ਪਹਿਲਾ ਭਾਗ ਵੀ ਸੁਣਾਇਆ ਜਾਏਗਾ। ਸ਼ਾਮੀ 7:40 'ਤੇ ਹੋਏਗਾ ਪ੍ਰੋਗਰਾਮ ਸਾਹਿਤਯ ਸੁਧਾ। ਇਸ ਪ੍ਰੋਗਰਾਮ ਦੇ ਤਹਿਤ ਸੰਸਕ੍ਰਿਤ ਸਾਹਿਤ ਵਿੱਚ ਵਨਸਪਤੀ ਪੂਜਨ ਦਾ ਵਾਰਤਾ ਸੁਣਾਇਆ ਜਾਏਗਾ ਰੂਬੀ ਜੈਨ ਵੱਲੋਂ। ਸ਼ਾਮੀ 7:50 'ਤੇ ਹੋਏਗਾ ਸਪੋਂਸਰਡ ਪ੍ਰੋਗਰਾਮ ਯੇ ਲਮਹੇ। ਅੱਠ ਵਜੇ ਸੁਣਾਈ ਜਾਏਗੀ ਪਲਸ ਪੋਲੀਓ 'ਤੇ ਇੱਕ ਰੇਡੀਓ ਰਿਪੋਰਟ। ਸਵਾ 8 ਵਜੇ ਹੋਏਗਾ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਵਿੱਚ ਪ੍ਰਦਿਊਮਨ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣੋਗੇ। ਰਾਤੀ 8:45 'ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਸਾਹਿਤਯ ਭਾਰਤੀ, ਰਾਤੀ 10 ਵਜੇ ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ, ਜਿਹਦੇ ਵਿੱਚ ਅੱਜ ਦੇ ਕਲਾਕਾਰ ਹੋਣਗੇ ਪੰਡਿਤ ਅਰਨਵ ਚੱਟੋਪਾਧਿਆਏ। ਔਰ ਇਹ ਸਾਰੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਐਸੀ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਸੁਣਦੇ ਆ ਸਮੂਹ ਗਾਨ, ਤੈਨੂੰ ਦੁਆਵਾਂ ਮੇਰੀਆਂ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
4: ਆਪਣਾ ਡੈਜ਼ਰਟ ਆ ਗਿਆ ਪਰ ਆਪਣੀ ਚੈਂਪੀ ਨਹੀਂ ਆਈ ਅਜੇ ਤੱਕ। ਬਿੱਲ ਭਰਨ ਤੋਂ ਪਹਿਲਾਂ ਤਾਂ ਆਵੇਗੀ ਨਾ।
5: ਸੋ ਗਰਲਸ, ਕੀ ਹੋ ਰਿਹਾ ਹੈ?
6: ਬਿੱਲ ਹੋ ਰਿਹਾ ਹੈ, ਚੱਲ ਆਪਣਾ ਕਾਰਡ ਦੇ।
5: ਪਿੰਨ ਦੇ।
7: RBI ਕਹਿੰਦਾ ਹੈ ਕਿ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨੂੰ ਨਾ

ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਗਾਨ ਏਕ ਭਾਰਤ ਸ਼੍ਰੇਸ਼ਠ ਭਾਰਤ। ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। 6:20 ਸ਼ਾਮ ਦੇ ਹੋਣ ਵਾਲੇ ਨੇ। ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।

0: 6,000 ਨਮੂਨਿਆਂ ਦੀ ਜਾਂਚ ਕੀਤੀ ਏ। ਉਹਨਾਂ ਕਿਹਾ ਕਿ ਘਰੋ ਘਰੀ ਜਾ ਕੇ ਟੈਸਟਿੰਗ ਕਰਨ ਲਈ 4 ਮੋਬਾਈਲ ਲੈਬੋਰੇਟਰੀ ਵੈਨਾਂ ਪਹਿਲਾਂ ਹੀ ਕਾਰਜਸ਼ੀਲ ਨੇ ਅਤੇ 5 ਹੋਰ ਅਜਿਹੀਆਂ ਵੈਨਾਂ ਵਿਭਾਗ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਡਿਪਟੀ ਡਾਇਰੈਕਟਰ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੂਟੀਨ ਟੈਸਟਿੰਗ ਵੀ ਕੀਤੀ ਜਾਂਦੀ ਏ। ਆਉਣ ਵਾਲੇ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰ ਵੱਲੋਂ ਛੁੱਟੀਆਂ ਦੌਰਾਨ 94 ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ। ਜਲੰਧਰ ਦੇ ਡਿਵੀਜ਼ਨਲ ਡਾਕਘਰ ਸੁਪਰਿਟੈਂਡੈਂਟ ਸ੍ਰੀ ਸਤਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਇਹ ਡਾਕਘਰ ਐਤਵਾਰ ਅਤੇ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹੇ ਰਹਿਣਗੇ। ਸ੍ਰੀ ਸਤਿੰਦਰ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਨਾਗਰਿਕਾਂ ਨੂੰ ਆਪਣੀ ਸਪੀਡ ਪੋਸਟ, ਪਾਰਸਲ ਅਤੇ ਰੱਖੜੀ ਮੇਲ ਬੁੱਕ ਕਰਨ ਵਿੱਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਰੱਖੜੀ ਦੇ ਸੀਜ਼ਨ ਦੌਰਾਨ ਜਨਤਾ ਨੂੰ ਜਲਦੀ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੇਵਾ ਪ੍ਰਦਾਨ ਕੀਤੀ ਜਾਏਗੀ। ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਚੁਣੇ ਹੋਏ ਡਾਕਘਰਾਂ ਵਿੱਚ ਲੋੜੀਂਦੇ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ। ਖੇਡਾਂ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਏਗਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਸਨਅਤੀ ਮਾਹਰਾਂ ਦਾ ਕਹਿਣਾ ਕਿ ਇਥੇਨੋਲ ਮਿਸ਼ਨ ਪ੍ਰੋਗਰਾਮ ਵਿਗਿਆਨਕ ਪੜਾਅ ਵਾਰ ਪਹੁੰਚ ਰਾਹੀਂ ਲਾਗੂ ਕੀਤਾ ਗਿਆ ਹੈ। ਸਰਕਾਰ ਨੇ ਕੀਮਤ ਸਥਿਰਤਾ ਲਈ ਪਿਆਜ਼ ਦੀ ਖਰੀਦ ਕੀਮਤ 13% ਵਧਾ ਕੇ 2,125 ਰੁਪਏ ਪ੍ਰਤੀ ਕੁਇੰਟਲ ਕੀਤੀ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੋਹਾਲੀ ਦੇ ਪਿੰਡ ਸਨੇਟਾ ਵਿਖੇ ਸਥਾਪਿਤ ਦਿਹਾਤੀ ਸਿਹਤ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼। 1 ਸਾਲ ਵਿੱਚ 729 ਗ੍ਰਿਫਤਾਰੀਆਂ ਤੇ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਉਹ ਬਈ ਬੈਠਕ ਵਾਲੇ ਉਹ ਬੈਠਕ ਚ ਹੀ ਹੋ।
1: ਆਜੋ ਆਜੋ ਆਜੋ ਤੇਜਾ ਸਿੰਘ ਜੀ, ਆਜੋ ਬੱਚਿਆਂ ਵਾਲਿਓ ਆਜੋ।
2: ਜੈ ਹਿੰਦ ਜੀ, ਰੁਲੀਆ ਰਾਮ ਜੀ।
1: ਜੈ ਹਿੰਦ ਜੀ, ਜੈ ਜੀ। ਤੇਜਾ ਸਿੰਘ ਜੀ, ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ?
2: ਹਾਲ ਚਾਲ ਸਾਡਾ ਬਹੁਤ ਵਧੀਆ, ਤੁਸੀਂ ਆਪਣਾ ਵੀ ਸੁਣਾਓ ਪਹਿਲਾਂ।
1: ਤਗੜਾ
2: ਤਗੜਾ
1: ਕਾਟੋ, ਜਿੱਦਾਂ ਆਪਣੇ ਕਹਿੰਦੇ ਫੁੱਲਾਂ 'ਤੇ ਖੇਡਦੀ।
2: ਅੱਛਾ,
1: ਕਾਟੋ ਫੁੱਲਾਂ 'ਤੇ ਕਦੇ ਨਹੀਂ ਖੇਡਦੀ। ਜਿਹੜੇ ਕਹਿਣ ਵਾਲੇ ਆ ਨਾ, ਕਾਟੋ ਹਮੇਸ਼ਾ ਗੁੱਲਾਂ ਤੇ ਖੇਡਦੀ,
2: ਬਿਲਕੁਲ
1: ਲਾ ਕੇ ਫੁੱਲਾਂ ਤੇ ਖੇਡਦੀ ਹੈ। ਉਹਨੇ ਚੂਕਣਾ ਤੜਾਉਣਾ ਆਪਣਾ ਨੀ, ਫੁੱਲਾਂ ਤੇ ਖੇਡ ਕੇ। ਸੋ ਇਹ ਕਈ ਵਾਰੀ ਨਾ ਤੇਜਾ ਸਿੰਘ ਜੀ ਉਹ ਕਹਿੰਦੇ ਹੁੰਦੇ ਆ ਨਾ ਵੀ ਗਲਤ ਚੀਜ਼ਾਂ ਦਾ, ਜਿੱਦਾਂ ਕਹਿੰਦੇ ਆ ਨਾ ਵੀ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਾ ਹੋਵੇ, ਸਪਸ਼ਟ ਨਾ ਹੋਵੇ, ਅਤੇ ਉਹਦਾ ਤੁਸੀਂ ਜਿਹੜਾ ਹੈ ਪ੍ਰਯੋਗ ਕਰਨਾ ਸ਼ੁਰੂ ਕਰ ਦਿਓ, ਉਹ ਤੁਹਾਨੂੰ ਮਹਿੰਗਾ ਪੈ ਜਾਂਦਾ।
2: ਬਿਲਕੁਲ ਸਹੀ ਗੱਲ
1: ਹੈ ਕਿ ਨਹੀਂ?
2: ਬਿਲਕੁਲ ਸਹੀ ਗੱਲ।
1: ਹੁਣ ਵੀ ਕਾਟੋ ਫੁੱਲਾਂ 'ਤੇ ਖੇਡਦੀ, ਅੱਜ ਕੱਲ੍ਹ ਖਾਦ ਖੁਰਾਕਾਂ ਇੰਨਾ ਚੱਲੀਆਂ ਹੈ, ਆਪਾਂ ਦੇਖਦੇ ਹਾਂ ਕਿ ਵਪਾਰੀ ਕਰਨ ਦਾ ਯੋਗ ਹੈ
2: ਜੀ।
1: ਜਿਹਦਾ ਜੋ ਜੀ ਕਰਦਾ ਉਹ ਵੇਚੀ ਜਾਂਦਾ, ਜਿਹਦਾ ਜੋ ਜੀ ਕਰਦਾ ਉਹ ਖਾਈ ਜਾਂਦਾ। ਕਿਸੇ ਨੂੰ ਇਹ ਨਹੀਂ ਪਤਾ ਵੀ ਇਹ 'ਚ ਹੈ ਕੀ ਹੈ, ਹੈ ਨਾ। ਵੇਚਣਾ ਇਹਨੂੰ ਇਹ ਨਹੀਂ ਪਤਾ ਮੈਂ ਕਿਹਨੂੰ ਵੇਚ ਰਿਹਾ, ਖਾਣ ਵਾਲੇ ਨੂੰ ਇਹ ਨਹੀਂ ਪਤਾ ਮੈਂ ਕੀ ਖਾ ਰਿਹਾ। ਅੱਲਾ ਸੇਡ ਕੰਮ ਚੱਲਦਾ
2: ਰਲੀਆ ਰਾਮ ਜੀ। ਮਜ਼ਾ ਤਾਂ ਉਦੋਂ ਆਉਂਦਾ ਜਦੋਂ ਤੁਸੀਂ ਵੈਸੇ ਹੀ ਕਿਤੇ ਆਹ ਫੋਨ ਦੇ ਉੱਤੇ ਉਹ ਰੀਲਾਂ ਜਿਹੀਆਂ ਨਹੀਂ ਚੱਲਦੀਆਂ, ਤੁਸੀਂ ਉਹਨਾਂ 'ਚ ਕੋਈ ਦੇਖਣ ਲੱਗੋ, ਪਹਿਲਾਂ ਕਹੂਗਾ ਵੀ ਆਹ ਜਿਹੜੀ ਚੀਜ਼ ਆ ਖਾਣੀ ਤੁਹਾਡੀ ਸਿਹਤ ਲਈ ਬੜੀ ਫਾਇਦੇਮੰਦ ਹੈ, ਨਾਲ ਹੀ ਅਗਲੀ ਰੀਲ ਆਉਂਦੀ ਆ ਨਾ ਨਾ ਕਹਿੰਦਾ ਭੁੱਲ ਕੇ ਵੀ ਆਹ ਨਾ ਖਾ ਲਿਓ, ਉਹ ਬੰਦਾ ਫਸਿਆ ਰਹਿੰਦਾ ਵੀ ਭਾਈ ਇਹ ਹੋ ਕੀ ਰਿਹਾ ਦੁਨੀਆਂ 'ਚ।
1: ਦੇਖੋ ਇਹੀ ਤਾਂ ਦੇਖੋ ਤੇਜਾ ਸਿੰਘ ਜੀ ਭੁਲੇਖੇ, ਇਹ ਜਿਹੜੀਆਂ ਚੀਜ਼ਾਂ ਸਾਡੇ ਜੀਵਨ ਦੇ ਨਾਲ ਢੁਕਵੀਆਂ ਹੈ ਹੀ ਨੇ
2: ਜੀ,
1: ਇਹ 'ਚ ਕੀ ਤੁਸੀਂ ਟੈਲੀਵਿਜ਼ਨ

0: ਸੁਣਕੇ ਖਾਣ ਵਾਲੀ ਕੀ ਲੋੜ ਹੈ।
1: ਹਾਂ
0: ਤੇ
1: ਬਿਲਕੁਲ
0: ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਟੈਲੀਵਿਜ਼ਨ ਤੋਂ ਸੁਣ ਕੇ ਜਾਂ ਕੀ ਆ ਤੁਸੀਂ ਰੀਲਾਂ ਤੋਂ ਸੁਣ ਕੇ ਖੁਰਾਕ ਖਾਂਦੇ ਸੀ,
1: ਬਿਲਕੁਲ ਬਿਲਕੁਲ
0: ਹੈ ਕਿ ਨਹੀਂ?
1: ਹਾਂ,
0: ਉਹ ਜੋ ਤੁਹਾਡੇ ਇਲਾਕੇ ਦੇ ਮੁਤਾਬਕ ਸਬਜ਼ੀ ਭਾਜੀ ਹੁੰਦੀ ਤੁਸੀਂ ਉਹ ਖਾਣੀ ਹੈ, ਜੋ ਇਲਾਕੇ ਦੇ ਮੁਤਾਬਕ ਤੁਹਾਡੇ ਫਲ ਫਰੂਟ ਤਾਜ਼ਾ ਪੈਦਾ ਹੁੰਦਾ ਤੁਸੀਂ ਉਹ ਖਾਣਾ
1: ਜੀ।
0: ਇਹ 'ਚ ਬਈ ਸੁਣਨ ਵਾਲੀ ਕਿਹੜੀ ਗੱਲ ਹੈ?
1: ਬਿਲਕੁਲ,
0: ਕਿ ਤੁਹਾਨੂੰ ਕੀ ਦੱਸ ਦੂਗਾ? ਮਿੱਟੀ, ਜਿਹੜੀ ਮਿੱਟੀ ਦੇ ਮੁਤਾਬਕ, ਜਿਹੜੀ ਮਿੱਟੀ 'ਚ ਅਸੀਂ ਪੈਦਾ ਹੋਇਆ, ਸਾਡਾ ਸੁਭਾਅ, ਸਾਡਾ ਵਾਤਾਵਰਣ, ਸਾਰੀਆਂ ਚੀਜ਼ਾਂ ਉਹਦੇ ਨਾਲ ਮੇਲ ਖਾਂਦੀਆਂ। ਹੁਣ ਤੁਸੀਂ ਕੈਲੀਫੋਰਨੀਆ ਦੀਆਂ ਖਜੂਰਾਂ ਖਾਈ ਚੱਲੋਗੇ ਤਾਂ ਕੀ ਫਾਇਦਾ ਬਈ?
1: ਦੇਖੋ ਮੇਰੀ ਗੱਲ ਸੁਣੋ, ਕੁਦਰਤ ਨੇ ਨਾ ਬਹੁਤ ਵਧੀਆ ਕੰਮ ਕੀਤਾ ਹੋਇਆ। ਉਹਨੂੰ ਪਤਾ ਵੀ ਭਾਈ ਗਰਮੀਆਂ ਦੇ ਵਿੱਚ ਇਹਨਾਂ ਨੂੰ ਗਰਮੀ ਵਧੀ ਬਹੁਤ ਲੱਗਦੀ ਆ, ਉਹਨੇ ਹਦਵਾਣੇ ਪੈਦਾ ਕਰ,
0: ਦੇਖ ਲਓ
1: ਹੈ। ਉਹਨੂੰ ਪਤਾ ਸਿਆਲਾਂ 'ਚ ਸਰਦੀ ਨਾਲ ਲੜਨ ਨੂੰ ਇਹਨਾਂ ਨੂੰ ਵਿਟਾਮਿਨ ਸੀ ਚਾਹੀਦਾ, ਉਹਨੇ ਸਾਨੂੰ ਸੰਤਰੇ ਕਿਨੂੰ ਦੇ ਦਿੱਤੇ ਹੈ। ਸੋ ਜਿਹੜੀ ਚੀਜ਼ ਸਾਨੂੰ ਕੁਦਰਤ ਉਸ ਮੌਸਮ 'ਚ ਦੇ ਰਹੀ ਆ, ਆਪਾਂ ਨੂੰ ਉਹਦੇ ਨਾਲ ਹੀ ਚੱਲਣਾ ਚਾਹੀਦਾ।
0: ਇਹ ਹੜਦੇ ਨਹੀਂ ਨਾ ਲੋਕ, ਸਿਆਲਾਂ 'ਚ ਖਰਬੂਜੇ ਖਾਈ ਜਾਂਦੇ ਨੇ, ਸਿਆਲਾਂ 'ਚ ਹਦਵਾਣੇ ਖਾਈ ਜਾਂਦੇ, ਤੁਸੀਂ ਵਿਆਹਾਂ 'ਚ ਜਾ ਕੇ ਦੇਖੋ ਉਹ ਪਤਾ ਨਹੀਂ ਕਿੱਥੋਂ ਕੱਢ ਲਿਆਉਂਦੇ ਨੇ, ਕਿਹੜੇ ਸਟੋਰ 'ਚ ਲੱਗੇ ਹੁੰਦੇ ਨੇ, ਉੱਥੇ ਹਦਵਾਣਾ ਵੀ ਕੱਟ ਕੇ ਰੱਖਿਆ ਹੁੰਦਾ ਅਤੇ ਉੱਥੇ ਤਰਬੂਜ ਵੀ ਕੱਟ ਕੇ ਰੱਖਿਆ ਹੁੰਦਾ। ਜਦਕਿ ਇਹ ਖਾਣਾ ਜਿੱਦਾਂ ਕਹਿੰਦੇ ਕਿ ਸਾਡੇ ਲਈ ਬਿਲਕੁਲ ਗਲਤ ਚੀਜ਼
1: ਹੈ, ਬਿਲਕੁਲ
0: ਬੇਮੌਸਮੀ ਸਬਜ਼ੀ ਔਰ ਬੇਮੌਸਮਾ ਫਲ,
1: ਬਿਲਕੁਲ।
0: ਇਹ ਤੇਜਾ ਸਿੰਘ ਜੀ ਜਦੋਂ ਬੇ ਹੀ ਅੱਗੇ ਲੱਗ ਗਿਆ ਤੇ ਫਿਰ ਤੁਸੀਂ ਕਿਉਂ ਖਾਂਦੇ ਹੋ?
1: ਬਿਲਕੁਲ ਸਹੀ ਗੱਲ,
0: ਉਹਨੇ ਤੁਹਾਨੂੰ ਫਾਇਦੇ ਦੀ ਬਜਾਏ ਨੁਕਸਾਨ ਕਰਨਾ ਹੈ, ਇਹ ਤੈਅ ਹੈ,
1: ਬਿਲਕੁਲ।
0: ਹੁਣ ਕਈ ਫਰੂਟ ਐਸੇ ਆ 12 ਮਹੀਨੇ 30 ਦਿਨ ਦੇ ਬਾਦਸ਼ਾਹ ਨੇ,
1: ਬਿਲਕੁਲ ਹੈਗੇ।
0: ਕੇਲਾ ਹੈ ਜੀ, 12 ਮਹੀਨੇ 30 ਦਿਨ ਦਾ ਫਲ ਹੈ
1: ਜੀ ਜੀ ਜੀ,
0: ਔਰ ਕੇਲੇ ਦੇ ਵਿੱਚ ਇੰਨੀ ਜ਼ਿਆਦਾ ਗੁਣਵੱਤਾ ਹੈ ਜਾਂ ਇੰਨਾ ਗੁਣ ਭਰਪੂਰ ਹੈ ਵੀ ਤੁਸੀਂ ਕੇਲੇ ਖਾਓ। ਹੁਣ ਇਹਨਾਂ ਦਿਨਾਂ ਦੇ ਵਿੱਚ ਸਿਉਂ ਨਾਲ ਪੰਗਾ ਕਿਉਂ ਲੈਂਦੇ ਹੋ?
1: ਬਿਲਕੁਲ ਸਹੀ ਗੱਲ ਆ,
0: ਦਾ ਕਿਉਂਕਿ ਇਸ ਦਿਨ ਦਾ, ਇਹ ਦਿਨ ਦਾ ਜਾਂ ਇਸ ਮੌਸਮ ਦਾ ਉਹ ਫਲ ਨਹੀਂ ਹੈ,
1: ਸਟੋਰਾਂ 'ਚ ਰੱਖਿਆ ਹੋਇਆ,
0: ਸਟੋਰਾਂ 'ਚ ਰੱਖਿਆ ਹੈ।
1: ਅੱਛਾ, ਤੁਸੀਂ ਕਿਤੇ ਅੱਜ ਕੱਲ੍ਹ ਤਾਂ ਸੇਬ ਕੱਟ ਕੇ ਦੇਖ ਲਓ
0: ਵਿੱਚੋਂ ਖਰਾਬ ਨਿਕਲੂ,
1: ਹਾਂ ਤੇ ਬੀਜ ਨਹੀਂ ਹੁੰਦੇ,
0: ਇੱਕ ਬੀਜ
1: ਜਲ ਜਾਂਦੇ ਆ, ਸੇਬ ਰਹਿ ਜਾਂਦੇ।
0: ਜਿਹੜੀ ਚੀਜ਼ ਨੂੰ ਸਟੋਰ 'ਚ ਰੱਖਣਾ ਹੈ ਉਹ ਸਟੋਰ ਕਰਨ ਲਈ ਕੋਈ ਨਾ ਕੋਈ ਦਵਾਈ ਤਾਂ ਲਾਉਣਗੇ,
1: ਲਾਉਂਦੇ ਆ, ਲਾਉਂਦੇ ਆ।
0: ਹੁਣ ਸਟੋਰ ਦਾ ਮਤਲਬ ਇਹ ਥੋੜ੍ਹੀ ਹੈ ਕਿ ਨਹੀਂ? ਇਸ ਕਰਕੇ ਕਿਉਂਕਿ ਆਪਾਂ ਕਹਿੰਦੇ ਕਿ ਹਰ ਚੀਜ਼ ਜ਼ਿੰਦਾ ਹੈ, ਜਦੋਂ ਆਪਾਂ ਉਹਨੂੰ ਜ਼ਿੰਦਾ ਜਦੋਂ ਆਪਾਂ ਉਹਨੂੰ ਸਟੋਰ ਕਰਦੇ ਹਾਂ ਇਹਦਾ ਮਤਲਬ ਹੈ ਕਿਤੇ ਕਿਤੇ ਜਿਹੜਾ ਉਹਦਾ ਜ਼ਿੰਦਾ ਪਾਣਾ ਉਹ ਖਤਮ ਕਰਤਾ,
1: ਬਿਲਕੁਲ ਸਹੀ ਗੱਲ ਆ,
0: ਉਹਨੂੰ ਸੁੰਨ ਕਰਤਾ ਜਿੱਦਾਂ ਆਪਾਂ ਕਹਿੰਦੇ ਹਾਂ। ਤੇ ਉਹਨੂੰ ਜੋ ਤੁਸੀਂ ਖਾਓਗੇ ਸੁੰਨ ਚੀਜ਼ ਨੂੰ, ਜੋ ਕੀ ਮਿਲੂ ਤੁਹਾਨੂੰ?
1: ਕੁਛ ਵੀ ਨਹੀਂ
0: ਹੈ ਕਿ ਨਹੀਂ? ਉਹ ਉਲਟਾ ਨੁਕਸਾਨ ਕਰੂ। ਸੋ ਇਸ ਕਰਕੇ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਇਲਾਕਾ ਹੀ ਜਿਹੜਾ ਭੋਜਨ ਹੈ ਸਾਡਾ, ਕਣਕ ਹੈ ਨਾ, ਮੱਕੀ ਹੈ, ਜਿਹੜੀਆਂ ਵੀ ਜੌਂ ਹੈ, ਹੁਣ ਤਾਂ ਆਪ ਦੇਖੋ ਮੋਟੇ ਅਨਾਜ ਵੀ ਲੋਕ ਬਹੁਤ ਪੈਦਾ ਕਰਨ ਲੱਗ ਗਏ ਹੈ ਨਾ, ਕੰਗਣੀ ਹੈ, ਕੋਧਰਾ ਹੈ ਨਾ,
1: ਸਾਡੇ ਜਿਹੜੇ
0: ਪੁਰਾਣੀਆਂ ਚੀਜ਼ਾਂ ਹੈ, ਤੁਸੀਂ ਉਹਨਾਂ ਨੂੰ ਆਪਣੀ ਖੁਰਾਕ 'ਚ ਸ਼ਾਮਿਲ ਕਰੋ। ਆਹ ਜਿਹੜੀਆਂ ਰੀਲਾਂ ਵਾਲੀ ਖੁਰਾਕ ਹੈ ਇਹਨੇ ਤੁਹਾਡੀ ਰੀਲ ਬਣਾ ਦਿੰਦੀ ਹੈ ਕਿਸੇ ਦਿਨ ਮੈਂ ਤੁਹਾਨੂੰ।
1: ਬਿਲਕੁਲ ਬਿਲਕੁਲ, ਦੇਖੋ ਤੁਸੀਂ ਇੱਕ ਚੀਜ਼ ਦੇਖੋ, ਕੁਦਰਤ ਨੇ ਇਨਸਾਨੀ ਸਰੀਰ ਦੇ ਨਾਲ ਕਿੰਨਾ ਉਹਦਾ ਮੇਲ ਆ। ਤੁਸੀਂ ਉਹੀ ਸਾਗ ਹੈ ਕਿੱਡਾ ਸਵਾਦ ਲੈ ਲਿਆ ਖਾਂਦੇ ਮੱਕੀ ਦੀ ਰੋਟੀ, ਪੂਰਾ ਤੁਸੀਂ ਜਿਉਂ ਅਕਤੂਬਰ ਤੋਂ ਸ਼ੁਰੂ ਹੁੰਦੇ ਆ ਤੱਕ, ਹੈਂ ਜਿੱਦਾਂ ਹੀ ਅਪ੍ਰੈਲ ਦਾ ਅਖੀਰ ਆਉਂਦਾ ਮਈ ਦਾ ਸ਼ੁਰੂ ਹੁੰਦਾ ਤੁਹਾਨੂੰ
0: ਦੇਖਣ ਨੂੰ ਜੀ ਨਹੀਂ ਕਰਦਾ, ਸਹੀ ਗੱਲ।
1: ਸੋ ਤੁਸੀਂ ਦੇਖੋ ਨਾ ਉਹ ਸਮੇਂ ਦੇ ਨਾਲ ਹੀ ਚੱਲ ਕੇ ਜਿਹੜਾ ਉਹ ਸਾਡੀ ਧਰਤੀ ਸਾਨੂੰ ਉਪਜਾ ਕੇ ਜੋ ਦਿੰਦੀ ਆ, ਜੇ ਅਸੀਂ ਉਹ ਖਾਵਾਂਗੇ ਤਾਂ ਤਕੜੇ ਰਵਾਂਗੇ।
0: ਦੇਖੋ ਉਹੀ ਹੈ ਨਾ ਤੇਜਾ ਸਿੰਘ ਜੀ, ਇਹ ਚੀਜ਼ਾਂ ਕਹੇ ਕਹਾਏ ਦੇਖੇ ਦਿਖਾਏ, ਇਹ ਤਾਂ ਇਹ ਆ ਵੀ ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਇਹ ਤਾਂ ਤੁਸੀਂ ਆਪਣੇ ਡਾਕਟਰ ਆਪ ਹੋ ਵੀ ਜਿਹੜੀ ਚੀਜ਼ ਤੁਹਾਡੇ ਫਿੱਟ ਨਹੀਂ ਉਹ ਨਾ ਖਾਓ,
1: ਨਹੀਂ ਤਾਂ ਫਿਰ ਸਟੇਟਸ ਸਿੰਬਲ ਕਹਿੰਦੇ ਉਹਦਾ ਕੀ ਕਰੀਏ। ਉਹ ਤਾਂ ਇਹਦੇ 'ਚ ਹੀ ਆ ਵੀ ਭਾਈ ਗਰਮੀਆਂ ਦੇ ਵਿੱਚ ਲੋਕੀ ਸੇਬ ਖਾ ਖਾ ਗੁਆਂਢੀਆਂ ਨੂੰ ਦਿਖਾਉਂਦੇ ਆ,
0: ਫਿਰ ਸਿੰਬਲ ਨਹੀਂ ਰਹਿੰਦਾ ਤੁਹਾਡਾ, ਸਟੇਟਸ ਦੂਰ ਦੇ ਲੈਣੇ, ਲੋਕ ਬੋਲ ਗਾਉਣ ਦੇ ਲਾਉਂਦੇ ਆ।
1: ਹਾਂਜੀ।

0: ਹਾਂਜੀ ਰੁੜੀ ਆਰਾਮ ਜੀ।
1: ਬੱਚਿਆਂ ਵਾਲਿਓ ਦੇਖੋ, ਸਾਉਣੀ ਦੀਆਂ ਫਸਲਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਨੇ ਇਹਨਾਂ ਦੀ ਸਮੱਸਿਆ ਤਾਂ, ਚਾਹੇ ਸਾਉਣੀ ਹੈ ਚਾਹੇ ਹਾੜੀ ਆਉਣੀ
0: ਆਉਣੀ ਆ,
1: ਪਰ ਇਹ ਹੈ ਕਿ ਥੋੜ੍ਹਾ ਜਿਹਾ ਢੰਗ ਤਰੀਕੇ ਸਾਡੇ ਉਹ ਦਵਾਈਆਂ ਦੇ ਸਪਰੇ ਦੇ ਉਹ ਬਦਲ ਜਾਂਦੇ ਹੈ ਮੌਸਮ ਦੇ ਲਿਹਾਜ਼ ਨਾਲ। ਸੋ ਜੋ ਸਿਫਾਰਸ਼ ਕੀਤੇ ਜਾਂਦੇ ਨਦੀਨ ਨਾਸ਼ਕ ਹੈ ਉਹਨਾਂ ਨੂੰ ਹੀ ਆਪਾਂ ਅਪਣਾਉਣਾ ਹੈ।
0: ਬਿਲਕੁਲ।
1: ਸਾਉਣੀ ਚ ਨਦੀਆਂ ਦੀ ਰੋਕਥਾਮ ਸੰਬੰਧੀ ਡਾਕਟਰ ਅਮਨਦੀਪ ਸਿੰਘ ਬਰਾੜ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਜ਼ਰੂਰ ਜੀ
2: ਕਿਸਾਨ ਵੀਰੋ, ਸਵਾਗਤ। ਮੈਂ ਡਾਕਟਰ ਅਮਨਦੀਪ ਸਿੰਘ ਬਰਾੜ, ਜੋ ਕਿ ਬਤੌਰ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਵਿਖੇ ਸੇਵਾਵਾਂ ਨਿਭਾ ਰਿਹਾ। ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਸਾਉਣੀ ਦੀਆਂ ਫਸਲਾਂ ਵਿੱਚ ਨਦੀਨਾਂ ਦਾ ਪ੍ਰਬੰਧ। ਕਿਸਾਨ ਵੀਰੋ, ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਨਦੀਨ ਕੀ ਹੁੰਦੇ ਆ, ਤਾਂ ਸੌਖੀ ਜੀ ਭਾਸ਼ਾ ਦੇ ਵਿੱਚ ਨਦੀਨ ਉਹ ਬੂਟੇ ਹੈ ਜੋ ਸਾਡੀਆਂ ਫਸਲਾਂ ਦੇ ਨਾਲ ਖੁਰਾਕ ਲਈ, ਜਗ੍ਹਾ ਲਈ, ਪਾਣੀ ਲਈ, ਸੂਰਜ ਦੀ ਰੌਸ਼ਨੀ ਲਈ ਮੁਕਾਬਲਾ ਕਰਦੇ ਆ, ਔਰ ਇਸ ਤਰ੍ਹਾਂ ਇਹ ਸਾਡੀਆਂ ਫਸਲਾਂ ਦੇ ਵਾਧੇ ਵਿਕਾਸ ਉੱਪਰ ਬੁਰਾ ਪ੍ਰਭਾਵ ਪਾਉਂਦੇ ਆ ਔਰ ਸਾਡੀਆਂ ਫਸਲਾਂ ਦਾ ਜਿਹੜਾ ਉਹ ਝਾੜ ਘਟਾ ਦਿੰਦੇ ਆ, ਔਰ ਨਾਲ ਦੀ ਨਾਲ ਸਾਡੀਆਂ ਫਸਲਾਂ ਦੀ ਜਿਹੜੀ ਗੁਣਵੱਤਾ ਉਹਨਾਂ ਦੇ ਉੱਪਰ ਵੀ ਬੁਰਾ ਪ੍ਰਭਾਵ ਪਾਉਂਦੇ ਆ। ਜੇ ਸੌਖੀ ਜੀ ਉਦਾਹਰਣ ਦੇ ਨਾਲ ਗੱਲ ਕਰੀਏ ਵੀ ਨਦੀਨ ਕੀ ਹੁੰਦੇ ਆ, ਤਾਂ ਜਿਵੇਂ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਬਿਨ ਬੁਲਾਏ ਮਹਿਮਾਨ ਆ ਕੇ ਜੋ ਅਸੀਂ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਸਨੇਹੀਆਂ ਲਈ ਖਾਣਾ ਪਕਵਾਨ ਬਣਾਏ ਹੁੰਦੇ ਆ, ਉਹ ਬਿਨ ਬੁਲਾਏ ਮਹਿਮਾਨ ਜਿਸ ਤਰ੍ਹਾਂ ਆ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਖਾ ਜਾਂਦੇ ਆ, ਇਸੇ ਤਰ੍ਹਾਂ ਹੀ ਨਦੀਨ ਸਾਡੀਆਂ ਫਸਲਾਂ ਦੇ ਵਿੱਚ ਆ ਕੇ ਜੋ ਅਸੀਂ ਖਾਦ ਖੁਰਾਕ ਫਸਲਾਂ ਨੂੰ ਪਾਈ ਹੁੰਦੀ ਆ ਉਹ ਖਾ ਜਾਂਦੇ ਆ, ਜੋ ਅਸੀਂ ਪਾਣੀ ਫਸਲਾਂ ਨੂੰ ਲਾਇਆ ਹੁੰਦਾ ਉਹ ਪਾਣੀ ਜ਼ਮੀਨ ਦੇ ਵਿੱਚੋਂ ਖਿੱਚ ਲੈਂਦੇ ਆ। ਇਸ ਤੋਂ ਇਲਾਵਾ ਜ਼ਮੀਨ ਦੇ ਵਿੱਚ ਜੋ ਬੂਟਿਆਂ ਨੂੰ ਵਾਧੇ ਵਿਕਾਸ ਲਈ ਜਗ੍ਹਾ ਦੀ ਜ਼ਰੂਰਤ ਹੁੰਦੀ ਆ ਉਹਦੇ ਲਈ ਮੁਕਾਬਲਾ ਕਰਦੇ ਆ, ਔਰ ਇਹ ਬੜੇ ਸਖਤ ਜਾਨ ਹੁੰਦੇ ਆ, ਜਲਦੀ ਵੱਧ ਜਾਂਦੇ ਆ, ਜਿਸ ਕਰਕੇ ਇਹ ਫਸਲ ਨੂੰ ਪੂਰਾ ਕਈ ਵਾਰ ਢੱਕ ਲੈਂਦੇ ਆ ਔਰ ਸੂਰਜ ਦੀ ਰੌਸ਼ਨੀ ਵੀ ਉੱਥੇ ਘੱਟ ਪਹੁੰਚਦੀ ਆ। ਤਾਂ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਸਾਡੀਆਂ ਫਸਲਾਂ ਦੇ ਬੂਟੇ ਜਿਹੜੇ ਉਹ ਬੜੇ ਕਮਜ਼ੋਰ ਰਹਿ ਜਾਂਦੇ ਆ, ਜੋ ਸਾਡੀਆਂ ਫਸਲਾਂ ਦਾ ਝਾੜ ਘਟਣ ਦਾ ਮੁੱਖ ਕਾਰਨ ਬਣਦੇ ਆ। ਜਿੱਥੋਂ ਤੱਕ ਅਸੀਂ ਸਾਉਣੀ ਦੀਆਂ ਫਸਲਾਂ ਦੀ ਗੱਲ ਕਰੀਏ, ਤਾਂ ਕਿਸਾਨ ਵੀਰੋ ਅਸੀਂ ਜਾਣਦੇ ਹਾਂ ਵੀ ਜੋ ਸਾਉਣੀ ਰੁੱਤ ਆ ਇਹਦੇ ਵਿੱਚ ਮੌਸਮ ਜਿਹੜਾ ਉਹ ਗਰਮ ਅਤੇ ਬਾਅਦ ਦੇ ਵਿੱਚ ਬਾਰਿਸ਼ਾਂ ਵਾਲਾ ਮੌਸਮ ਹੋਣ ਕਰਕੇ ਨਦੀਨਾਂ ਦੇ ਉੱਗਣ ਲਈ ਇੱਕ ਉਹਨਾਂ ਨੂੰ ਸਹਾਇਕ ਵਾਤਾਵਰਨ ਮਿਲ ਜਾਂਦਾ, ਜਿਸ ਕਰਕੇ ਬਹੁਤ ਸਾਰੇ ਨਦੀਨ ਸਾਡੀਆਂ ਫਸਲਾਂ ਦੇ ਵਿੱਚ ਜਿਹੜੇ ਉਹ ਹੋ ਜਾਂਦੇ ਆ। ਹੁਣ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਵੀ ਹਰੇਕ ਵਾਰ ਸਾਨੂੰ ਫਸਲਾਂ ਦੇ ਵਿੱਚੋਂ ਨਦੀਨ ਕਾਬੂ ਕਿਉਂ ਕਰਨੇ ਪੈਂਦੇ ਆ, ਵਾਰ ਵਾਰ ਸਾਡੀਆਂ ਫਸਲਾਂ ਦੇ ਵਿੱਚ ਨਦੀਨ ਹੁੰਦੇ ਕਿਉਂ ਆ, ਇਹ ਕਿੱਥੋਂ ਆਉਂਦੇ ਆ, ਕਿਉਂ ਵਾਰ ਵਾਰ ਸਾਨੂੰ ਹਰੇਕ ਸਾਲ ਸਪਰੇਆਂ ਕਰਨੀਆਂ ਪੈਂਦੀਆਂ, ਗੋਡੀਆਂ ਕਰਨੀਆਂ ਪੈਂਦੀਆਂ। ਸਭ ਤੋਂ ਪਹਿਲਾਂ ਕਿਸਾਨ ਵੀਰੋ, ਜੇ ਅਸੀਂ ਇਸ ਚੀਜ਼ ਤੋਂ ਬਚਣਾ ਵੀ ਸਾਡੀਆਂ ਫਸਲਾਂ ਦੇ ਵਿੱਚ ਨਦੀਨ ਆਉਣ ਹੀ ਘੱਟ ਤੋਂ ਘੱਟ, ਤਾਂ ਸਾਨੂੰ ਕੁਛ ਨੁਕਤਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜਿਸ ਦੇ ਨਾਲ ਸਾਡੀਆਂ ਫਸਲਾਂ ਦੇ ਵਿੱਚ ਨਦੀਨ ਅਸੀਂ ਘਟਾ ਸਕਦੇ ਹਾਂ, ਉਹਨਾਂ ਦੇ ਉੱਪਰ ਕਾਬੂ ਪਾ ਸਕਦੇ ਹਾਂ, ਜਾਂ ਕਿਸੇ ਹੱਦ ਤੱਕ ਕਹਿ ਲਈਏ ਹੌਲੀ ਹੌਲੀ ਜੇ ਅਸੀਂ ਹੰਭਲਾ ਮਾਰੀਏ ਤਾਂ ਅਸੀਂ ਨਦੀਨਾਂ ਦਾ ਉੱਥੋਂ ਖਾਤਮਾ ਵੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਦੇਖਣ ਦੀ ਜ਼ਰੂਰਤ ਹੈ ਵੀ ਸਾਡੀਆਂ ਜਿਹੜੀਆਂ ਫਸਲਾਂ ਦੇ ਵਿੱਚ ਨਦੀਨ ਉਹ ਆਉਂਦੇ ਕਿੱਥੋਂ ਆ। ਇਹ ਆਮ ਤੌਰ 'ਤੇ ਕਿਸਾਨ ਵੀਰੋ ਜਦੋਂ ਅਸੀਂ ਬੀਜ ਜਿਹੜਾ ਬੀਜਦੇ ਹਾਂ ਉਹਦੇ ਵਿੱਚ ਕਈ ਵਾਰ ਨਦੀਨਾਂ ਦੇ ਬੀਜ ਦਾ ਰਲਾ ਹੋਇਆ ਹੁੰਦਾ ਜੋ ਸਾਡੀਆਂ ਫਸਲਾਂ ਦੇ ਬੀਜਾਂ ਦੇ ਨਾਲ ਹੀ ਸਾਡੀ ਫਸਲ ਦੇ ਵਿੱਚ ਆ ਜਾਂਦਾ। ਜਿਵੇਂ ਕਿ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਫਸਲਾਂ ਦੇ ਵਿੱਚ ਜੋ ਨਦੀਨ ਪਹਿਲਾਂ ਕਦੇ ਅਸੀਂ ਦੇਖੇ ਵੀ ਜਾਂ ਸੁਣੇ ਵੀ ਨਹੀਂ ਸੀ, ਉਹ ਹੌਲੀ ਹੌਲੀ ਸਾਡੀਆਂ ਫਸਲਾਂ ਦੇ ਵਿੱਚ ਆ ਗਏ, ਜੋ ਮੁੱਖ ਤੌਰ 'ਤੇ ਸਾਡੇ ਜਿਹੜੇ ਬੀਜ ਆ ਉਹਨਾਂ ਦੇ ਨਾਲ ਹੀ ਆ ਜਾਂਦੇ ਆ। ਇਸ ਕਰਕੇ ਕਿਸਾਨ ਵੀਰੋ ਸਾਡੇ ਜਿਹੜੇ ਫਸਲਾਂ ਦੇ ਬੀਜ ਆ ਉਹ ਬਿਲਕੁਲ ਸਾਫ਼ ਸੁਥਰੇ ਅਤੇ ਨਦੀਨਾਂ ਦੇ ਬੀਜਾਂ ਤੋਂ ਰਹਿਤ ਹੋਣੇ ਚਾਹੀਦੇ ਆ, ਤਾਂ ਕਿ ਅਸੀਂ ਆਪਦੇ ਖੇਤ ਦੇ ਵਿੱਚ ਨਦੀਨਾਂ ਨੂੰ ਆਉਣ ਤੋਂ ਹੀ ਰੋਕ ਸਕੀਏ। ਇਸ ਤੋਂ ਇਲਾਵਾ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਵੀ ਜੋ ਸਾਡੀਆਂ ਰੂੜੀ ਆ ਅਸੀਂ ਇਹਨੂੰ ਖਾਦ ਦੇ ਤੌਰ 'ਤੇ ਵਰਤਦੇ ਹਾਂ, ਉਹਦੇ ਵਿੱਚ ਵੀ ਅਸੀਂ ਬਹੁਤ ਸਾਰੇ ਨਦੀਨ ਕੂੜੇ ਕਰਕਟ ਦੇ ਤੌਰ 'ਤੇ ਅਸੀਂ ਉੱਥੇ ਸੁੱਟ ਦਿੰਦੇ ਹਾਂ, ਪਸ਼ੂਆਂ ਦੇ ਥੱਲੇ ਸੁੱਕ ਵਿਛਾਈ ਹੁੰਦੀ ਆ ਉਹਨੂੰ ਅਸੀਂ ਇਕੱਠਾ ਕਰਕੇ ਉੱਥੇ ਸੁੱਟ ਦਿੰਦੇ ਹਾਂ, ਜਾਂ ਅਸੀਂ ਕਈ ਵਾਰ ਨਦੀਨਾਂ ਨੂੰ ਚਾਰੇ ਦੇ ਤੌਰ 'ਤੇ ਵੀ ਵਰਤਦੇ ਹਾਂ, ਤਾਂ ਉਹ ਵੀ ਪਸ਼ੂਆਂ ਦੇ ਗੋਹੇ ਰਾਹੀਂ ਜਦੋਂ ਰੂੜੀ ਦੇ ਵਿੱਚ ਜਾਂਦੇ ਆ ਤਾਂ ਉੱਥੇ ਬਹੁਤ ਸਾਰੇ ਜਿਹੜੇ ਸਾਡੇ ਨਦੀਨਾਂ ਦੇ ਬੀਜ ਉਸੇ ਤਰ੍ਹਾਂ ਰਹਿ ਜਾਂਦੇ ਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖੇਤ

ਖੇਤਾਂ ਦੇ ਵਿੱਚ ਚਲੇ ਜਾਂਦੇ ਆ। ਇਸ ਕਰਕੇ ਜੇ ਅਸੀਂ ਰੂੜੀ ਦੀ ਖਾਦ ਵੀ ਜਿਹੜੀ ਵਰਤਣੀ ਆ ਬਿਲਕੁਲ ਗਲੀ ਸੜੀ ਹੋਣੀ ਚਾਹੀਦੀ ਆ ਤਾਂ ਕਿ ਨਦੀਨਾਂ ਦੇ ਬੀਜ ਉਹਦੇ ਰਾਹੀਂ ਸਾਡੇ ਖੇਤਾਂ ਦੇ ਵਿੱਚ ਨਾ ਜਾਣ। ਇਸ ਤੋਂ ਇਲਾਵਾ ਕਿਸਾਨ ਵੀਰੋ, ਸਾਡੇ ਜਿਹੜੇ ਖਾਲ ਨੇ, ਰਸਤੇ ਨੇ, ਸਾਡੇ ਸੂਏ ਕੱਸੀਆਂ ਨੇ, ਉਹਨਾਂ ਦੇ ਆਲੇ ਦੁਆਲੇ ਵੀ ਨਦੀਨ ਜਿਹੜੇ ਹੁੰਦੇ ਆ ਉਹਨਾਂ ਦੇ ਬੀਜ ਵੀ ਹੌਲੀ ਹੌਲੀ ਸਾਡੇ ਖੇਤਾਂ ਦੇ ਵਿੱਚ ਆ ਜਾਂਦੇ ਆ, ਉਹ ਵੀ ਸਾਫ਼ ਸੁਥਰੇ ਰੱਖਣੇ ਚਾਹੀਦੇ ਆ। ਇਹ ਮੁੱਢਲੇ ਨੁਕਤੇ ਆ ਜਿਨ੍ਹਾਂ ਦੇ ਨਾਲ ਅਸੀਂ ਇਹ ਨਦੀਨਾਂ ਨੂੰ ਆਪਦੇ ਖੇਤਾਂ ਦੇ ਵਿੱਚ ਆਉਣ ਤੋਂ ਰੋਕ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਸਾਡੇ ਖੇਤਾਂ ਦੇ ਵਿੱਚ ਨਦੀਨ ਆ ਜਾਂਦੇ ਆ ਤਾਂ ਉਹਨਾਂ ਨੂੰ ਮੁੱਢਲੇ ਤੌਰ 'ਤੇ ਅਸੀਂ ਜਿਹੜਾ ਕਿਵੇਂ ਕਾਬੂ ਪਾ ਸਕਦੇ ਹਾਂ, ਉਹ ਅਸੀਂ ਸਹੀ ਸਮੇਂ ਸਹੀ ਢੰਗ ਨਾਲ ਸਹੀ ਕਿਸਮਾਂ ਦੀ ਚੋਣ ਕਰਕੇ ਜੇ ਅਸੀਂ ਬੀਜਾਂਗੇ ਤਾਂ ਉੱਥੇ ਸਾਡੇ ਨਦੀਨ ਜਿਹੜੇ ਉਹ ਘੱਟ ਤੋਂ ਘੱਟ ਹੋਣਗੇ। ਇਸ ਤੋਂ ਇਲਾਵਾ ਜਦੋਂ ਅਸੀਂ ਨਦੀਨਾਂ ਦੀ ਰੋਕਥਾਮ ਕਰਨੀ ਆ ਤਾਂ ਅਸੀਂ ਨਦੀਨ ਨਾਸ਼ਕ ਦੀ ਸਹੀ ਚੋਣ ਕਰਨੀ ਹੈ, ਸਹੀ ਮਾਤਰਾ ਵਰਤਣੀ ਆ ਔਰ ਸਹੀ ਸਮੇਂ 'ਤੇ ਛਿੜਕਾਅ ਕਰਨਾ। ਔਰ ਨਦੀਨ ਨਾਸ਼ਕ ਦਾ ਛਿੜਕਾਅ ਹਮੇਸ਼ਾ ਅਸੀਂ ਫਲੱਡ ਜੈੱਟ ਜਾਂ ਫਲੈਟ ਫੈਨ, ਜਿਹੜੀ ਟੱਕ ਵਾਲੀ ਜਾਂ ਕੱਟ ਵਾਲੀ ਅਸੀਂ ਨਿਊਜ਼ਲ ਕਹਿੰਦੇ ਹਾਂ, ਉਹਨਾਂ ਦੇ ਨਾਲ ਕਰਨਾ ਔਰ 150 ਤੋਂ 200 ਲੀਟਰ ਪਾਣੀ ਲਾਉਣਾ ਤਾਂ ਕਿ ਸਹੀ ਤਰੀਕੇ ਦੇ ਨਾਲ

ਇਸ ਤੋਂ ਇਲਾਵਾ ਜਦੋਂ ਅਸੀਂ ਨਦੀਨਾਂ ਦੀ ਰੋਕਥਾਮ ਕਰਨੀ ਆ ਤਾਂ ਅਸੀਂ ਨਦੀਨ ਨਾਸ਼ਕ ਦੀ ਸਹੀ ਚੋਣ ਕਰਨੀ ਹੈ, ਸਹੀ ਮਾਤਰਾ ਵਰਤਣੀ ਆ ਔਰ ਸਹੀ ਸਮੇਂ 'ਤੇ ਛਿੜਕਾਅ ਕਰਨਾ ਹੈ। ਔਰ ਨਦੀਨ ਨਾਸ਼ਕ ਦਾ ਛਿੜਕਾਅ ਹਮੇਸ਼ਾ ਅਸੀਂ ਫਲੱਡ ਜੈੱਟ ਜਾਂ ਫਲੈਟ ਫੈਨ, ਜਿਹੜੀ ਟੱਕ ਵਾਲੀ ਜਾਂ ਕੱਟ ਵਾਲੀ ਅਸੀਂ ਨਿਊਜ਼ਲ ਕਹਿੰਦੇ ਹਾਂ, ਉਹਨਾਂ ਦੇ ਨਾਲ ਕਰਨਾ ਔਰ 150 ਤੋਂ 200 ਲੀਟਰ ਪਾਣੀ ਲਾਉਣਾ ਤਾਂ ਕਿ ਸਹੀ ਤਰੀਕੇ ਦੇ ਨਾਲ ਅਸੀਂ ਜਿਹੜਾ ਨਦੀਨਾਂ ਨੂੰ ਕਾਬੂ ਕਰ ਸਕੀਏ। ਔਰ ਜਦੋਂ ਅਸੀਂ ਨਦੀਨ ਨਾਸ਼ਕ ਵਰਤਣਾ ਤਾਂ ਹਰੇਕ ਵਾਰ ਉਹਦਾ ਅਸੀਂ ਜਿਹੜਾ ਸਾਲਟ ਹੈਗਾ ਉਹ ਬਦਲ ਕੇ ਵਰਤਣਾ, ਇੱਕੋ ਸਾਲਟ ਨੂੰ ਲਗਾਤਾਰ ਨਹੀਂ ਵਰਤਣਾ। ਉਸ ਦੇ ਨਾਲ ਵੀ ਸਾਡੇ ਜਿਹੜੇ ਨਦੀਨਾਂ ਦੇ ਵਿੱਚ ਜਿਹੜੀ ਉਹ ਸਹਿਣਸ਼ੀਲਤਾ ਜਿਹੜੀ ਉਹ ਆ ਜਾਂਦੀ ਆ। ਜੇ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਤਾਂ ਹੌਲੀ ਹੌਲੀ ਸਾਡੇ ਨਦੀਨਾਂ ਦੀ ਜਿਹੜੀ ਆਮਦ ਉਹ ਖੇਤਾਂ ਦੇ ਵਿੱਚੋਂ ਘੱਟ ਜਾਂਦੀ ਆ। ਹੁਣ ਕਿਸਾਨ ਵੀਰੋ, ਜੇ ਅਸੀਂ ਗੱਲ ਕਰੀਏ ਮੁੱਖ ਫਸਲ ਸਾਡੀ ਜਿਹੜੀ ਝੋਨੇ ਦੀ ਫਸਲ ਆ, ਉਹਦੇ ਵਿੱਚ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਸਾਡੇ ਉੱਥੇ ਜਿਹੜਾ ਹੈਗਾ ਸਵਾਂਕ, ਸਵਾਂਕੀ, ਡੀਲਾ, ਮੋਥਾ ਆਦਿ ਇਹ ਹੋ ਜਾਂਦੇ ਆ। ਤਾਂ ਹੁਣ ਜੋ ਮੌਸਮ ਚੱਲ ਰਿਹਾ, ਸਾਡੇ ਝੋਨੇ ਦੀ ਲਵਾਈ ਚੱਲ ਰਹੀ ਹੈ, ਝੋਨੇ ਦੀ ਲਵਾਈ ਤੋਂ 2 ਤੋਂ 3 ਦਿਨਾਂ ਦੇ ਅੰਦਰ ਅੰਦਰ ਅਸੀਂ ਬੂਟਾ ਕਲੋਰ ਜਿਹੜੀ ਹੈਗੀ ਆ ਮਚੈਟੀ, ਥੰਡਰ, ਪੰਚ, ਤੀਰ ਆਦਿ ਦੇ ਨਾਵਾਂ 'ਤੇ ਸਾਨੂੰ ਮਿਲ ਜਾਂਦੀ ਹੈ। ਤਕਰੀਬਨ 1200 ਮਿਲੀਲੀਟਰ ਦਵਾਈ ਜਾਂ ਜਿਹੜੀ ਪਰਟੇਲਾ ਕਲੋਰ ਆ, ਜਿਹੜੀ ਸਾਨੂੰ ਰਿਫਿਟ, ਰੇਜ, ਮਾਰਕ ਪਰਟੇਲਾ, ਰਿਵੈਂਜ, ਸ਼ਾਕੂਸ਼ਾਹੀ ਦੇ ਨਾਂ 'ਤੇ ਜਿਹੜੇ ਬ੍ਰਾਂਡ ਮਿਲ ਜਾਂਦੇ ਆ, ਤਕਰੀਬਨ 600 ਮਿਲੀਲੀਟਰ ਦਵਾਈ, ਜਾਂ ਅਸੀਂ ਇਹਦੇ ਬਦਲ ਵਜੋਂ ਜਿਹੜੀ ਪੈਂਡੀ ਮੈਥਲੀਨ ਆ ਸਟੋਂਪ ਦੇ ਨਾਂ 'ਤੇ ਮਿਲਦੀ ਆ ਉਹ 1 ਲੀਟਰ ਤੋਂ 1200 ਮਿਲੀਲੀਟਰ ਦਵਾਈ, ਜਾਂ ਸਾਥੀ ਜਿਹੜੀ ਹੈਗੀ ਆ ਸਾਡੀ ਉਹ 60 ਗ੍ਰਾਮ, ਜਾਂ ਟੋਪ ਸਟਾਰ 45 ਗ੍ਰਾਮ, ਜਾਂ ਰਿਫਿਟ ਪਲੱਸ ਜਿਹੜੀ 37 ਤਾਕਤ ਦੀ ਆਉਂਦੀ ਆ 750 ml, ਜਾਂ ਜਿਹੜੀ ਫਾਸਟ ਮਿਕਸ ਹੈਗੀ ਅਸੀਂ 1200 ml, ਇਹਨਾਂ 'ਚੋਂ ਕਿਸੇ ਦੀ ਵੀ ਚੋਣ ਕਰਕੇ ਤਕਰੀਬਨ ਅਸੀਂ 60 ਕਿਲੋ ਰੇਤ ਦੇ ਵਿੱਚ ਮਿਲਾ ਕੇ ਜੇ ਅਸੀਂ ਛੱਟਾ ਦੇ ਦਈਏ ਤਾਂ ਇਹਦੇ ਨਾਲ ਕਾਫੀ ਹੱਦ ਤੱਕ ਨਦੀਨਾਂ ਦੀ ਜਿਹੜੀ ਰੋਕਥਾਮ ਹੋ ਜਾਂਦੀ ਆ। ਜੇ ਸਾਡੇ ਖੇਤਾਂ ਦੇ ਵਿੱਚ ਕਣਕੀ ਦੀ ਸਮੱਸਿਆ ਹੋਵੇ ਤਾਂ ਫਿਰ ਅਸੀਂ ਜਿਹੜੀ ਹੈਗੀ ਆ ਉੱਥੇ ਐਰੋਜਨ ਜਿਹੜੀ ਅਨਿਲੋਫਾਸ ਆ ਉਹ 500 ਮਿਲੀਲੀਟਰ ਦੇ ਹਿਸਾਬ ਦੇ ਨਾਲ ਖੇਤ ਦੇ ਵਿੱਚ ਉਹਨੂੰ ਤਰਜੀਹ ਦਈਏ, ਉਹ ਉੱਥੇ ਵਧੀਆ ਰੋਕਥਾਮ ਕਰ ਜਾਂਦੀ ਆ। ਜੇ ਕਿਤੇ ਖੇਤਾਂ ਦੇ ਵਿੱਚ ਸਾਡੇ ਪਾਣੀ ਘੱਟ ਖੜਾ ਹੁੰਦਾ, ਜਲਦੀ ਸੁੱਕ ਜਾਂਦਾ, ਤਾਂ ਉੱਥੇ ਅਸੀਂ ਲਵਾਈ ਤੋਂ 10-12 ਦਿਨਾਂ ਬਾਅਦ ਜਿਹੜੀ ਗ੍ਰੈਨੇਟ ਦਵਾਈ ਹੈਗੀ ਆ ਉਹ ਅਸੀਂ 40 ਮਿਲੀਲੀਟਰ ਨੂੰ 150 ਲੀਟਰ ਪਾਣੀ ਨਾਲ ਘੋਲ ਕੇ ਵੀ ਛਿੜਕਾਅ ਜਿਹੜਾ ਉਹ ਕਰ ਸਕਦੇ ਹਾਂ, ਜਿਹੜੀ ਕਿ ਮੁੱਖ ਤੌਰ 'ਤੇ ਸਾਡੇ ਜਿਹੜੇ ਝੋਨੇ ਦੇ ਨਦੀਨ ਆ ਉਹਨਾਂ ਨੂੰ ਕਾਬੂ ਪਾ ਲੈਂਦੀ ਆ। ਜੇ ਸਾਡੇ ਝੋਨੇ ਦੇ ਵਿੱਚ ਬਾਅਦ ਦੇ ਵਿੱਚ ਵੀ ਨਦੀਨ ਹੋ ਜਾਂਦੇ ਆ ਤਾਂ ਨਦੀਨ ਦੇਖ ਕੇ ਤਕਰੀਬਨ 20 ਤੋਂ 25 ਦਿਨਾਂ 'ਤੇ ਅਸੀਂ ਜਿਹੜੀ ਨੋਮਨੀ ਗੋਲਡ ਹੈਗੀ ਆ ਉਹ 100 ਮਿਲੀਲੀਟਰ ਦਵਾਈ ਨੂੰ ਤਕਰੀਬਨ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਛਿੜਕਾਅ ਕਰਨ ਦੇ ਨਾਲ ਸਾਡੇ ਜਿਹੜੇ ਸਵਾਂਕ ਅਤੇ ਮੋਥੇ ਹੈਗੇ ਆ ਉਹਨਾਂ ਦੀ ਰੋਕਥਾਮ ਅਸੀਂ ਕਰ ਸਕਦੇ ਹੈਗੇ ਹਾਂ। ਜੇਕਰ ਸਾਡੇ ਉੱਥੇ ਝੋਨੇ ਦੇ ਵਿੱਚ ਚੀਨੀ ਘਾਹ ਜਾਂ ਕਣਕੀ ਦੀ ਸਮੱਸਿਆ ਹੈਗੀ ਆ ਤਾਂ ਫਿਰ ਅਸੀਂ ਜਿਹੜੀ ਰਾਈ ਸਟਾਰ ਹੈਗੀ ਆ ਉਹ ਵੀ ਅਸੀਂ 20 ਤੋਂ 25 ਦਿਨਾਂ ਬਾਅਦ 400 ਮਿਲੀਲੀਟਰ ਅਸੀਂ ਵਰਤ ਸਕਦੇ ਹੈਗੇ ਹਾਂ। ਜੇ ਸਾਡੇ ਝੋਨੇ ਦੇ ਵਿੱਚ ਜਿਹੜੇ ਆ ਮੋਥੇ ਆ ਜਾਂ ਚੌੜੀ ਪੱਤੀ ਵਾਲੇ ਨਦੀਨ, ਖਾਸ ਤੌਰ 'ਤੇ ਜਿਵੇਂ ਸਣੀ ਆ, ਘਰੇਲਾ ਆ, ਇਹਦੀ ਸਮੱਸਿਆ ਹੋਵੇ ਤਾਂ ਫਿਰ ਜਿਹੜੀ ਐਲਗ੍ਰਿਪ ਹੈਗੀ ਆ 30 ਗ੍ਰਾਮ ਪ੍ਰਤੀ ਏਕੜ, ਜਾਂ ਜਿਹੜੀ ਸਨਰਾਈਜ਼ ਹੈਗੀ ਆ ਉਹ 50 ਗ੍ਰਾਮ, ਜਾਂ ਜਿਹੜੀ ਲੌਂਡੈਕਸ ਹੈਗੀ ਆ ਉਹ 40 ਗ੍ਰਾਮ ਅਸੀਂ ਦਵਾਈ ਹੈਗੀ ਆ, ਜਾਂ ਸੈਗਮੈਂਟ ਹੈਗੀ ਉਹਨੂੰ 16 ਗ੍ਰਾਮ, ਜਾਂ ਇੱਕ ਐਲਮੈਕਸ ਆਉਂਦੀ ਆ ਉਹ 8 ਗ੍ਰਾਮ ਅਸੀਂ ਲਵਾਈ ਤੋਂ ਤਕਰੀਬਨ 20-22 ਦਿਨਾਂ 'ਤੇ ਛਿੜਕਾਅ 150 ਲੀਟਰ ਪਾਣੀ ਦੇ ਨਾਲ ਅਸੀਂ ਕਰਕੇ ਅਸੀਂ ਝੋਨੇ ਦੇ ਵਿੱਚ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ। ਜਦੋਂ ਅਸੀਂ ਇਹਨਾਂ ਦਾ ਛਿੜਕਾਅ ਕਰਨਾ ਉਸ ਸਮੇਂ ਝੋਨੇ ਦੇ ਵਿੱਚ ਪਾਣੀ ਜਿਹੜਾ ਉਹ ਖੜਾ ਨਹੀਂ ਹੋਣਾ ਚਾਹੀਦਾ, 1 ਜਾਂ 2 ਦਿਨਾਂ ਬਾਅਦ ਅਸੀਂ ਉੱਥੇ ਝੋਨੇ ਨੂੰ ਪਾਣੀ ਜਿਹੜਾ ਉਹ ਲਾਉਣਾ ਹੈਗਾ। ਇਸ ਤੋਂ ਇਲਾਵਾ ਕਿਸਾਨ ਵੀਰੋ, ਅਸੀਂ ਝੋਨੇ ਦੀ ਸਿੱਧੀ ਬਿਜਾਈ ਵੀ ਕਰਦੇ ਹਾਂ, ਜਿਹੜੀ ਅਸੀਂ ਡਰਿੱਲ ਦੇ ਨਾਲ ਬੀਜਦੇ ਹਾਂ, ਤਾਂ ਉੱਥੇ ਜਿਹੜਾ ਵਾਤਾਵਰਨ ਆ ਉਹ ਸਿੱਲਾ ਅਤੇ ਖੁਸ਼ਕ ਦੋਨੋਂ ਤਰ੍ਹਾਂ ਦਾ ਹੋਣ ਕਰਕੇ ਸਾਡੇ ਉੱਥੇ ਜਿਹੜੇ ਨਦੀਨ ਆ ਝੋਨੇ ਵਾਲੇ ਅਤੇ ਖੁਸ਼ਕੀ ਵਾਲੇ ਉਹ ਸਾਡੇ ਦੋਨੇ ਤਰ੍ਹਾਂ ਦੇ ਨਦੀਨ ਉੱਥੇ ਕਈ ਵਾਰ ਆ ਜਾਂਦੇ, ਇਸ ਕਰਕੇ ਉੱਥੇ ਸਾਨੂੰ ਖਾਸ ਤਵੱਜੋਂ ਦੇਣ ਦੀ ਜ਼ਰੂਰਤ ਹੈ ਵੀ ਜਦੋਂ ਵੀ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਾਂ, ਕਿਉਂਕਿ ਜੇ PR 126 ਕਿਸਮ ਹੈਗੀ ਆ ਉਸ ਦੀ ਇਸ ਸਮੇਂ ਬਿਜਾਈ ਚੱਲ ਰਹੀ ਹੈ, ਜਾਂ ਬਾਸਮਤੀ ਦੀ ਅਸੀਂ ਬਿਜਾਈ ਕਰਨੀ ਹੈ, ਤਾਂ ਅਸੀਂ ਬਿਜਾਈ ਸਮੇਂ ਹੀ ਨਾਲੋਂ ਨਾਲ ਕੋਸ਼ਿਸ਼ ਕਰੀਏ ਜਿਹੜੀ ਸਾਡੀ ਲੱਕੀ ਸੀ ਡਰਿੱਲ ਹੈਗੀ ਆ ਉਹਦੇ ਨਾਲ ਜਿਹੜੀ ਹੈਗੀ ਆ 1 ਲੀਟਰ ਸਟੋਂਪ ਦਵਾਈ ਨੂੰ ਅਸੀਂ 200 ਲੀਟਰ ਪਾਣੀ ਦੇ ਨਾਲ ਘੋਲ ਕੇ ਅਸੀਂ ਛਿੜਕਾਅ ਕਰੀਏ। ਜੇਕਰ ਸਾਡੀ ਆਮ ਡਰਿੱਲ ਹੈਗੀ ਆ ਤਾਂ ਫਿਰ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਛਿੜਕਾਅ ਜਿਹੜਾ ਹੈਗਾ ਉਹ ਪੈਂਡੀ ਮੈਥਲੀਨ ਦਾ ਜਿਹੜਾ ਉਹ ਕਰ ਦੇਣਾ, ਉਹਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਨਦੀਨ ਆ ਉਹ ਉੱਥੇ ਕਾਬੂ ਆ ਜਾਂਦੇ ਹੈਗੇ ਆ। ਜੇਕਰ ਸਾਡੇ ਬਾਅਦ ਦੇ ਵਿੱਚ ਉੱਥੇ ਨਦੀਨ ਆਉਂਦੇ ਆ ਤਾਂ ਫਿਰ ਅਸੀਂ ਨਦੀਨ ਦੀ ਚੋਣ ਕਰਕੇ ਕਿਸ ਤਰ੍ਹਾਂ ਦੇ ਨਦੀਨ ਹੈਗੇ ਆ ਤਾਂ ਤਕਰੀਬਨ 15 ਤੋਂ ਲੈ ਕੇ 25 ਦਿਨਾਂ ਦੇ ਵਿੱਚ ਅਸੀਂ ਜਿਹੜਾ ਨਦੀਨਾਂ 'ਤੇ ਛਿੜਕਾਅ

ਆ ਕਰਨਾ ਔਰ ਨਦੀਨ ਸਿਰਫ ਜਿਹੜੇ ਤਕਰੀਬਨ 2 ਤੋਂ 4 ਪੱਤੀ ਦੇ ਹੋਣਗੇ ਉਸ ਸਮੇਂ ਹੀ ਅਸੀਂ ਜਿਹੜਾ ਉਹ ਛਿੜਕਾਅ ਕਰਨਾ ਹੈਗਾ। ਜੇਕਰ ਸਾਡੇ ਉੱਥੇ ਸਵਾਂਕ ਸਵਾਂਕੀ ਜਾਂ ਝੋਨੇ ਦੇ ਮੋਥੇ ਆ ਤਾਂ ਤਕਰੀਬਨ 2 ਤੋਂ 4 ਪੱਤਿਆਂ 'ਤੇ ਅਸੀਂ ਨੋਮਨੀ ਗੋਲਡ ਜਿਹੜੀ ਹੈਗੀ ਆ 100 ਮਿਲੀਲੀਟਰ, ਜੇਕਰ ਸਾਡੇ ਉੱਥੇ ਮਧਾਣਾ ਜਾਂ ਚਿੜੀ ਘਾਹ ਹੈਗਾ ਜਾਂ ਆਪਣੇ ਤੱਕੜੀ ਘਾਹ ਹੈਗਾ ਤਾਂ ਫਿਰ ਸਾਡੇ ਉੱਥੇ ਜਿਹੜੀ ਰਾਈ ਸਟਾਰ ਆ ਉਹ 400 ਮਿਲੀਲੀਟਰ ਅਸੀਂ ਵਰਤਣੀ ਹੈਗੀ ਆ। ਜੇ ਸਾਡੇ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ ਚੌੜੀ ਪੱਤੀ ਵਾਲੇ ਨਦੀਨ ਹੋ ਜਾਂਦੇ ਆ, ਨਾਲ ਹੀ ਝੋਨੇ ਦੇ ਮੋਥੇ ਹੋ ਜਾਂਦੇ ਆ, ਗੰਢੀ ਵਾਲਾ ਸਾਡਾ ਜਿਹੜਾ ਮੋਥਾ ਹੋ ਜਾਂਦਾ, ਤਾਂ ਫਿਰ ਅਸੀਂ 8 ਗ੍ਰਾਮ ਜਿਹੜੀ ਐਲਮੈਕਸ ਦਵਾਈ ਹੈਗੀ ਆ ਉਹਦੀ ਵਰਤੋਂ ਕਰਨੀ ਹੈਗੀ ਆ। ਜੇਕਰ ਸਾਡੇ ਖੇਤ ਦੇ ਵਿੱਚ ਸਵਾਂਕ ਸਵਾਂਕੀ ਹੈਗੀ ਆ, ਨਾਲ ਚੀਨੀ ਘਾਹ ਹੈਗਾ, ਚੌੜੀ ਪੱਤੀ ਵਾਲੇ ਨਦੀਨ ਵੀ ਹੈਗੇ ਆ, ਝੋਨੇ ਦੇ ਮੋਥੇ ਵੀ ਹੈਗੇ ਆ, ਤਾਂ ਫਿਰ ਅਸੀਂ ਜਿਹੜੀ ਵਵਾਇਆ ਹੈਗੀ ਆ ਉਹ 900 ਮਿਲੀਲੀਟਰ ਦਵਾਈ ਅਸੀਂ ਉਹਦੀ ਵੀ ਵਰਤੋਂ ਕਰ ਸਕਦੇ ਹਾਂ। ਜੇਕਰ ਸਾਡੇ ਝੋਨੇ ਵਾਲੇ ਨਦੀਨ ਜਿਵੇਂ ਸਵਾਂਕ ਸਵਾਂਕੀ, ਚੀਨੀ ਘਾਹ, ਚੌੜੀ ਪੱਤੀ ਵਾਲੇ ਨਦੀਨ, ਡੀਲਾ ਹੈਗਾ ਮੋਥਾ ਅਤੇ ਨਾਲ ਗੰਢੀ ਵਾਲਾ ਮੋਥਾ ਜਿਹੜਾ ਖਾਸ ਤੌਰ 'ਤੇ ਬਹੁਤ ਸਖਤ ਨਦੀਨ ਹੈਗਾ, ਜੇ ਉਹ ਹੋਵੇ ਤਾਂ ਫਿਰ ਅਸੀਂ ਜਦੋਂ ਸਾਡੇ ਇਹ ਨਦੀਨ 1-2 ਪੱਤਿਆਂ 'ਤੇ ਹੈਗੇ ਤਾਂ ਅਸੀਂ ਜਿਹੜੀ ਕੌਂਸਲ ਐਕਟਿਵ ਦਵਾਈ ਹੈਗੀ ਆ ਉਹ 90 ਗ੍ਰਾਮ ਪ੍ਰਤੀ ਲੀਟਰ ਨੂੰ ਅਸੀਂ ਤਕਰੀਬਨ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਅਸੀਂ ਛਿੜਕਾਅ ਕਰਨਾ ਹੈਗਾ। ਅੱਗੇ ਕਿਸਾਨ ਵੀਰੋ ਅਸੀਂ ਗੱਲ ਕਰਨੀ ਆ ਸਾਡੀ ਸਾਉਣੀ ਦੀ ਇੱਕ ਹੋਰ ਮੁੱਖ ਫਸਲ ਜਿਹੜੀ ਮੱਕੀ ਆ। ਮੱਕੀ ਦੇ ਵਿੱਚ ਵੀ ਸਾਉਣੀ ਦੇ ਵਿੱਚ ਨਦੀਨਾਂ ਦੀ ਕਾਫੀ ਸਮੱਸਿਆ ਆਉਂਦੀ ਹੈ ਕਿਉਂਕਿ ਕਤਾਰਾਂ ਤੋਂ ਕਤਾਰਾਂ ਦਾ ਫਾਸਲਾ ਵੀ ਕਾਫੀ ਹੁੰਦਾ, ਬੂਟਾ ਵੀ ਤਕਰੀਬਨ ਇਹਦਾ ਗਿੱਠ ਗਿੱਠ 'ਤੇ ਹੁੰਦਾ, ਜਿਸ ਕਰਕੇ ਨਦੀਨਾਂ ਨੂੰ ਕਾਫੀ ਜਗ੍ਹਾ ਜਿਹੜੀ ਉਹ ਵਾਧੇ ਵਿਕਾਸ ਲਈ ਮਿਲ ਜਾਂਦੀ ਆ, ਇਸ ਕਰਕੇ ਉੱਥੇ ਨਦੀਨਾਂ ਦੀ ਕਾਫੀ ਸਮੱਸਿਆ ਆਉਂਦੀ ਆ। ਤਾਂ ਮੱਕੀ ਦੇ ਵਿੱਚ ਵੀ ਅਸੀਂ ਜਿਹੜਾ ਅਸੀਂ ਕੋਸ਼ਿਸ਼ ਕਰੀਏ ਬਿਜਾਈ ਤੋਂ ਜਿੰਨੀ ਜਲਦੀ ਹੋ ਸਕੇ ਅਸੀਂ ਜਿਹੜੀ ਨਦੀਨ ਨਾਸ਼ਕਾ ਉਹਦਾ ਛਿੜਕਾਅ ਜਿਹੜਾ ਉਹ ਕਰ ਦਈਏ। ਤਾਂ ਮੱਕੀ ਦੇ ਵਿੱਚ ਅਸੀਂ ਜੇ ਰਸਾਇਣਿਕ ਤਰੀਕੇ ਨਾਲ ਗੱਲਬਾਤ ਕਰੀਏ ਤਾਂ ਫਿਰ ਉੱਥੇ ਨਦੀਨਾਂ ਦੀ ਰੋਕਥਾਮ ਲਈ ਸਾਡੀ ਜਿਹੜੀ ਐਟਰਾਟਾਫ ਹੈਗੀ ਆ ਜਾਂ ਐਟਰਾ ਗੋਲਡ ਹੈਗੀ ਆ ਜਿਹੜੀ ਐਟਰਾਜੀਨ ਦਵਾਈ ਆ ਉਹ ਅਸੀਂ ਹਲਕੀਆਂ ਜ਼ਮੀਨਾਂ ਦੇ ਵਿੱਚ 500 ਗ੍ਰਾਮ ਅਤੇ ਜੇ ਸਾਡੀ ਜ਼ਮੀਨ ਭਾਰੀ ਆ ਤਾਂ 800 ਗ੍ਰਾਮ ਦਵਾਈ ਨੂੰ ਅਸੀਂ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਬਿਜਾਈ ਤੋਂ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹ ਛਿੜਕਾਅ ਕਰ ਦਈਏ ਤਾਂ ਕਾਫੀ ਹੱਦ ਤੱਕ ਜਿਹੜਾ ਉਹ ਨਦੀਨਾਂ 'ਤੇ ਕਾਬੂ ਪਾਇਆ ਜਾ ਸਕਦਾ। ਜੇਕਰ ਅਸੀਂ ਸ਼ੁਰੂ ਦੇ ਵਿੱਚ ਦਵਾਈ ਪਾਉਣ ਤੋਂ ਖੁੰਝ ਗਏ ਹਾਂ ਜਾਂ ਸਾਡੇ ਫਿਰ ਵੀ ਨਦੀਨ ਹੋ ਜਾਂਦੇ ਆ, ਕਈ ਵਾਰ ਬਾਰਿਸ਼ ਵਗੈਰਾ ਹੋ ਜਾਂਦੀ ਆ ਨਦੀਨ ਹੋ ਜਾਂਦੇ ਆ, ਤਾਂ ਫਿਰ ਬਿਜਾਈ ਤੋਂ ਤਕਰੀਬਨ 20 ਕੁ ਦਿਨਾਂ ਬਾਅਦ ਜਿਹੜੀ ਹੈਗੀ ਆ ਇੱਕ ਦਵਾਈ ਲੋਂਡੈਕਸ ਹੈਗੀ ਆ ਉਹਨੂੰ ਅਸੀਂ 105 ਮਿਲੀਲੀਟਰ ਦਵਾਈ ਨੂੰ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਬਿਜਾਈ ਤੋਂ 20 ਕੁ ਦਿਨਾਂ ਬਾਅਦ ਜਿਹੜਾ ਉਹ ਛਿੜਕਾਅ ਕਰ ਦਈਏ ਤਾਂ ਉਹ ਵੀ ਨਦੀਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜੀ ਦਵਾਈ ਕਾਬੂ ਪਾ ਲੈਂਦੀ ਹੈਗੀ ਆ। ਜੇਕਰ ਸਾਡੀ ਮੱਕੀ ਦੇ ਵਿੱਚ ਜਿਹੜੇ ਉਹ ਡੀਲਾ ਜਾਂ ਮੋਥਾ ਹੋ ਜਾਵੇ ਫਿਰ ਸਾਡੀ ਜਿਹੜੀ 2,4-D ਅਮਾਈਨ ਸਾਲਟ ਹੈਗੀ ਆ ਉਹ ਅਸੀਂ 400 ਮਿਲੀਲੀਟਰ ਦਵਾਈ ਨੂੰ ਬਿਜਾਈ ਤੋਂ ਤਕਰੀਬਨ 20-25 ਦਿਨਾਂ ਬਾਅਦ ਅਸੀਂ 150 ਲੀਟਰ ਪਾਣੀ ਦੇ ਨਾਲ ਘੋਲ ਕੇ ਛਿੜਕਾਅ ਕਰਕੇ ਵੀ ਵਧੀਆ ਤਰੀਕੇ ਨਾਲ ਜਿਹੜਾ ਉਹ ਕਾਬੂ ਕਰ ਸਕਦੇ ਹਾਂ। ਇਸ ਤੋਂ ਅੱਗੇ ਕਿਸਾਨ ਵੀਰੋ ਪੰਜਾਬ ਦੇ ਜੋ ਦੱਖਣ ਪੱਛਮੀ ਜ਼ਿਲ੍ਹੇ ਆ ਉੱਥੇ ਸਾਉਣੀ ਦੇ ਵਿੱਚ ਕਾਫੀ ਰਕਬੇ ਦੇ ਵਿੱਚ ਨਰਮੇ ਦੀ ਕਾਸ਼ਤ ਵੀ ਕੀਤੀ ਜਾਂਦੀ ਆ ਔਰ ਨਰਮੇ ਦੇ ਵਿੱਚ ਵੀ ਕਾਫੀ ਜਿਹੜੇ ਖੁਸ਼ਕੀ ਵਾਲੇ ਨਦੀਨ ਆ ਉਹ ਹੋ ਜਾਂਦੇ ਹੈਗੇ ਆ। ਨਰਮਾ ਕਿਉਂਕਿ ਹੁਣ ਕਾਫੀ ਵੱਡਾ ਹੋ ਚੁੱਕਿਆ ਇਸ ਕਰਕੇ ਸ਼ੁਰੂਆਤੀ ਦੌਰ ਦੇ ਵਿੱਚ ਜੋ ਅਸੀਂ ਸਪਰੇਆਂ ਕਰਨੀਆਂ ਜਾਂ ਗੋਡੀਆਂ ਕਰਨੀਆਂ ਜਾਂ ਤਰਫਾਲੀ ਫੇਰ ਕੇ ਅਸੀਂ ਉੱਥੇ ਨਦੀਨਾਂ ਨੂੰ ਕਾਬੂ ਕਰਨਾ ਉਹ ਸਮਾਂ ਤਕਰੀਬਨ ਲੰਘ ਚੁੱਕਿਆ। ਬਾਅਦ ਦੇ ਵਿੱਚ ਜੇਕਰ ਨਰਮਾ ਹਜੇ ਵੀ ਛੋਟਾ ਹੈਗਾ ਪਰੰਤੂ ਤਕਰੀਬਨ ਉਹ 1.5-1.5 ਫੁੱਟ ਦਾ ਹੈ ਕੋਈ ਲੇਟ ਬੀਜਿਆ ਹੋਇਆ ਤਾਂ ਉੱਥੇ ਅਸੀਂ ਜੇ ਉਹਦੇ ਮੁੱਢ ਸਖਤ ਹੋ ਗਏ ਆ ਤਾਂ ਬਾਅਦ ਦੇ ਵਿੱਚ ਸਾਡੇ ਜੇ ਉੱਥੇ ਨਦੀਨ ਹੈਗੇ ਆ ਤਾਂ ਫਿਰ ਅਸੀਂ ਉੱਥੇ ਜਿਹੜੀ ਹੈਗੀ ਆ 0.5 ਲੀਟਰ ਦਵਾਈ ਜਿਹੜੀ ਹਿੱਟ ਵੀਡ ਹੈਗੀ ਆ ਉਹ ਵੀ ਛਿੜਕਾਅ ਜਿਹੜੀ ਅਸੀਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਾਡੀ ਜਿਹੜੀ ਗ੍ਰੈਮੈਕਸੋਨ ਹੈਗੀ ਆ ਦਵਾਈ ਉਹ 500 ਮਿਲੀਲੀਟਰ ਜਾਂ ਜਿਹੜੀ ਸਵੀਪ ਪਾਵਰ ਹੈਗੀ ਆ ਉਹ 900 ਮਿਲੀਲੀਟਰ ਨੂੰ ਅਸੀਂ 100 ਲੀਟਰ ਵਿੱਚ ਘੋਲ ਕੇ ਤਕਰੀਬਨ 1.5-1.5 ਮਹੀਨੇ ਦਾ ਜੇ ਸਮਾਂ ਹੁੰਦਾ ਉਸ ਸਮੇਂ ਅਸੀਂ ਵਿਚਾਲੇ ਵਿਚਾਲੇ ਜਿਹੜਾ ਉਹ ਛਿੜਕਾਅ ਕਰਕੇ ਨਦੀਨਾਂ ਦਾ ਕਾਬੂ ਕਰ ਸਕਦੇ ਹਾਂ, ਖਿਆਲ ਰਹੇ ਕਿ ਸਾਡੇ ਬੂਟਿਆਂ ਉੱਪਰ ਇਹਨਾਂ ਦਵਾਈਆਂ ਦਾ ਕੋਈ ਅਸਰ ਨਾ ਹੋਵੇ। ਇਸ ਤੋਂ ਇਲਾਵਾ ਕਿਸਾਨ ਵੀਰੋ ਜੇ ਸਾਡੇ ਮੂੰਗੀ ਮਾਂ ਉਹਦੇ ਵਿੱਚ ਅਸੀਂ ਤਕਰੀਬਨ ਬਿਜਾਈ ਤੋਂ 1 ਮਹੀਨੇ ਬਾਅਦ 'ਤੇ ਜ਼ਰੂਰਤ ਪਵੇ ਤਾਂ ਦੂਜੀ ਗੋਡੀ ਜਿਹੜੀ ਹੈਗੀ ਉਹ 15 ਕੁ ਦਿਨਾਂ ਬਾਅਦ ਕਰਕੇ ਅਸੀਂ ਨਦੀਨਾਂ 'ਤੇ ਕਾਬੂ ਪਾ ਸਕਦੇ ਹਾਂ। ਕਿਸਾਨ ਵੀਰੋ ਅੰਤ ਦੇ ਵਿੱਚ ਜੋ ਵੀ ਸਾਡੇ ਨਦੀਨਾਂ ਦੇ ਬੂਟੇ ਅਖੀਰ ਦੇ ਵਿੱਚ ਬਚ ਜਾਂਦੇ ਆ ਉਹ ਸਾਨੂੰ ਜ਼ਰੂਰ ਕੱਢ ਦੇਣੇ ਚਾਹੀਦੇ ਆ ਕਿਉਂਕਿ ਨਦੀਨਾਂ ਦਾ 1 ਬੂਟਾ ਸੈਂਕੜੇ ਤੋਂ ਲੈ ਕੇ 1000 ਬੂਟੇ ਬੀਜ ਜਿਹੜੇ ਉਹ ਪੈਦਾ ਕਰਦਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ

0: ਫਸਲਾਂ ਦੇ ਵਿੱਚ ਨਦੀਨਾਂ ਦੇ ਮੁੱਖ ਕਾਰਨ ਬਣਦੇ ਹੈਗੇ ਆ। ਇਸ ਕਰਕੇ ਅੰਤ ਦੇ ਵਿੱਚ ਜਿਹੜੇ ਗਿਣਵੇਂ ਚੁਣਵੇਂ ਬੂਟੇ ਰਹੇ ਹੁੰਦੇ ਆ ਉਹ ਸਾਨੂੰ ਜ਼ਰੂਰ ਫਸਲ ਦੇ ਵਿੱਚੋਂ ਕੱਢ ਦੇਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਦੀਨਾਂ ਦੇ ਬੀਜ ਫਖੇਤ ਦੇ ਵਿੱਚੋਂ ਘਟਾ ਕੇ ਨਦੀਨਾਂ ਨੂੰ ਜਿਹੜੀ ਰੋਕਥਾਮ ਉਹ ਕਰ ਸਕੀਏ। ਮੈਨੂੰ ਉਮੀਦ ਆ ਵੀ ਤੁਸੀਂ ਇਹਨਾਂ ਗੱਲਾਂ 'ਤੇ ਅਮਲ ਕਰਕੇ ਆਪਣੀਆਂ ਫਸਲਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਨਦੀਨਾਂ ਦੀ ਰੋਕਥਾਮ ਕਰਕੇ ਆਪਣੀਆਂ ਫਸਲਾਂ ਤੋਂ ਜਿਹੜਾ ਉਹ ਪੂਰਾ ਝਾੜ ਲੈ ਸਕੋਗੇ। ਧੰਨਵਾਦ।
1: ਤੇਜਾ ਸਿੰਘ ਜੀ, ਇੱਕ ਨਾਟਕ ਸੁਣਾਉਂਦੇ ਆ ਤੁਹਾਨੂੰ, ਨਾਟਕ ਦਾ ਨਾਂ ਹੈ ਸਰਾਲਾ।
2: ਅੱਛਾ ਜੀ,
1: ਸੁਣਦੇ ਆ ਫਿਰ
2: ਜੀ।

0: ਜਾਂ ਤਾਇਆ ਰੋੜੂ ਸਿਆਂ, ਦੇਖਣ ਚ ਲੱਗਦੀ ਆ ਨਾ ਚਿੜੇ ਦੀ ਤੜਰ ਗਈ।
1: ਚਿੜੇ ਦੀ ਤੜ? ਉਹ ਕੀ ਹੁੰਦੀ ਆ ਕੋਚੀਆ?
0: ਮਸ਼ਹੂਰ ਤਾਂ ਹੈਗਾ ਨਾ ਤੂੰ ਰੋੜੂ ਸਣਾ ਕਰਕੇ, ਪਰ ਤੇਰੀ ਅੱਖ ਨੀ ਲੜਗੀ, ਗੱਲ ਦੀ ਲੱਸੀ ਕਰਤੀ ਮੇਰੇ ਪੁੱਤ ਦੀ।
1: ਲੈ ਤੂੰ ਤਾਂ ਨਿੱਤ ਨਵੀਂ ਗੱਲ ਕੱਢ ਮਾਰਦਾ, ਅੱਖ ਮੇਰੀ ਨੂੰ ਦੋਸ ਦਿੰਦਾ। ਉਹ ਦੱਸ ਕੀ ਹੁੰਦੀ ਆ ਉਹ?
0: ਜਦੋਂ ਚਿੜਾ ਆਪਦੀ ਤੀਵੀਂ ਮੂਹਰੇ ਮਤਬਲ ਚਿੜੀ ਮੂਹਰੇ ਨੰਬਰ ਜੇ ਬਣਾਉਂਦਾ ਹੁੰਦਾ ਨਾ, ਖੰਭ ਜੇ ਚੌੜੇ ਕਰਕੇ, ਉਦੋਂ ਕਦੇ ਉਹਦੇ ਲੱਸਣ ਦੇਖੀ? ਮੇਰੇ ਪੁੱਤ ਦਾ ਐਂ ਚੌੜਾ ਹੂ ਧੋਣ ਜੀ ਕੜਾ ਕੇ, ਜਿਵੇਂ ਸੁੱਖ ਦਾ ਜਵਾਈ ਲਹਿੰਦਾ ਹੀ ਸਹੁਰੀ ਆਇਆ ਹੋਵੇ। ਉਹਦੀ ਮਸਤੀ ਨੂੰ ਯਾਰ ਲੋਕ ਤੜੀ ਕਹਿੰਦੇ ਨੇ।
1: ਉਹ ਸਿੱਧਾ ਹੀ ਕਹਿ ਦਿੰਦਾ ਕੋਚੀ ਅਮਲੀ ਦੀ ਮੁੱਛਰ ਗਈ। ਚਿੜਾ ਕਾਹਨੂੰ ਘੜੀਸ ਲਿਆਂਦਾ ਵਿੱਚ। ਕੀ ਅੰਤ ਹੈ, ਚਾਹ ਤੇਰੀ ਸੱਚੀ ਕਪਾਟ ਖੋਲਦੀ ਹੈ।
0: ਕੋਚੀ ਦੀ ਚਾਹ ਨੇ ਤਾਂ ਮਿੰਦੋ ਕਾਣੀ ਵਰਗੀਆਂ ਸੁਨੈਣਾ ਕਰ ਛੱਡੀਆਂ।
1: ਚਾਹ 'ਚ ਮਾਰਦਾ ਭੁੱਕੀ ਦਾ ਰੁੱਗ ਭਰ ਕੇ ਅਗਲੀਆਂ ਨੂੰ ਉਡੂੰ ਉਡੂੰ ਕਰਨ ਲਾ ਦਿੰਦਾ ਲੀਚੜਾ। ਪੁੰਨ ਛਦੈਣਾ ਹੋਈਆਂ
0: ਦੇਖ ਮਿੱਤਰਾ, ਪਿੰਡ ਦੀਆਂ ਖਬਰਾਂ ਵਾਸਤੇ ਖਬਰਚੀ ਚਾਹੀਦੇ ਨੇ, ਤੇ ਤੀਵੀਆਂ ਤੋਂ ਵੱਡੀ ਕੋਈ CID ਨਹੀਂ ਕਰ ਸਕਦਾ ਮੇਰੇ ਪੁੱਤ ਦੀ। ਤੇ ਖਬਰਾਂ ਬਿਨਾ ਤੈਨੂੰ ਪਤਾ ਤੇਰੇ ਯਾਰ ਕੋਚੀ ਦਾ ਆਕਾਸ਼ਵਾਣੀ ਰੇਡੀਓ ਫੇਲ ਹੋ ਜੂ।
1: ਰੇੜੂਆ ਕਿਹਾ ਬੜਾ ਕਿਹਾ, ਤੂੰ ਤਾਂ ਪਤੰਦਰਾ ਟੀਵੀ ਆ ਟੀਵੀ, ਪੂਰੀ ਫਿਲਮ ਬਣਾ ਲੈਣਾ ਖਬਰ ਦੀ।
0: ਉਹ ਜਦੋਂ ਆਤਮਾ ਭੁੱਕੀ ਤੇ ਬਾਟਾ ਚਾਹ ਦਾ ਅੰਦਰ ਗਿਆ ਹੁੰਦਾ ਨਾ ਮੇਰੇ ਪੁੱਤ ਦਾ,
1: ਆਹਾ
0: ਉਦੋਂ ਮੇਰੇ ਦਿਮਾਗ 'ਚ ਗੱਲਾਂ ਦੀ ਫਿਲਮ ਬਣ ਬਣ ਆਪੇ ਦੇਣੀ ਹੈ, ਅੰਦਰੇ TV ਚੱਲ ਪੈਂਦਾ।
1: ਅੱਜ ਕੀ ਖਬਰ ਹੈ?
0: ਅਮਰ ਤੇਰੇ ਆੜੀ ਚਰਨੇ ਆਗੀ ਦੇ ਘਰੋਂ ਹੈ।
1: ਸ਼ਾਮ ਕੁਰਤਾ ਤੰਦਰੁਸਤ ਹੈ?
0: ਉਹ ਸਿਆਮੋ ਦਾ ਘੋੜੀ ਵਾਂਗੂ ਪੱਪ ਚੱਕਦੀ ਹੈ ਪਰਸੋਂ ਦੀ, ਤੇਰੇ ਆੜੀ ਚਰਨੇ ਦਾ ਦਾਗ ਧੋਤਾ ਜਾਊ ਸਮਝ ਲੈ।
1: ਉਹ ਕਿਵੇਂ?
0: ਉਹ ਐ ਤਾਇਆ ਰੋੜੂ ਆ, ਸਿਆਮੋ ਨੇ 10 ਕੁ ਦਿਨ ਪਹਿਲਾਂ ਤੇਰੇ ਆੜੀ ਚਰਨੇ ਆਕੀ ਦੀ ਮਟੀ ਲਾਈ ਦੀ ਬੈਲਾਂ 'ਚ, ਤੇ ਦੇਖ ਚਮਤਕਾਰ ਪਰਸੋਂ ਉਹਦੇ ਮੁੰਡੇ ਸੀਟੂ ਨੂੰ ਸਾਗਣ ਪਾ ਗਏ।
1: ਓਏ ਸ਼ੁਕਰ ਹੈ, ਪਰ ਮਟੀ ਵਾਲੀ ਗੱਲ ਮੇਰੇ 'ਚ ਨਹੀਂ ਆਈ। ਚਰਨਾ ਤਾਂ ਹੋਈ ਨਹੀਂ ਸੀ ਮੰਨਦਾ ਸੀ ਟਕਵੰਜ ਨੂੰ, ਇਹ ਸ਼ਾਮਕੁਰ ਨੇ ਕੀਤਾ ਕੀ ਬਾਈ?
0: ਉਹ ਹੁਣ ਤਾਂ ਮੰਨੇਗਾ ਬਈ ਇਹ ਗੱਲਾਂ ਝੂਠੀਆਂ ਨਹੀਂ ਹੁੰਦੀਆਂ, ਕਰਤੀ ਨਾ ਕਰਾਵਾਂ ਤੇਰੇ ਆੜੀ ਦੀ ਮੱਟੀ ਨੇ।
1: ਤੇਰੀ ਮਾਂ ਨੂੰ ਨਹੀਂ ਔੜੀ ਹੋਣੀ, ਨਹੀਂ ਤਾਂ ਉਹ ਵੀ ਕਿਸੇ ਮਰੇ ਖਪੇ ਦੀ ਮੱਟੀ ਬਣਾ ਲੈਂਦੀ ਤੇ ਤੂੰ ਅਵਤਾਰ ਨਾ ਧਾਰਦਾ। ਉਹ ਸਾਕ ਤਾਂ ਆਖਰ ਹੋ ਹੀ ਜਾਣਾ ਸੀ, ਮੱਟੀ ਦੀ ਕੀ ਕਰਾਮਾਤ ਇਹਦੇ 'ਚ? 7 ਕਿੱਲੇ ਆਉਂਦੀ ਆ ਸੀਟੂ ਨੂੰ, 2 ਟੈਂਪੂ ਪਾ ਛੱਡੇ ਨੇ, 1 ਦਿਨ ਤਾਂ ਸੰਜੋਗ ਜੁੜਨਾ ਹੀ ਸੀ।
0: ਕਰਤੀ ਗੱਲ, 4 ਸਾਲ ਹੋ ਗਏ ਦੀ 10ਵੀਂ ਕਰੀ ਨੂੰ, ਪਹਿਲਾਂ ਨਾ ਜੁੜ ਕੇ ਸੰਯੋਗ, ਦਾਗੀਆਂ ਦੇ ਕਿਹੜਾ ਜੱਟ ਧੀ ਤੋਰ ਤੂੰ, ਲਾਉਂਦਾ ਕੋਈ ਪੈਰ ਮੇਰੇ ਪੁੱਤ ਦਾ?
1: ਹੱਦ ਕਰਦਾ ਯਾਰ ਤੂੰ ਵੀ, ਉਹ ਦਾਗੀ ਨੂੰ ਚਰਨੇ ਨੇ ਕੋਈ ਚੋਰੀ ਕੀਤੀ ਸੀ ਕਿ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਇਆ ਸੀ? ਹੈਂ
0: ਅੱਸਿਆ, ਚਰਨਾ ਆਪ ਤਾਂ ਤੀ ਜੱਟ, ਤੇ ਲਿਆ ਭਾਈ ਘਰੇ ਨੀਵੀਂ ਜਾਤ ਦੀ ਜਨਾਨੀ, ਬੁੜਿਆਂ ਦੀ 100-100 ਕੋਹ ਤੱਕ ਚੜ੍ਹਤ, ਕੋਈ ਸਿਰ

0: ਕਹਿੰਦੀ ਜੱਕਦਾ ਤੇ ਚਰਨੇ ਨੇ ਸਾਰੀ ਕੁਲ ਦਾਗੀ ਕਰਤੀ। ਹਾਲੇ ਤੂੰ ਆਪਦੇ ਆੜੀ ਦਾ ਪੱਖ ਕਰਦਾ, ਕਿਹੜਾ ਜੱਟ ਦਿੰਦਾ ਬਈ ਡੋਲੇ ਹੋਰ ਜਾਦੀ ਤੀਵੀਂ ਦੇ ਮੁੰਡੇ ਨੂੰ, ਕੋਈ ਸਿਆਮੋ ਵਾਂਗੂ ਭਾਵੇਂ ਲੈ ਆਉਂਦੇ ਮੁੱਲ ਸੀਨ ਦੀ।
1: ਜੇ ਗੱਲ ਦਾ ਪਤਾ ਨਾ ਹੋਏ ਤਾਂ ਆਲੇ ਵਰਗਾ ਮੂੰਹ ਨਾ ਖੋਲੀਏ, ਲੋਕਾਂ ਦੀਆਂ ਸੁਣ ਕੇ ਉਹਨਾਂ ਪਿੱਛੇ ਲੱਗ ਤੁਰਦਾ।
0: ਅੱਛਾ ਤਾਂ ਤੂੰ ਪੂਰੀ ਗੱਲ ਦੱਸ ਦੇ, ਮੇਰੀਆਂ ਕੀ ਕੋਈ ਝਾਂਜਣਾ ਲਾ ਲੂੰ ਮੇਰੇ ਪੁੱਤ ਦਾ।
1: ਗੱਲ ਵੀ ਦੱਸ ਦੂੰ ਪੂਰੀ, ਪਹਿਲਾਂ ਐਂ ਦੱਸ ਸੀਟੂ ਨੂੰ ਸਾਫ ਕਿਹਨੇ ਕਰਾਇਆ ਤੀ?
0: ਆ ਵੱਡੇ ਵਿਹੜੇ ਵਾਲਾ ਚਾਤਰਾ ਨੀ ਬੋਲੇਗਾ,
1: ਹਾਂ
0: ਉਹਦੀ ਤੀਵੀ ਭਿੰਦੀ ਨੇ ਕਰਾਇਆ ਆਪਣੇ ਪੇਕਿਆਂ ਤੋਂ।
1: ਹੈਂ, ਫੇਰ ਤਾਂ ਗਲਤ ਹੋ ਗਈ ਗੱਲ ਕੋਚੀਆ।
0: ਕਿਉਂ?
1: ਉਹ ਭਿੰਦੀ ਨੇ ਸਾਕ ਕਾਹਨੂੰ ਕਰਾਇਆ? ਇਹ ਤਾਂ ਸ਼ਾਮ ਕੁਰਦੇ ਸਰੀਕਾਂ ਨੇ ਸ਼ਾਮੋਂ ਦੇ ਗਲ 'ਚ ਹਿੜਕ ਫਸਾਤੀ ਸਮਝ ਲਓ।
0: ਤੇਰਾ ਮਤਲਬ ਹੈ ਜਿਉਣ ਸਿਉਂ ਕਹਿਣੇ? ਭਲਾ ਭਿੰਦੀ ਆਪਦੀ ਜਾਤ ਭੈਣ ਤੇ ਮਾੜੀ ਕਿਉਂ ਕਰੋ ਕਿਸੇ ਪਿੱਛੇ?
1: ਉਹ ਤੂੰ ਨਹੀਂ ਜਾਣਦਾ, ਜਦੋਂ ਮਾਂ ਜਾਇਆ ਭਰਾ ਨਹੀਂ ਝਰਨੇ ਦਾ ਬਣਿਆ ਤਾਂ ਭਿੰਦੀ ਕੀ ਬਣੂ ਸ਼ਾਮ ਕੁਰਦੀ?
0: ਐ ਨੀ ਜਰ ਗੱਲ ਦਾ ਸਵਾਦ ਆਉਂਦਾ, ਪੂਰੀ ਕਥਾ ਕਹਾਣੀ ਦੱਸ।
1: ਲੈ ਸੁਣ ਫੇਰ। ਜਿਉਣੇ ਹੋਰੀ ਤਿੰਨ ਭਰਾ ਸੀ।
0: ਵੱਡਾ ਜਿਉਣਾ ਉਦੋਂ ਛੋਟਾ ਮੋਠੂ ਤੇ ਸਭ ਤੋਂ ਛੋਟਾ ਚਰਨਾ ਕੀ।
1: ਜ਼ਮੀਨ ਆਈ ਸੀ ਬੁੜੇ ਨੂੰ 24 ਕਿੱਲੇ। ਇੱਕ ਬੁੜੇ ਨੇ ਰੌਲਾ ਜਿਹਾ ਪਾ ਕੇ ਉਹ ਝੂਠ ਦੀ ਦੁਕਾਨ ਜੀ ਦਬਲੀ ਸੀ।
0: ਦੁਕਾਨ?
1: ਝੂਠ ਦੀ ਦੁਕਾਨ, ਉਹ ਜਿਹੜੀ ਗੱਦੀ ਕਹਿੰਦੇ ਆ। ਬਾਬਾ ਬਲੋਚੀ ਦੀਆਂ ਚੌਂਕੀਆਂ ਨਹੀਂ ਭਰਾਉਂਦਾ ਜਿਉਣਾ?
0: ਅੱਛਾ, ਸ਼ਹੀਦ ਬਾਬੇ ਬਲੋਚੀ ਜੀ ਦੀ ਗੱਦੀ।
1: ਆਹੋ।
0: ਤੂੰ ਜਰ ਐਂ ਨਾ ਬੋਲਿਆ ਕਰ, ਐਵੇਂ ਚਰਨੇ ਵਾਲੀ ਕਰਾਏਗਾ ਮੇਰੇ ਨਾਲ ਮੇਰੇ ਪੁੱਤ ਦੀ। ਹਾਂ, 24 ਕਿੱਲੇ ਆਉਂਦੀ ਤੀ ਜਿਉਣ ਸੋਹਣੇ ਪਿਓ ਨੂੰ। ਫੇਰ
1: ਮੋਠੂ ਨੇ ਵਿਆਹ ਤੋਂ 6 ਮਹੀਨੇ ਬਾਅਦ ਹੀ ਆਪਦੀ 8 ਕਿੱਲੇ ਵੰਡਾਲੀ। ਜਿਉਣੇ ਤੇ ਜਿਉਣੇ ਦੇ ਘਰ ਵਾਲੀ ਨਾਥੋਂ ਦਾ ਤਾਂ ਕਾਲਜਾ ਵੱਢਿਆ ਗਿਆ। ਇੱਥੋਂ ਘਰ 'ਚ ਸਿਆਸਤ ਸ਼ੁਰੂ ਹੋ ਗਈ। ਸਿਆਸਤ ਨਹੀਂ ਤਾਂ ਚੱਲ ਬੇਈਮਾਨੀ ਸਮਝ ਲਓ।
0: ਕਿਵੇਂ ਭਲਾ?
1: ਉਹ ਚਰਨਾ ਇਸ ਕੁੱਤਪਣੇ ਤੋਂ ਪਹਿਲਾਂ ਤਪਿਆ ਹੋਇਆ ਸੀ।
0: ਕੀ ਕੀ ਕੀ? ਐ ਨਾ ਕਰ, ਚੰਗੀ ਤਰ੍ਹਾਂ ਖੋਲ ਕੇ ਸੁਣਾ ਕਥਾ। ਕੀ ਕੁੱਤਪਣਾ?
1: ਉਹ ਆਹੀ ਜਿਹੜਾ ਆਏ ਵੀਰਵਾਰ ਗਿੱਧਾ ਪੈਂਦਾ ਜਿਉਣੇ ਕੇ, ਚੌਂਕੀਆਂ ਵਾਲਾ ਅਡੰਬਰ, ਇਹ ਤੋਂ ਚਰਨਾ ਚੜਦਾ ਸੀ।
0: ਚੱਲ ਚੱਲ ਅੱਗੇ ਚੱਲ, ਬੇਈਮਾਨੀ ਕਿਵੇਂ?
1: ਆਥਣ ਤੜਕੇ ਜਿਉਣਾ ਤੇ ਨਾਥੋ ਇਹੀ ਵਿਉਂਤਾਂ ਬੁਣਦੇ ਰਹਿੰਦੇ ਕਿ ਚਰਨੇ ਵਾਲੇ 8 ਕਿੱਲੇ ਕਿਸ ਤਰੀਕੇ ਮੁੱਠੀ ਰਹਿਣ। ਇਹਨਾਂ ਦੇ ਪਿਓ ਨੂੰ ਪਤਾ ਲੱਗ ਗਿਆ ਵੀ ਦੋਨੋਂ ਜੀ ਕਿਸ ਤਾਣੀ 'ਚ ਉਲਝੇ ਹੋਏ ਨੇ।
0: ਫੇਰ ਬਈ ਤਾਇਆ, ਦਿੱਤੇ ਨੀ ਦੱਖੂ ਦਾਣੇ ਦੋਵਾਂ ਜੀਆਂ ਨੂੰ ਮੇਰੇ ਪੁੱਤ ਦੇ ਬੁੜੇ ਨੇ?
1: ਹੈ ਬੋਲਾ, ਉਹਨੇ ਤਾਂ ਇੱਕ ਦਿਨ ਨਾਥੋ ਦੇ ਕੰਨਾਂ ਸੋਰੀ ਕੱਢਤੀ ਗੱਲ। ਕਹਿੰਦਾ ਲੋਕਾਂ ਦੀਆਂ ਸਿਆਣੀਆਂ ਤੀਵੀਆਂ ਜ਼ਮੀਨ ਖਾਤਰ 4-4 ਦਿਓਰਾਂ ਜੇਠਾਂ ਨੂੰ ਆਪਦੇ ਚੁੱਲ੍ਹੇ 'ਤੇ ਕਰ ਲੈਂਦੀਆਂ, ਤੇਥੋਂ ਕੁੜੇ ਇੱਕ ਦਿਓਰ ਨਹੀਂ ਮੁੱਠੀ 'ਚ ਕਰੀਦਾ।
0: ਠੀਕ ਤੀ ਗੱਲ, ਫੇਰ ਜੇ ਜਾਇਦਾਦ ਰੱਖਣੀ ਤੀ ਤਾਂ ਟੁੱਕ ਤਾਂ ਉੱਟਣਾ ਹੀ ਬਣਦਾ ਮੇਰੇ ਪੁੱਤ ਦਾ।
1: ਬਸ ਨਾਥੋ ਦੇ ਜੱਚ ਗਈ ਗੱਲ। ਉਹਨੇ ਇੱਕ ਦਿਨ ਹੀਆ ਜਿਹਾ ਕਰਕੇ ਜਿਉਣੇ ਨੂੰ ਪਲੋਸ ਲਿਆ।
0: ਖੜੀ ਖੜੀ ਖੜੀ,
1: ਕੀ ਹੋਇਆ?
0: ਉਹ ਦਰਾਰਾ ਵੱਜ ਗਿਆ। ਹੁਣ ਮੈਨੂੰ ਅੱਖਾਂ ਮੀਚ ਕੇ ਅੰਦਰਲਾ ਟੀਵੀ ਚਲਾਉਣ ਦੇ, ਤੂੰ ਮਾੜਾ ਜਿਹਾ ਚੌਪੜ ਕੇ ਗੱਲਾਂ ਸੁਣਾਈ, ਮੈਂ ਦ੍ਰਿਸ਼ ਦੇਖੀ ਜਾਊ ਨਾਲ ਨਾਲ। ਆਜੂ ਲੱਜਤ ਮੇਰੇ ਪੁੱਤ ਦੀ। ਲੈ ਹੁਣ ਹੋ ਜਾ ਸ਼ੁਰੂ, ਮੈਂ ਫਿਲਮ ਦੇਖਦਾ, ਟੀਵੀ ਚਾਲੂ ਹੈ ਯਾਰਾਂ ਦਾ।
1: ਲੈ ਚੌਪੜ ਕੇ ਸੁਣਾ ਦਿੰਦੇ ਹਾਂ। ਇੱਕ ਦਿਨ ਰਾਤ ਨੂੰ ਨਾਥੋਂ ਤਾਂ ਬਿਨਾਂ ਕਹੇ ਹੀ ਜਿਉਣ ਦੀਆਂ ਲੱਤਾਂ ਮੰਡਣ ਲੱਗ ਪਈ।
0: ਲੈ ਲਾਗੇ ਦੋਨੇ ਜੀ ਦਿਸਣ, ਨਾਥੋਂ ਅਫਸਰਾਂ ਲੱਗਦੀ ਹੈ ਜਮਾਈ।
1: ਇੱਕੋ ਕੁਤੜਿਆ, ਤੇਰੇ ਤਾਈਆਂ ਦੀ ਥਾਂ ਤੇ ਲੱਗਦੀ ਹੈ।
0: ਉਹ ਲੱਗੀ ਜਾਵੇ, ਦੇਖਦਾ ਹੀ ਆ, ਲੱਤਾਂ ਵੀ ਲੱਗ ਪਈ ਦੱਬਣ ਤੇ ਮੋਤੀਆਂ ਵਰਗੇ ਦੰਦ ਵੀ ਦੀਨੇ, ਹੱਸ ਹੱਸ ਗੱਲਾਂ ਕਰਦੀ ਦੇ। ਕੀ

0: जे गुस्सा ना करे ता एक गल आखा।
1: बोला।
0: आ बापू वाली गल च गलत भी कुछ नहीं।
1: केड़ी गल च?
0: लो सच तैनू की पता होना ती कोई ता बुढ़े ने मैनू ती सन्नी रलाउंदी नू।
1: की कहंदा ती बापू?
0: पर गुस्सा करके की करेगा, जमीन बचाउनी है ता कौड़ा घुटता पर नहीं पऊ।
1: स्याणे दी गल माड़ी मोटी कौड़ी कसैली भी लगे ता की है, पर गल हुंदी काम आउण वाली है। की कहंदा ती?
0: कहंदा भाई लोकां दीआं स्याणीआं तीवीआं जमीन पिछे देवरां जेठां नूं अपने गोडे ला के जवाकां दा अग्गा सवार दिंदीआं। दही दा की है, जायखाने दा चामी आ, जिथे तेरे धोने है उत्थे उहदे वी चार कपड़े धो दिआ करूं कि नहीं। तवे तवे ते भावें इक दी रोटी ला दो भावें पंज दी, की जांदा है ना। चुप जा कर गया कौड़ी लगी।
1: कौड़ी मिठी तां की जीभ मचा दू, पर अठ किले आउंदे आ चरने नू। साकां वाले कामे मुंडे नू भालदे फिरदे आ, किवें मोड़ांगे?
0: जा वे जब्बल लाणिया वे तीवी तां दुपहरे दीवा बाल के रात पा दे। तू पता नहीं किहड़े साध दा चेल है जिहड़ा इन्नी भी नहीं समझदा।
1: ओ तू गाहां किहड़ा तबीत करा के पावे हेठां दब देंगी उहदे, बई साकां वाले नक नहीं करनगे। ਉਹ ਦੌਲਾ ਭੂੰਡ ਤਾਂ ਦੋ ਵਾਰੀ ਗੱਲੀ ਬਾਤੀ ਮੇਰਾ ਮੂੰਹ ਸੁੰਘ ਵੀ ਗਿਆ।
0: ਹੈ ਕਮਲਿਆ, ਮੇਰੀ ਭੂਆ ਦੀ ਕੁੜੀ ਦੀਪਾ ਲਾਟ ਅਰਕੀ ਆ, ਭੂਆ ਮੇਰੀ ਮੁੱਠੀ 'ਚ ਹੈ, ਵੀ ਉਹਨੂੰ ਸਾਰੀ ਗੱਲ ਸਮਝਾ ਕੇ।
1: ਓਏ ਹੋਏ ਲੱਤਾਂ ਤਾਂ ਘੁੱਟਦੀ ਰਹਿ।
0: ਵੀ ਉਹ ਲੱਤਾਂ ਵੀ ਘੁੱਟ ਦਿੰਦੀ ਆ ਤੇਰੀਆਂ, ਪਹਿਲਾਂ ਗੱਲ ਤਾਂ ਸੁਣ ਲਾ ਮੇਰੀ ਤੂੰ। ਹੈ ਚੌਂਕੀ ਭਰਨ ਬਹਾਨੇ ਸੱਦ ਲਓ, ਨਾਲ ਉਹਦੀ ਕੁੜੀ ਆਜੂ ਦੀਪਾ।
1: ਆਹੋ
0: ਅੱਗ ਦੀ ਨਾਲ ਹੈ ਨਿਰੀ, ਵੇ ਪਹਿਲੀ ਤੱਕਣੀ ਚ ਤੇਰੇ ਭਾਈ ਦਾ ਅਰਲਾ ਕੋਟ ਕੱਢ ਦੂ, ਉਸੇ ਜੋਗਾ ਰਹਿ ਜੂ, ਦੇਖੀ ਜਾਏ ਤੂੰ।
1: ਫੇਰ ਕੀ ਫਾਇਦਾ, ਉਹ ਜਦ ਵਿਆਹ ਦਿੱਤਾ ਫੇਰ ਤਾਂ ਅੱਡ ਕਰਨਾ ਹੀ ਪਊ। ਮੈਂ ਸੋਚਿਆ ਪਤਾ ਨੀ ਕਿਹੜਾ ਸੱਪ ਕੱਢਣ ਲੱਗੀ ਹੈ।
0: ਬੇ ਭੇਡੂਆ, ਤਾਂ ਹੀ ਤਾਂ ਕਹਿੰਦੀ ਹੁੰਦੀ ਹੈ ਘੱਟ ਝੁਲਸਿਆ ਕਰ।
1: ਤੈਨੂੰ ਲੱਗਦਾ ਮੈਂ ਨਸ਼ੇ 'ਚ ਟੱਲੀ ਹੈ?
0: ਬੇ ਹੋਰ ਕੀ ਹੈ ਤੂੰ, ਹੈਂ ਭਲਾ ਮੈਂ ਕਿਉਂ ਸਾਕ ਕਰਾਊਂਗੀ ਦੀਪਾ ਦਾ, ਹੈਂ ਲਾ ਰਿਆ 'ਚ ਰੱਖੂੰ ਚਰਨੇ ਨੂੰ, ਤਿੰਨ ਚਾਰ ਸਾਲ ਨਿਕਲ ਜਾਣਗੇ। ਬੇ ਦੀਪਾ ਉਮਰ 'ਚ ਹਾਲੇ ਨਿਆਣੀ ਹੈ ਪਰ ਚਤਰ ਪੂਰੀ ਹੈ, ਜਿਵੇਂ ਆਖੂੰ ਚਿੱਠੀ ਲਿਖ ਕੇ ਦੇ ਦਿਆ ਕਰੂੰ ਅਤੇ ਆਪਣੇ ਕਾਕਾ ਜੀ ਬਾਗੋ ਬਾਗ।
1: ਕਮਲੀਏ ਜੇ ਚਰਨਾ ਅੜ ਗਿਆ ਵੀ ਛੇਤੀ ਸਾਕ ਕਰਾ ਫੇਰ।
0: ਚਰਨਾ ਅੜ ਗਿਆ ਮੇਰੇ ਮੂਹਰੇ, ਵੇ ਹਾਲੇ ਤਾਂ ਜੱਟੀ ਚੋਂ 10 ਸਾਲ ਸੇਕ ਮਾਰੂ। ਲੈ ਘਿਓ ਦੀ ਕੀ ਮਜਾਲ ਹੈ ਵੀ ਜੰਮ ਜੇ, ਵੇ ਮੈਂ ਤਾਂ ਫੀ ਮੰਗੂ ਲੱਗ ਜੂ, ਰੋਗ ਬਣ ਕੇ ਫੀ ਮੰਗੂ।
1: ਹਾਏ ਜੇ ਇੰਨਾ ਦਮ ਹੈਗਾ ਤੇਰੇ 'ਚ ਫੇਰ ਕਾਹਦੀ ਚਿੰਤਾ ਹੈ। ਮੇਰੇ ਨਾਲ ਤਾਂ ਉਹ ਗੱਦੀ ਕਰਕੇ ਖਾਰ ਖਾਂਦਾ, ਪਰ ਤੂੰ ਲੈ ਲੈ ਉਹਨੂੰ ਆਪਣੇ ਲਪੇਟੇ 'ਚ, 3-4 ਸਾਲ ਐਂ ਲੰਘ ਜਾਣਗੇ, ਹੋ ਸਕਦਾ ਸਾਗ ਦੀ ਝਾਕ ਛੱਡ ਜੇ।
0: ਵੇ ਸਭ ਝਾਕਾਂ ਛੜਾ ਦੂੰ ਉਹਦੀਆਂ, ਦੇਖਦਾ ਜਾਈ ਤੂੰ। ਬਸ ਜੇ ਕੋਈ ਦੌਲੇ ਭੂੰਡ ਵਰਗਾ ਤੇਰਾ ਮੂੰਹ ਸੁੰਘੇ ਨਾ ਤਾਂ ਕਹਿ ਛੱਡੀ ਸਾਲੀ ਦਾ ਸਾਕ ਪੱਕਾ ਕਰ ਛੱਡਿਆ।
1: ਓਏ ਲਿਆ ਪੈਗ ਲਾਉਣ ਦੇ ਇੱਕ ਤੇਰੇ ਨਾਂ ਦਾ ਨੱਥ। ਮੈਂ ਤਾਂ ਕੀ ਬੁੜਾ ਵੀ ਆਹੀ ਗੱਲ ਆਖੂ, ਤੂੰ ਚਿੰਤਾ ਨਾ ਕਰ।
0: ਹੋਰ ਪਿੰਡ ਦੀਆਂ ਤੀਵੀਆਂ 'ਚ ਛੁਰਲੀ ਮੈਂ ਛੱਡ ਦੂੰ, ਵੀ ਚਰਨੇ ਨੇ ਤਾਂ ਮੇਰੀ ਭੂਆ ਦੀ ਕੁੜੀ ਪਸੰਦ ਕਰ ਰੱਖੀ ਹੈ।
1: ਚੱਲ ਸੁੱਖ ਦੀ ਨੀਂਦ ਸੋਇਆ ਕਰਾਂਗੇ, ਜੇ ਤੇਰੀ ਮੁੱਠੀ 'ਚ ਆ ਗਿਆ ਚਰਨਾ ਤਾਂ ਬਾਬਾ ਬਲੋਚੀ ਦੇ ਦਰਬਾਰ ਵੱਲੀ ਮੂੰਹ ਫੇਰਦੀ ਉਹਦਾ। ਕੰਜਰ ਦੰਦੀਆਂ ਪੀਂਦਾ ਰਹਿੰਦਾ ਆ ਕੇ, ਆਖੇ ਅਡੰਬਰ ਰਚ ਰੱਖਿਆ, ਅਡੰਬਰ ਰਚ ਰੱਖਿਆ।
0: ਵੇ ਕੁੱਤੜਿਆ ਹੈ ਤਾਂ ਵਿਚਾਰਾ ਸੱਚਾ ਹੀ ਉਹ, ਹੈਂ

0: ਖਾਣ ਨੂੰ ਮੁਰਗੀਆਂ, ਪੀਣ ਨੂੰ ਗਰਨੇਜੀ ਦਾਰੂ, ਉੱਤੋਂ ਮੇਲਾ ਰੰਨਾ ਦਾ। ਭਾਈ ਬਾਲੇ ਲੁੱਚੇ ਸੀ ਤੁਹਾਡੇ ਬੁੜੇ ਤਾਂ।
1: ਜਮਾ ਸਿਰੇ ਦੇ ਸ਼ਹੀਦ ਬਾਬਾ ਬਲੋਚੀ,
0: ਲੈ
1: ਕੀ ਅੰਤ ਹੈ ਸ਼ਹੀਦ ਦਾ? ਤੈਨੂੰ ਪਤਾ ਹੈ ਕੌਣ ਸੀ ਬਲੋਚੀ ਤੇ ਕਿਵੇਂ ਸ਼ਹੀਦ ਹੋਇਆ ਸੀ?
0: ਬਾਪੂ ਜੀ ਮੈਂ ਦੱਸਦਾ ਉਵੇਂ ਹੀ ਪਤਾ ਭਾਈ ਮੈਨੂੰ ਤਾਂ। ਤੂੰ ਅੱਜ ਖਾਸੇ ਮਸਤੇ ਵਿੱਚ ਆਏ ਨਾ, ਤੂੰ ਖੋਲ ਦੇ ਪਰਦੇ। ਹੈ ਵੇ ਵੇ, ਹੁਣ ਤਾਂ ਮੈਂ ਵੀ ਐਡੀ ਜ਼ਿੰਮੇਵਾਰੀ ਉੱਠ ਲਈ ਤੇਰੀ।
1: ਦੱਸ ਸੁਣ ਫਿਰ, ਬਲੋਚੀ ਮੇਰੇ ਦਾਦੇ ਦਾ ਦਾਦਾ ਦੀ
0: ਅੱਛਾ
1: ਛੜਾ ਦੀ ਸੌਰੀ ਦਾ ਸੁਲਫੇ ਦਾ ਡੱਕ ਕੇ ਨਹਿਰ 'ਚ ਉੱਤਰ ਜਾਂਦਾ ਤੇ ਕਈ ਕਈ ਘੰਟੇ ਤੀਮਿਆਂ ਦੇ ਸੁਪਨੇ ਦੇਖੀ ਜਾਂਦਾ। ਇੱਕ ਦਿਨ ਨਸ਼ੇ ਦੀ ਬਾਅਦ ਘਾਟ 'ਚ ਪਾਣੀ 'ਚ ਰੁੜ ਗਿਆ, ਹੋਰ ਚੌਥੇ ਦਿਨ ਝਾਲਾਂ 'ਚੋਂ ਗਲੀ ਸੜੀ ਲਾਸ ਮਿਲੀ ਉਹਦੀ। ਮੇਰੇ ਪਰਦਾਦੇ ਨੇ ਗੱਲ ਬਣਾ ਤੀ, ਲੈ ਵੀ ਜਲ ਪ੍ਰੇਤ ਨਾਲ ਯੁੱਧ ਕਰਦਾ ਸ਼ਹੀਦ ਹੋ ਗਿਆ। ਉਹ ਕਹਿੰਦੇ ਜਲ ਪ੍ਰੇਤ ਵੀ ਮਾਰਤਾ ਉਹਨੇ, ਨਹੀਂ ਤਾਂ ਪਿੰਡ ਰੁੜ ਜਾਣਾ ਤੀ।
0: ਟੁੱਟ ਪੈਣੇ ਗੱਪੀਆਂ ਦਾ ਲਾਣਾ ਨਾ ਹੋਵੇ ਤਾਂ। ਹੈ ਆ ਤੁਹਾਨੂੰ ਬੁੜੀ, ਲੈ ਦੇਖ ਲੈ ਕਿਵੇਂ ਤੜਕੇ ਹੱਥ ਨੇ ਦੂਰੀ ਹੋ ਹੋ ਕੇ ਡਰਾਉਤਾ ਕੱਢਦੀ ਹੈ। ਤੂੰ ਵੀ ਐਂ ਚੌਂਕੜੀ ਮਾਰ ਕੇ ਬੈਠਾ ਰਹਿਣਾ ਹੈ ਜਿਵੇਂ ਸੱਚੀ ਬਲੋਚੀ ਬੁੜੇ ਦੀ ਰੂਹ ਤੇਰੇ 'ਚ ਬੜੀ ਹੋਵੇ।
2: ਸੌਂ ਗਿਆ ਓਏ
0: ਖੋਟਿਆ, ਤੇਰੀ ਹਾਸੀ ਨਹੀਂ ਨਿਕਲਦੀ ਤੇ ਲੋਕ ਜਦੋਂ ਆਏ ਨੱਕ ਰਗੜਦੇ ਤੇਰੇ ਮੂਹਰੇ ਆ ਕੇ। ਹੈ
1: ਦੇਖ, ਅੱਜ ਤਾਂ ਜਿੰਨਾ ਮਰਜ਼ੀ ਤੂੰ ਖੁੱਲ੍ਹ ਕੇ ਗੱਲਾਂ ਕਰ ਲੈ, ਪਰ ਅੱਜ ਤੋਂ ਬਾਅਦ ਤੂੰ ਵੀ ਬਾਬੇ ਦੀ ਬਣ ਕੇ ਰਹਿਣਾ।
0: ਰੁੜ ਜਾਣਿਆ ਬਾਬੇ ਦੀ ਬਣੇ ਤੁਹਾਡੀ ਬੁੜੀ ਨਾ ਮੈਂ ਕਿਉਂ ਬਣਾ?
1: ਓਏ ਹੌਲੀ ਮਾਰਦੀ ਚੰਮ ਦੇੜ ਤਾ ਮੇਰਾ। ਉਹ ਮੈਂ ਤਾਂ ਕਹਿੰਦਾ ਤੀ ਸੇਵਾਦਾਰਨੀ ਬਣ ਕੇ ਰਹਿਣਾ, ਆਦਤ ਪਾ ਕੇ ਰੱਖੀਏ, ਨਹੀਂ ਤਾਂ ਕਦੇ ਨਾ ਕਦੇ ਭਾਂਡਾ ਭੰਨਿਆ ਜਾਊ ਤੇਰੇ ਮੂੰਹੋਂ। ਉਹ ਫੜਾ ਮੇਰੀ ਬੋਤਲ, ਨਾਲੇ ਤੂੰ ਆਪ ਕਾਜੂ ਬਦਾਮ ਘੱਟ ਦੜਿਆ ਕਰ, ਗਰਮੀ ਹੋਜੂ ਤੈਨੂੰ ਕਮਲੀਏ।
0: ਲੈ ਹੋਜੂ ਗਰਮੀ, ਆਪਦਾ ਹੱਕ ਖਾਨੀ ਹੈ ਜਿਵੇਂ ਤੂੰ ਕੁੱਕੜਾ ਦਾਰੂ ਤੇ ਹੱਕ ਸਮਝਦਾ ਉਵੇਂ ਮੇਰਾ ਵੀ ਹੱਕ ਹੈ।
1: ਅੱਛਾ ਲਾਉਣੀਆਂ ਫਿਰ ਸੈੱਟ?
0: ਨਾ ਭਾਈ ਨਾ ਨਾ ਨਾ, ਉਦੇ ਵਾਲਾ ਹਾਲ ਹੋਊ ਮੇਰਾ ਤਾਂ, ਮੈਨੂੰ ਨੀ ਲੋੜ ਤੇਰੀ ਪੰਜ ਰਤਨੀ ਦੀ।
1: ਫਲਾ ਲੈ ਬੁੱਤ ਦੀ ਫਿਰੇਂਗੀ।

0: ਵਾਲੇ ਨੂੰ ਚਰਨਾਂ ਦਾ ਖੈਰ ਸੀ ਨਰਮ ਬੰਦਾ, ਵਿੰਗ ਟੇੜ ਘੱਟ ਹੀ ਕਰਦਾ ਸੀ।
1: ਤਾਂ ਕੀਤੀ ਹੋਣੀ ਹੈ ਨਾਥੋਂ ਨੇ।
0: ਪੂਰੀ ਬਥੇਰਾ ਲਿਖੀ ਉਹਦੇ ਤੇ ਲਗ ਰੰਗੂ।
1: ਖੜ ਜਾ ਖੜ ਜਾ, ਅੱਖਾਂ ਬੰਦ ਕਰਕੇ ਦ੍ਰਿਸ਼ ਦੇਖਣ ਨੇ। ਹਾਂ ਹਾਂ ਚੱਲ ਦੱਸ, ਕਿਵੇਂ ਸਿੱਟਿਆ ਜਾਲ ਨਘੋਰੀ ਤੇ ਨੱਥ ਮਾਰਨ ਨੂੰ?
0: ਬਥੇਰੇ ਤਣੇ ਤੜਾਏ ਨਾਥੋਂ ਨੇ, ਪਰ ਉਸੇ ਗੱਲ ਤੋਂ ਤਿਲਕ ਜਾਂਦਾ ਕਿ ਮੈਂ ਨਹੀਂ ਕਿਸੇ ਗੱਦੀ ਗੁੱਦੀ ਨੂੰ ਮੰਨਦਾ। 2 ਸਾਲ ਲੰਘ ਗਏ, ਆਈ ਜਿਉਣੇ ਦੀ ਦਾਅ ਵੱਧ ਗਈ ਨਾਥੋਂ ਤੇ, ਬਈ ਇਹਨੂੰ ਬਾਬੇ ਬਲੋਚੀ ਵਾਲੇ ਗੇੜ ਚ ਲਿਆਉਣਾ ਹੈ। ਉਹ ਕੀ ਕਰਦੀ, ਸਿਰੇ ਦੇ ਖਿਡਾਰੀ ਵਾਂਗੂ ਦਾਅ ਖੇਡਦੀ, ਹਾਸੇ ਠੱਠੇ ਤੋਂ ਸ਼ੁਰੂ ਹੁੰਦੀ ਤੇ ਸ਼ੇਰ ਬੱਗਿਆ।

0: ਸੱਚੀ ਕਹਿੰਦੇ ਆ ਲੋਕ।
1: ਉਹ ਕੀ ਸੱਚ ਕਹਿੰਦੇ ਨੇ?
0: ਲੈ ਦੱਸ, ਨਾ ਗੀਤ ਨਹੀਂ ਸੁਣਿਆ ਆ ਕਿ ਦਿਓਰ ਭਾਬੀਆਂ ਦਾ ਗਹਿਣਾ ਕਿ ਹੰਡਾਉਣ ਦਿਨ ਰਾਤ, ਵੇ ਤੇਰੇ ਅਰਗੇ ਦਿਓਰ ਤਾਂ ਸੱਚੀ ਭਾਬੀਆਂ ਦਾ ਗਹਿਣਾ ਹੁੰਦੇ ਆ।
1: ਉਹ ਫਿਰ ਟੂਮਾਂ ਦੇ ਭਾਰਕਾਂ ਨੂੰ ਮਰਦੀ ਆ, ਆ ਲਿਆ ਫੜਾ ਲਾ ਕੇ ਤੇਰੀ ਦਰਾਣੀ ਨੂੰ ਦੇ ਦੂੰ ਜਦੋਂ ਲੈ ਕੇ ਆਵੇਗੀ।
0: ਲੈ ਵੱਡਾ ਚਲਾਕ, ਨਾ ਮੇਰੇ ਨਾਲੋਂ ਨੇੜੇ ਹੋ ਗਈ ਉਹ ਹੈ ਨਾ ਭੇਡੂਆ, ਮੈਂ ਤੇਰੇ ਨਾਲ ਤਿੰਨ ਰਿਸ਼ਤੇ ਨਿਭਾਉਣ ਨੂੰ ਫਿਰਦੀ ਹਾਂ ਤੇ ਤੂੰ ਮੈਨੂੰ ਥੁੱਕ ਲਾਉਣ ਨੂੰ ਫਿਰਦਾ।
1: ਤਿੰਨ ਕਿਹੜੇ ਬਈ?
0: ਲੈ ਭਾਬੀ ਤਾਂ ਦੇਖ ਹੁਣ ਵੀ ਤੇਰੀ ਹੋਈ ਆ, ਬੇ ਫੇਰ ਵਿਚੋਲਣ ਵੀ ਬਣੂ ਤੇ ਵਿਚੋਲਣ ਮਗਰੋਂ ਸਾਲੀ ਵੀ ਬਣੂ, ਨਾ ਹੋਰ ਕੀ ਅੱਗ ਭਾਲਦਾ ਹੈ, ਨਾਲੇ ਟੂਮਾ ਬਿਨਾਂ ਤੀਵੀਂ ਦੀ ਕੀ ਠੁੱਕ ਹੁੰਦੀ ਹੈ ਵੇ ਹੈ, ਹੋਰ ਭਾਵੇਂ ਜਾਨ ਮੰਗ ਲੈ, ਕੱਢ ਕੇ ਤਲੀ ਤੇ ਧਰ ਦੂੰ।
1: ਉਹ ਤਲੀ ਮੇਰੀ ਚਾਂਦੀ ਦੇ ਰੁਪਈਏ ਨੂੰ ਤਰਸ ਗਈ, ਜਾਨ ਧਰੇਗੀ ਤੂੰ ਮੇਰੀ ਤਲੀ ਤੇ, ਜਾਣਦਾ ਮੈਂ ਤੈਨੂੰ ਵੱਡੇ ਹੀ ਵਾਲੀ ਨੂੰ।
0: ਅੱਸਿਆ, ਮੇਰੇ ਜਣਾਏ ਤਾਂ ਬਿਨਾਂ ਹੀ ਜਾਣਦਾ ਤੂੰ ਹੈ, ਪਰ ਮੈਨੂੰ ਤਾਂ ਤੂੰ ਲੱਗਦਾ ਘੋਗੜੀ ਹੈ ਕਿ ਨਹੀਂ, ਵੇ ਤੇਰੇ ਅਰਗੇ ਨੂੰ ਦੇਖ ਕੇ ਕਿਸੇ ਪਿਆਸੀ ਰੂਹ ਨੇ ਬੋਲੀ ਬਣਾਈ ਹੋਣੀ ਆ।
1: ਉਹ ਕਿਹੜੀ ਬੋਲੀ?
0: ਅੱਛਾ ਦੱਸਦੀ ਹਾਂ ਤੈਨੂੰ, ਲੈ ਸੁਣ, ਆ ਕੇ ਗੋਲੀ ਮਾਰੋ ਆਸ਼ਕ ਦੇ ਜਿਹੜਾ ਅੱਖ ਦੀ ਰਮਜ਼ ਨਾ ਜਾਣੇ।
1: ਅੱਛਾ, ਉਹ ਪੂਣੀਆਂ ਕਤਲਾ ਚਾਰ, ਉਹੀ ਚਰਖਾ ਡਾ ਕੇ ਬੈਠੀ ਰਹਿਣੀ ਆ ਤੂੰ।
0: ਲੈ ਐ ਸੰਗਦਾ ਜਿਵੇਂ ਕੁੜੀ ਹੋਵੇ।
1: ਚੰਗਾ ਚੰਗਾ ਟਕੀ ਰਹਿ, ਉਹੀ ਭੌਂਕੀ ਜਾਂਦੀ ਹੈ।
0: ਲੈ ਨਾ ਹੁਣ ਕਿੱਧਰੋਂ ਕਿੱਧਰੋਂ ਟਕੀ ਰਹਾਂ ਬੇ ਹੈਂ, ਗਾਜਰ ਵਰਗੀ ਭੈਣ ਤੈਨੂੰ ਦਿਖਾਤੀ, ਰਮਜ ਵੀ ਮਿਲਵਾਤੀ, ਵਿਚੋਲਣ ਬਣਨ ਦੀ ਹਾਮੀ ਵੀ ਓਟ ਲਈ ਹੈਂ, ਲੋ ਮੈਂ ਤਾਂ ਸਾਲੀ ਵੀ ਬਣਨ ਨੂੰ ਤਿਆਰ ਹਾਂ, ਨਾ ਹੁਣ ਬਾਕੀ ਕੀ ਰਹਿ ਗਿਆ ਦੱਸ ਮੈਨੂੰ, ਕਿੱਧਰੋਂ ਰਹਿ ਗਿਆ ਜੋ ਟਕਾ? ਤੂੰ ਤਾਂ ਹੁਣੇ ਨਖਰੇ ਦਿਖਾਉਣਾ, ਫਿਰ ਕੱਲ੍ਹ ਨੂੰ ਜਦੋਂ ਘਰ ਵਾਲੀ ਆ ਗਈ ਨਾਰ ਪਟੋਲੇ ਅਰਗੀ, ਫਿਰ ਤੂੰ ਕਦੋਂ ਸਿਆਣੇਗਾ ਮੈਨੂੰ?
1: ਓਏ ਊਂਠ ਦਾ ਬੁੱਲ ਬਣ ਕੇ ਰਹਿ ਗਿਆ ਤੇਰਾ ਲਾਰਾ, ਐਸ ਜਨਮ 'ਚ ਤਾਂ ਡਿੱਗਦਾ ਨਹੀਂ ਦੀਂਦਾ, 2 ਸਾਲ ਲੰਘ ਗਏ ਕੁੱਤੇ ਝਾਕ 'ਚ ਮੈਨੂੰ।
0: ਹਾਏ ਹਾਏ ਮੈਂ ਮਰ ਜਾਂ, ਨਹੀਂ ਮੇਰਾ ਦਿਓਰ ਤਾਂ ਧਿਆ ਹੀ ਮਰ ਗਿਆ ਆਪਦੀ ਤੀਵੀਂ ਬਿਨਾਂ ਹੈਂ। ਬਸ ਬਸ ਸਬਰ ਰੱਖ, ਜਦੋਂ ਆ ਗਈ ਨਾ 4 ਦਿਨਾਂ 'ਚ ਨੱਕ ਮੋੜ ਦੂੰ ਤੇਰਾ, ਕਦੇ ਆਹ ਲਿਆ ਦੇ ਕਦੇ ਉਹ ਲਿਆ ਦੇ, ਵੇ ਖੈੜਾ ਛਡਾਉਣਾ ਔਖਾ ਹੋਜੂ ਸਾਰੀ ਉਮਰ। ਕੋ ਨਹੀਂ ਕਾਕਾ, ਦੇਣੀ ਜਾਂਦੇ ਆ, ਲੁੱਟ ਲੈ ਜਿਹੜੀ ਮੌਜ ਲੁੱਟਣੀ ਆ ਭਾਬੀ ਦੇ ਆਸਰੇ।
1: ਉਹ ਬਸ ਗੱਲਾਂ ਦੇ ਗੋਂਗਲੂ ਦੇ ਛੱਡਿਆ ਕਰ, ਆਨੇ ਵਾਲੀ ਥਾਂ ਆਈ ਨਾ ਕਦੇ।
0: ਆਨੇ ਵਾਲੀ ਥਾਂ 'ਤੇ ਉਹਨੂੰ ਭੱਜੀ ਕਦੋਂ ਆਵੇ ਤੇ ਇੱਥੋਂ ਹੈ, ਮਾੜੀ ਮੋਟੀ ਤੂੰ ਵੀ ਧੌਣ ਸਿੱਟ, ਅੜੀ ਛੱਡ ਆਪਦੀ।
1: ਮੈਂ ਕਿਹੜੀ ਅੜੀ ਛੱਡਾਂ?
0: ਦੇਖੋ ਕਾਕਾ ਜੀ, ਦੀਪਾਂ ਤੋਂ ਵੱਡੀ ਨੂੰ ਤੋਰ ਕੋਈ ਦੀਪਾਂ ਦਾ ਨੰਬਰ ਆਊ ਕਿ ਪਹਿਲਾਂ ਛੋਟੀ ਨੂੰ ਤੋਰ ਦੇਣ? ਉਹ ਭਾਈ ਬੀਬਾ, ਜੇ ਛੋਟੀ ਨੂੰ ਪਹਿਲਾਂ ਤੇਰੇ ਘਰ ਦੀ ਰੌਣਕ ਬਣਾਤਾ ਨਾ, ਤਾਂ ਵੱਡੀ ਦਾ ਕੀ ਬਣੂ?
1: ਕਿਉਂ ਵੱਡੀ ਦੇ ਖੁਰਕ ਪੈ ਜੂ ਜੇ ਛੋਟੀ ਪਹਿਲਾਂ ਡੋਲੀ ਪੈ ਜੂ ਤਾਂ?
0: ਵੇ ਕਮਲਿਆ, ਐਂ ਕਰਨ ਨਾਲ ਲੋਕ ਐਂ ਨਹੀਂ ਸੋਚਣਗੇ ਵੀ ਵੱਡੀ 'ਚ ਕੋਈ ਕਾਣਮੀਣ ਹੈ, ਜੇ ਕੋਈ ਛੋਟੀ ਲਈ ਫਟੱਕ ਰਿਸ਼ਤਾ ਮਿਲ ਗਿਆ, ਵੇ ਵੱਡੀ ਕੁਆਰੀ ਬੈਠੀ ਹੈ। ਤੂੰ ਹੀ ਸੋਚ, ਜੇ ਤੇਰੇ 22 ਤੋਂ ਪਹਿਲਾਂ ਮੈਂ ਤੇਰੇ ਨਾਲ ਜੋੜੀ ਬਣਾ ਲੈਂਦੀ ਤਾਂ ਉਹ ਛੜਾ ਨਾ ਰਹਿ ਜਾਂਦਾ, ਕੌਣ ਪੁੱਛਦਾ ਉਹਨੂੰ?

0: ਕੱਲ ਦਾ ਪ੍ਰੋਗਰਾਮ ਤੇਜਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 ਮਿੰਟ ਤੇ ਖੇਤੀਬਾੜੀ ਪ੍ਰੋਗਰਾਮ ਚ ਝੋਨੇ ਦੀ ਫਸਲ ਦੀ ਦੇਖਭਾਲ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਚ ਫੁੱਲਾਂ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਸੁਖਦੀਪ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ,
0: ਤੇ ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਠੀਕ ਹੈ ਜੀ,
0: ਮੌਸਮ ਪ੍ਰਭਾਵ ਰਲਮਾ ਮਿਲਮਾ ਹੈ, ਆਪਾਂ ਚੱਲੀਏ ਜੀ ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਸੈਮੀ ਕੰਡਕਟਰ ਮਿਸ਼ਨ ਨੂੰ ਵੱਡਾ ਹੁਲਾਰਾ ਦਿੰਦਿਆਂ ਗੁਜਰਾਤ ਦੇ ਸਾਨੰਦ ਵਿੱਚ CG ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ। ਸ਼੍ਰੀ ਮੋਦੀ ਨੇ ਅੱਜ ਰਾਜਸਥਾਨ ਵਿੱਚ 1,05,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੰਸਦ ਦਾ ਮਾਨਸੂਨ ਸਮਾਗਮ ਇਸ ਮਹੀਨੇ ਦੇ 20 ਤਰੀਕ ਨੂੰ ਸ਼ੁਰੂ ਹੋਏਗਾ ਅਤੇ 13 ਅਗਸਤ ਤੱਕ ਚੱਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਉਦਯੋਗ ਜਗਤ ਦੇ ਮਾਹਰਾਂ ਨੇ ਕਿਹਾ ਕਿ ਪੈਟਰੋਲ 'ਚ ਐਥਾਨੋਲ ਮਿਸ਼ਰਨ ਪ੍ਰੋਗਰਾਮ ਯੋਜਨਾਬੱਧ ਪੜਾਵਾਰ ਅਤੇ ਵਿਗਿਆਨਕ ਤੌਰ 'ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਮੈਨਚੈਸਟਰ ਵਿੱਚ ਖੇਡਿਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਨੰਦ ਵਿੱਚ CG ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ। 7,500 ਕਰੋੜ ਰੁਪਏ ਤੋਂ ਵੱਧ ਨਿਵੇਸ਼ ਨਾਲ ਇਹ ਕੇਂਦਰ ਦੇਸ਼ ਦੀ ਤਕਨਾਲੋਜੀ ਨਿਰਮਾਣ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
2: CG सेमी का ये प्लांट भारत, जापान और थाईलैंड के हमारे इंडस्ट्री पार्टनर्स के साझा प्रयासों का भी प्रतीक है। ये केवल एक बिजनेस वेंचर नहीं है, ये टेक्नोलॉजी, भरोसे और साझेदारी का ऐसा मॉडल है जो भारत की सेमीकंडक्टर जर्नी को नई गति देने वाला है। बीते 2.25 सालों में आप सभी ने स्क्रैच से स्केल तक इस पूरी फैसिलिटी को आकार दिया है। आज हम इसके कॉमर्शियल प्रोडक्शन की शुरुआत कर रहे हैं। मुझे बताया गया है कि अभी यहाँ से हर साल 20 करोड़ चिप्स निकलेगी।
1: ਸਾਨੰਦ ਪਹੁੰਚਣ 'ਤੇ ਪ੍ਰਧਾਨ ਮੰਤਰੀ ਨੇ ਹਾਈਟੈਕ ਪਲਾਂਟ ਦਾ ਨਿਰੀਖਣ ਕੀਤਾ। ਉਹਨਾਂ ਨੇ ਇੰਜੀਨੀਅਰਾਂ ਅਤੇ ਓਪਰੇਟਰਾਂ ਨਾਲ ਵੀ ਵਿਆਪਕ ਗੱਲਬਾਤ ਕੀਤੀ। ਇੱਕ ਵਾਰ ਪੂਰੀ ਤਰ੍ਹਾਂ ਚਾਲੂ ਹੋਣ 'ਤੇ ਇਸ ਸੈਂਟਰ ਦੀ ਸਾਲਾਨਾ ਉਤਪਾਦਨ ਸਮਰੱਥਾ 5 ਅਰਬ ਸੈਮੀਕੰਡਕਟਰ ਚਿਪਸ ਹੋਏਗੀ। ਇਹ ਮੈਮਰੀ ਅਤੇ ਸਟੋਰੇਜ ਦੀ ਵੱਧਦੀ ਆਲਮੀ ਮੰਗ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗਾ। ਇਸ ਮੌਕੇ 'ਤੇ ਬੋਲਦਿਆਂ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਪਲਾਂਟ ਵਿੱਚ ਤਿਆਰ ਕੀਤੇ ਗਏ ਚਿਪਸ ਕਾਰਾਂ, ਸਕੂਟਰਾਂ ਅਤੇ ਕਈ ਤਰ੍ਹਾਂ ਦੇ ਉਦਯੋਗਿਕ ਕੰਮਾਂ ਵਿੱਚ ਵਰਤੇ ਜਾਣਗੇ। ਉਹਨਾਂ ਅੱਗੇ ਕਿਹਾ ਕਿ ਇਸ ਸੈਂਟਰ ਵਿੱਚ ਤਿਆਰ ਕੀਤੇ ਗਏ ਚਿਪਸ ਜਾਪਾਨ, ਅਮਰੀਕਾ ਅਤੇ ਯੂਰਪ ਨੂੰ ਬਰਾਮਦ ਕੀਤੇ ਜਾਣਗੇ, ਜਿਸ ਨਾਲ ਭਾਰਤੀ ਤਕਨਾਲੋਜੀ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲੇਗੀ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਪਚਪਦਰਾ ਵਿੱਚ 1,05,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਰਾਜ ਵਿੱਚ ਬੁਨਿਆਦੀ ਢਾਂਚੇ, ਊਰਜਾ, ਆਵਾਜਾਈ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਪ੍ਰਧਾਨ ਮੰਤਰੀ ਨੇ ਜੋਧਪੁਰ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕੀਤਾ।
2: ਆਜ ਰਾਜਸਥਾਨ ਮੇਂ ਵਿਕਾਸ ਕੇ ਕਈ ਔਰ ਵੀ ਕੀਰਤੀਮਾਨ ਸਥਾਪਿਤ ਹੋ ਰਹੇ ਹੈ। ਆਜ ਹੀ ਜੋਧਪੁਰ ਮੇਂ ਨਏ ਏਅਰਪੋਰਟ ਟਰਮੀਨਲ

0: 7 ਓਵਰਾਂ ਵਿੱਚ 2 ਵਿਕਟਾਂ ਪਿੱਛੇ 79 ਦੌੜਾਂ ਬਣਾ ਲਈਆਂ ਨੇ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੈਸਟਰਲੇ ਸਟੇਟ ਵਿੱਚ ਮੀਂਹ ਕਾਰਨ ਰੱਦ ਹੋ ਗਿਆ ਸੀ। ਫੀਫਾ ਵਿਸ਼ਵ ਕੱਪ ਵਿੱਚ ਰਾਊਂਡ ਆਫ 16 ਦੇ ਪਹਿਲੇ ਮੈਚ ਵਿੱਚ ਅੱਜ ਰਾਤੀਂ 10:30 ਕੈਨੇਡਾ ਦਾ ਮੋਰੋਕੋ ਨਾਲ ਮੁਕਾਬਲਾ ਹੋਏਗਾ। ਇੱਕ ਹੋਰ ਮੈਚ ਵਿੱਚ ਪੈਰਾਗੁਏ ਦਾ ਮੁਕਾਬਲਾ ਫਰਾਂਸ ਨਾਲ ਰਾਤੀਂ 2:30 ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਸੈਮੀ ਕੰਡਕਟਰ ਮਿਸ਼ਨ ਨੂੰ ਵੱਡਾ ਹੁਲਾਰਾ ਦਿੰਦਿਆਂ ਗੁਜਰਾਤ ਦੇ ਸਾਨੰਦ ਵਿੱਚ CG ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ। ਸ਼੍ਰੀ ਮੋਦੀ ਨੇ ਅੱਜ ਰਾਜਸਥਾਨ ਵਿੱਚ 1,05,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੰਸਦ ਦਾ ਮਾਨਸੂਨ ਸਮਾਗਮ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਏਗਾ ਅਤੇ 13 ਅਗਸਤ ਤੱਕ ਚੱਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਉਦਯੋਗ ਜਗਤ ਦੇ ਮਾਹਰਾਂ ਨੇ ਕਿਹਾ ਕਿ ਪੈਟਰੋਲ 'ਚ ਐਥਾਨੋਲ ਮਿਸ਼ਰਨ ਪ੍ਰੋਗਰਾਮ ਯੋਜਨਾਬੱਧ ਪੜਾਵਾਰ ਅਤੇ ਵਿਗਿਆਨਕ ਤੌਰ 'ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ। ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਮੈਨਚੈਸਟਰ ਵਿੱਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।
2: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:40 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਹਿਤ ਸੁਧਾ, ਜਿਹਦੇ ਵਿੱਚ ਅੱਜ ਦਾ ਵਿਸ਼ਾ ਹੈ ਸੰਸਕ੍ਰਿਤ ਸਾਹਿਤ ਵਿੱਚ ਵਨਸਪਤੀ ਪੂਜਨ। ਅੱਜ ਸਾਹਿਤ ਸੁਧਾ ਪ੍ਰੋਗਰਾਮ ਪੇਸ਼ ਕਰਨਗੇ ਰੂਬੀ ਜੈਨ।
3: ਕ੍ਰਿਤ ਵਾਂਗਮਏ ਵਿੱਚ ਰੁੱਖਾਂ ਦੀਆਂ ਕਈ ਕਿਸਮਾਂ ਦਾ ਵਰਣਨ ਆਉਂਦਾ ਹੈ, ਜਿਨ੍ਹਾਂ ਵਿੱਚੋਂ ਮੁੱਖ ਹਨ ਵਣਸਪਤੀ, ਵਾਣਸਪਤਯ, ਔਸ਼ਧੀ ਅਤੇ ਲਤਾ। ਰੁੱਖਾਂ ਦਾ ਇਹ ਵਰਗੀਕਰਨ ਵੇਦਾਂ ਵਿੱਚ ਵੀ ਮਿਲਦਾ ਹੈ। ਪ੍ਰਸਿੱਧ ਸ਼ਾਂਤੀ ਮੰਤਰ ਵਿੱਚ ਰਿਸ਼ੀ ਸਾਫ਼ ਕਹਿੰਦਾ ਹੈ ਔਸ਼ਧਯਹ ਸ਼ਾਂਤੀ ਵਣਸਪਤਯਹ ਸ਼ਾਂਤੀ। ਪਰ ਉਸ ਵੇਲੇ ਸ਼ਾਇਦ ਇਹ ਵਰਗੀਕਰਨ ਬਹੁਤ ਪੱਕਾ ਨਹੀਂ ਸੀ ਹੋਇਆ, ਕਿਉਂ ਜੋ ਵੇਦਾਂ ਵਿੱਚ ਕਈ ਸੂਕਤ ਅਤੇ ਮੰਤਰ ਆਉਂਦੇ ਹਨ ਜਿਨ੍ਹਾਂ ਦਾ ਦੇਵਤਾ ਤਾਂ ਵਣਸਪਤੀ ਹੈ ਪਰ ਉੱਥੇ ਵਰਣਨ ਲਤਾ ਜਾਂ ਔਸ਼ਧੀ ਦਾ ਹੈ, ਜਿਵੇਂ ਅਥਰਵੇਦ ਦੇ 6:13-138 ਵਿੱਚ। ਇਸੇ ਤਰ੍ਹਾਂ ਨਾਲ ਇੱਕ ਮੰਤਰ ਵਿੱਚ ਰਿਸ਼ੀ ਕਹਿੰਦਾ ਹੈ ਦੀਰਘਾਯੁਸਤ ਔਸ਼ਧੇ ਖਣਿਤਾ ਯਸਮਈ ਚ ਤਵਾਖਨਾਮਯਹਮ ਅਥੋ ਤਵਮ ਦੀਰਘਾਯੁਰਭੂਤਵਾ ਸ਼ਤਵਲਸ਼ਾ ਵਿਰੋਹਤਾਤ। ਰਿਸ਼ੀ ਕਹਿੰਦਾ ਹੈ ਕਿ ਹੇ ਔਸ਼ਧੀ, ਤੈਨੂੰ ਖੋਦਣ ਵਾਲਾ ਲੰਬੀ ਉਮਰ ਪ੍ਰਾਪਤ ਕਰੇ ਅਤੇ ਜਿਸ ਲਈ ਤੈਨੂੰ ਖੋਦਿਆ ਜਾ ਰਿਹਾ ਹੈ ਉਹ ਵੀ ਲੰਬੀ ਉਮਰ ਵਾਲਾ ਹੋਏ ਅਤੇ ਤੂੰ ਵੀ ਲੰਬੀ ਉਮਰ ਵਾਲੀ ਹੋ ਕੇ ਸੈਂਕੜਿਆਂ ਅੰਕੁਰਾਂ ਨਾਲ ਹਰ ਤਰ੍ਹਾਂ ਵਧੇ ਫੁੱਲੇ। ਇੱਥੇ ਸਪਸ਼ਟ ਹੈ ਕਿ ਰਿਸ਼ੀ ਔਸ਼ਧੀ ਨੂੰ ਸੰਬੋਧਿਤ ਕਰ ਰਿਹਾ ਹੈ, ਪਰ ਜੇਕਰ ਅਸੀਂ ਔਸ਼ਧੀ ਦੀ ਪਰਿਭਾਸ਼ਾ ਵੇਖਦੇ ਹਾਂ ਤਾਂ ਉੱਥੇ ਲਿਖਿਆ ਹੈ ਔਸ਼ਧਯਾ ਫਲ ਪਾਕਾਂਤਾ, ਭਾਵ ਕਿ ਔਸ਼ਧੀ ਫਲ 'ਤੇ ਪੱਕਣ 'ਤੇ ਸਮੂਲ ਨਸ਼ਟ ਹੋ ਜਾਂਦੀ ਹੈ ਅਤੇ ਫਿਰ ਰਿਸ਼ੀ ਉਸ ਦੀ ਲੰਬੀ ਉਮਰ ਅਤੇ ਫਿਰ ਤੋਂ ਉੱਗਣ ਦੀ ਅਰਦਾਸ ਕਿਵੇਂ ਕਰ ਸਕਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵੇਦਾਂ ਵਿੱਚ ਮਿਲਣ ਵਾਲੇ ਔਸ਼ਧੀ, ਵਿਰੁੱਧ, ਵਨਸਪਤੀ ਆਦਿ ਸ਼ਬਦ ਕਈ ਵਾਰ ਵਿਆਪਕ ਅਰਥ ਵਿੱਚ ਵੀ ਆਏ ਹਨ। ਵੇਦਾਂ ਵਿੱਚ ਇਸ ਤਰ੍ਹਾਂ ਦੇ ਕਈ ਸੂਕਤ ਜਾਂ ਮੰਤਰ ਮਿਲਦੇ ਹਨ ਜਿਨ੍ਹਾਂ ਦਾ ਦੇਵਤਾ ਔਸ਼ਧੀ, ਔਸ਼ਧੀ ਵਿਸ਼ੇਸ਼ ਜਾਂ ਵਨਸਪਤੀ ਹੈ। ਅਥਰਵ ਵੇਦ ਵਿੱਚ ਵਨਸਪਤੀ 26 ਸੂਕਤਾਂ ਦਾ ਪੂਰਨ ਰੂਪ ਨਾਲ ਅਤੇ 7 ਸੂਕਤਾਂ ਦਾ ਅੰਸ਼ਕ ਰੂਪ ਨਾਲ ਦੇਵਤਾ ਹੈ। ਰਿਗਵੇਦ ਦੇ 10ਵੇਂ ਮੰਡਲ ਦਾ 23 ਮੰਤਰਾਂ ਵਾਲਾ 97ਵਾਂ ਸੂਕਤ ਔਸ਼ਧੀ ਸਤੁਤੀ ਵਾਲਾ ਹੈ। ਇਸ ਵਿੱਚ ਔਸ਼ਧੀਆਂ ਦਾ ਗੁਣਗਾਨ ਕੀਤਾ ਗਿਆ ਹੈ। ਇੱਕ ਮੰਤਰ ਵਿੱਚ ਰਿਸ਼ੀ ਕਹਿੰਦਾ ਹੈ ਔਸ਼ਧੀ ਪ੍ਰਤੀਮੋਦਤਵਮ ਪੁਸ਼ਪਾਵਤੀ ਪ੍ਰਸੂਵਰੀ ਕਿ ਹੇ ਔਸ਼ਧੀਓ, ਤੁਸੀਂ ਫੁੱਲ ਅਤੇ ਫਲ ਵਾਲੀ

ਹੋਕੇ ਹਰੀ ਭਰੀ ਰਹੋ। ਇਸੇ ਤਰ੍ਹਾਂ ਯਜੁਰਵੇਦ ਵਿੱਚ ਵਨਸਪਤੀਆਂ ਨਾਲ ਸੰਬੰਧਿਤ ਕਈ ਮੰਤਰ ਮਿਲਦੇ ਹਨ, ਜਿਵੇਂ ਨਮੋ ਵਰਿਕਸ਼ਭਯ ਵਰਿਕਸ਼ਾਂ ਨਾਮ ਪਤਏ ਨਮੋ ਨਮਃ ਪ੍ਰਣਾਏ ਚ ਪਰਣਸ਼ਦਾਏ ਚ। ਇਸ ਸੰਦਰਭ ਵਿੱਚ ਰਿਗਵੇਦ ਅਤੇ ਯਜੁਰਵੇਦ ਦਾ ਇੱਕ ਮੰਤਰ ਵਿਸ਼ੇਸ਼ ਧਿਆਨ ਯੋਗ ਹੈ। ਔਸ਼ਧੀ ਰੀਤੀ ਮਾਤਰਸਤਦਵੋ ਦੇਵੀ ਰੂਪੇ ਬ੍ਰੁਵੇ ਸੰਨਿਯਮਸ਼ਵਮ ਗਾਮ ਵਾਸਮ ਆਤਮਾਨਮ ਤਵ ਪੁਰੁਸ਼। ਭਾਵ ਹੈ ਕਿ ਹੇ ਔਸ਼ਧਿਓ, ਤੁਸੀਂ ਮਾਂ ਦੇ ਵਾਂਗ ਪਾਲਣ ਪੋਸ਼ਣ ਕਰਨ ਵਾਲੀਆਂ ਹੋ, ਤੁਸੀਂ ਸ਼ਕਤੀ ਅਤੇ ਜੀਵਨ ਦੇਣ ਵਾਲੀਆਂ ਹੋਣ ਕਰਕੇ ਦੇਵੀ ਕਹਾਉਂਦੀਆਂ ਹੋ। ਹੇ ਪਰਮਾਤਮਾ, ਅਸੀਂ ਤੁਹਾਡੀ ਕਿਰਪਾ ਨਾਲ ਇਹਨਾਂ ਔਸ਼ਧੀਆਂ ਦੁਆਰਾ ਗਾਵਾਂ, ਘੋੜੇ, ਕੱਪੜੇ, ਲੱਤੇ ਅਤੇ ਬਲ ਆਦਿ ਪ੍ਰਾਪਤ ਕਰੀਏ। ਇਸ ਤਰ੍ਹਾਂ ਇਸ ਮੰਤਰ ਵਿੱਚ ਔਸ਼ਧੀ ਨੂੰ ਦੇਵੀ ਰੂਪ ਕਿਹਾ ਗਿਆ ਹੈ। ਦਰਅਸਲ ਗੱਲ ਇਹ ਹੈ ਕਿ ਰਿਸ਼ੀਆਂ ਨੇ ਸਮਝਿਆ ਕਿ ਜੋ ਵੀ ਪਦਾਰਥ ਸਾਡੇ ਜੀਵਨ ਜਿਉਣ ਵਿੱਚ ਸਾਡੀ ਸਹਾਇਤਾ ਕਰਦਾ ਹੈ ਉਹ ਦੇਵਤਾ ਹੈ। ਇਸ ਲਈ ਪ੍ਰਿਥਵੀ ਦੇਵਤਾ ਹੈ, ਜਲ ਦੇਵਤਾ ਹੈ, ਵਾਯੂ ਦੇਵਤਾ ਹੈ, ਸੂਰਜ ਵੀ ਦੇਵਤਾ ਹੈ, ਅਤੇ ਜੋ ਦੇਵਤਾ ਹੈ ਉਹ ਸਤੁਤੀ ਯੋਗ ਹੈ, ਸ਼ਲਾਘਾ ਯੋਗ ਹੈ, ਪੂਜਾ ਭਾਵ ਕੇ ਆਦਰ ਯੋਗ ਹੈ, ਅਤੇ ਇਹ ਵਨਸਪਤੀਆਂ ਤਾਂ ਸਾਡਾ ਸਿੱਧਾ ਉਪਕਾਰ ਕਰਦੀਆਂ ਹਨ। ਨਿਰੁਕਤਕਾਰ ਯਾਸਕ ਦਾ ਦੇਵ ਸ਼ਬਦ ਦਾ ਨਿਰਵਚਨ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ, ਜੋ ਕਹਿੰਦਾ ਹੈ ਦੇਵੋ ਦਾਨਾਤਵਾ ਦੀਪਨਾਤਵਾ ਦੋਤਨਾਤਵਾ। ਇਸ ਦੇ ਅਨੁਸਾਰ ਦਾਨ ਦੇਣ ਵਾਲਾ ਵੀ ਦੇਵਤਾ ਹੁੰਦਾ ਹੈ। ਸ਼ਾਇਦ ਇਸੇ ਤੋਂ ਪ੍ਰੇਰਿਤ ਹੋ ਕੇ ਪੁਰਾਣਾਂ ਵਿੱਚ ਬਨਸਪਤੀ ਪੂਜਨ ਦੀ ਅਵਧਾਰਨਾ ਮੁਖਰ ਹੋ ਕੇ ਸਾਹਮਣੇ ਆਈ, ਜੋ ਅੱਜ ਅਲੱਗ ਅਲੱਗ ਭਾਰਤੀ ਪਰਵਾਂ, ਵਰਤਾਂ ਅਤੇ ਮਾਂਗਲਿਕ ਕਰਮਾਂ ਦਾ ਅਭਿੰਨ ਅੰਗ ਬਣ ਗਈ ਹੈ। ਜਿਵੇਂ ਵੱਟ ਸਵਿੱਤਰੀ ਵਿੱਚ ਵੱਟ ਦੀ ਪੂਜਾ, ਅਕਸ਼ੈ ਨੌਵੀਂ 'ਤੇ ਔਲੇ ਦੀ, ਕੱਤਕ ਦੇ ਮਹੀਨੇ ਤੁਲਸੀ ਦੀ, ਸੰਤਾਨ ਲਈ ਕੇਲੇ ਦੀ, ਸੰਤਾਨ ਦੀ ਵਿਰਧੀ ਲਈ ਕੁਸ਼, ਕਾਸ ਅਤੇ ਬਾਂਸ ਦੀ, ਅਤੇ ਚੰਗਾ ਵਰ ਪ੍ਰਾਪਤ ਕਰਨ ਲਈ ਪਿੱਪਲ ਆਦਿ ਦੀ ਪੂਜਾ। ਇਹੋ ਨਹੀਂ, ਕੁਛ ਰੁੱਖਾਂ ਦੀ ਪੂਜਾ ਲਈ ਤਾਂ ਵਿਸ਼ੇਸ਼ ਦਿਨ ਵੀ ਮੁਕਰਰ ਕੀਤੇ ਗਏ ਹਨ। ਜਿਵੇਂ ਪਿੱਪਲ ਦੀ ਪੂਜਾ ਸ਼ਨੀਵਾਰ ਕਰਨ ਦਾ ਵਿਧਾਨ ਹੈ, ਤਾਂ ਬੋਹੜ ਲਈ ਮੱਸਿਆ ਮੁਕਰਰ ਹੈ, ਕੇਲੇ ਲਈ ਵੀਰਵਾਰ ਅਤੇ ਬਿੱਲਵ ਲਈ ਸੋਮਵਾਰ ਵਿਸ਼ੇਸ਼ ਹੈ। ਹਾਲਾਂਕਿ ਤੁਲਸੀ ਦੀ ਪੂਜਾ ਰੋਜ਼ ਹੁੰਦੀ ਹੈ, ਤਾਂ ਵੀ ਕੱਤਕ ਮਹੀਨੇ ਦੀ ਬੈਕੁੰਠ ਚੌਦਸ ਆਦਿ ਤਿੱਥਾਂ 'ਤੇ ਤੁਲਸੀ ਦਾ ਵਿਸ਼ੇਸ਼ ਪੂਜਨ ਕੀਤਾ ਜਾਂਦਾ ਹੈ। ਦੇਵੋਥਾਪਨੀ ਇਕਾਦਸ਼ੀ ਨੂੰ ਤਾਂ ਤੁਲਸੀ ਦਾ ਵਿਆਹ ਵੀ ਕਰਵਾਇਆ ਜਾਂਦਾ ਹੈ। ਪਰ ਯਾਦ ਰੱਖਣ ਯੋਗ ਗੱਲ ਇਹ ਹੈ ਕਿ ਬਨਸਪਤੀਆਂ ਦੀ ਇਹ ਪੂਜਾ ਵੇਦ ਵਿਹਿਤ ਨਹੀਂ ਹੈ। ਪਦਮ ਪੁਰਾਣ ਦੇ ਅਨੁਸਾਰ ਕੋਲਾਹਲ ਨਾਮਕ ਇੱਕ ਯੁੱਧ ਵਿੱਚ ਦਾਨਵਾਂ ਤੋਂ ਹਾਰੇ ਹੋਏ ਦੇਵਤਿਆਂ ਨੇ ਆਪਣੇ ਪ੍ਰਾਣ ਬਚਾਉਣ ਲਈ ਰੁੱਖਾਂ ਦੀ ਸ਼ਰਨ ਲਈ ਸੀ। ਉਦੋਂ ਤੋਂ ਹੀ ਰੁੱਖਾਂ ਅਤੇ ਦੇਵਤਿਆਂ ਦੇ ਨਿਵਾਸ ਦੀ ਮਾਨਤਾ ਚੱਲੀ ਹੈ, ਅਤੇ ਦੇਵਤਿਆਂ ਦੇ ਰੁੱਖਾਂ 'ਤੇ ਨਿਵਾਸ ਕਰਨ ਕਰਕੇ ਹੀ ਰੁੱਖਾਂ ਦੀ ਰੱਖਿਆ ਅਤੇ ਪੂਜਾ ਪੁੰਨ ਅਤੇ ਉਹਨਾਂ ਦੀ ਕਟਾਈ ਨੂੰ ਪਾਪ ਮੰਨਿਆ ਗਿਆ ਹੈ। ਲਗਭਗ ਸਾਰੇ ਹੀ ਪੁਰਾਣਾਂ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਵਰਣਨ ਮਿਲਦੇ ਹਨ। ਸਕੰਦ ਪੁਰਾਣ ਵਿੱਚ ਲਗਭਗ 37 ਦੇਵਤਿਆਂ ਅਤੇ ਉਹਨਾਂ ਨਾਲ ਸੰਬੰਧਿਤ ਰੁੱਖਾਂ ਦਾ ਵਰਣਨ ਆਉਂਦਾ ਹੈ। ਉੱਥੇ ਇਹ ਵੀ ਕਿਹਾ ਗਿਆ ਹੈ ਕਿ ਵਿਸ਼ਨੂੰ ਦੀ ਮੂਰਤੀ ਨਾ ਹੋਵੇ ਤਾਂ ਅਸ਼ਵਤ ਭਾਵ ਕੇ ਪਿੱਪਲ ਅਤੇ ਸ਼ਿਵ ਦੀ ਮੂਰਤੀ ਨਾ ਹੋਵੇ ਤਾਂ ਵੱਟ ਦੀ ਪੂਜਾ ਕੀਤੀ ਜਾ ਸਕਦੀ ਹੈ। ਮੂਰਤਿਆ ਭਾਵੇ ਪੂਜਨੀਓ ਅਸ਼ਵਥੋ ਵਾ ਅਥ ਵਟੋ ਅਥਵਾ ਅਸ਼ਵਥ ਰੂਪੀ ਵਿਸ਼ਨੂੰ ਸਿਆਤ ਵੱਟ ਰੂਪੀ ਸ਼ਿਵੋ ਯਤ। ਇਹਨਾਂ ਪਵਿੱਤਰ ਮੰਨੀਆਂ ਜਾਣ ਵਾਲੀਆਂ ਬਨਸਪਤੀਆਂ ਦੇ ਪੱਤੇ, ਫੁੱਲ ਆਦਿ ਸੰਬੰਧਿਤ ਦੇਵਤੇ ਦੀ ਪੂਜਾ ਵਿੱਚ ਵੀ ਪ੍ਰਯੋਗ ਕੀਤੇ ਜਾਂਦੇ ਹਨ। ਇਹਨਾਂ ਦਾ ਤਰਕਸੰਮਤ ਆਧਾਰ ਲੱਭੀਏ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਹਨਾਂ ਦੇਵਤਿਆਂ ਅਤੇ ਰੁੱਖਾਂ ਵਿੱਚ ਕੋਈ ਗੁਣ ਆਧਾਰਿਤ ਸਮਾਨਤਾ ਹੋਵੇਗੀ, ਜਿਸ ਕਾਰਨ ਉਹ ਇਸ ਤਰ੍ਹਾਂ ਆਪਸ ਵਿੱਚ ਸੰਬੰਧਿਤ ਹਨ। ਉਦਾਹਰਣ ਦੇ ਤੌਰ 'ਤੇ ਵਿਸ਼ਨੂੰ ਅਤੇ ਪਿੱਪਲ ਦਾ ਸੰਬੰਧ, ਵਿਸ਼ਨੂੰ ਜਗਤ ਦਾ ਪਾਲਣਹਾਰ ਹੈ ਅਤੇ ਪਿੱਪਲ ਦਿਨ ਰਾਤ ਆਕਸੀਜਨ ਦਿੰਦਾ ਹੈ, ਜੋ ਕਿ ਪ੍ਰਾਣੀਆਂ ਦੇ ਜੀਵਨ ਦੀ ਬੜੀ ਜ਼ਰੂਰੀ ਸ਼ਰਤ ਹੈ। ਇਸ ਤਰ੍ਹਾਂ ਉਹ ਵੀ ਪਾਲਣਕਰਤਾ ਦੇ ਗੁਣਾਂ ਨੂੰ ਧਾਰਨ ਕਰ ਰਿਹਾ ਹੈ, ਇਸ ਲਈ ਉਹ ਵਿਸ਼ਨੂੰ ਦਾ ਪ੍ਰਤੀਕ ਅਤੇ ਪ੍ਰਤੀਨਿਧੀ ਹੈ। ਇਸੇ ਤਰ੍ਹਾਂ ਤੁਲਸੀ, ਜੋ ਕਿ ਵਿਸ਼ਨੂੰ ਪ੍ਰਿਆ ਕਹੀ ਜਾਂਦੀ ਹੈ, ਆਪਣੇ ਵਿਸ਼ਾਣੂ ਨਾਸ਼ਕ ਗੁਣਾਂ ਕਰਕੇ ਇੱਕ ਤਰ੍ਹਾਂ ਨਾਲ ਵਿਸ਼ਨੂੰ ਦੇ ਕੰਮ ਵਿੱਚ ਹੱਥ ਵੰਡਾ ਰਹੀ ਹੈ। ਅਗਨੀ ਪੁਰਾਣ ਦੇ 70ਵੇਂ ਅਧਿਆਏ ਵਿੱਚ ਰੁੱਖਾਂ ਦੀ ਪ੍ਰਤਿਸ਼ਠਾ ਵਿਧੀ ਵਰਣਨ ਕੀਤੀ ਗਈ ਹੈ। ਇਹ ਇੱਕ ਤਰ੍ਹਾਂ ਰੁੱਖਾਂ ਦੀ ਛੋੜਸ਼ੋਪਚਾਰ ਪੂਜਾ ਹੈ, ਪਰ ਇਸ ਵਿੱਚ ਸਭ ਤੋਂ ਵਿਸ਼ੇਸ਼ ਹੈ ਰੁੱਖਾਂ ਦਾ ਸਰਵ ਔਸ਼ਧੀ ਜਲ ਲਿੰਪਨ। ਜਾਣਨ ਯੋਗ ਹੈ ਕਿ ਮੁਰਾ, ਕਪੂਰ, ਕਚਰੀ, ਵਚਾ, ਕੁਸ਼ਟ, ਸ਼ਿਲਾਜੀਤ ਜਾਂ ਭੁਰੀ ਸ਼ਰੀਲਾ, ਦੋ ਤਰ੍ਹਾਂ ਦੀ ਹਲਦੀ, ਦਾਰੂ ਹਲਦੀ ਅਤੇ ਗੰਢ ਹਲਦੀ, ਚੰਪਾ ਅਤੇ ਮੋਥਾ ਸਰਵ ਔਸ਼ਧੀ ਸਮੁਦਾਇ ਕਿਹਾ ਗਿਆ ਹੈ। ਅਤੇ ਹੋ ਸਕਦਾ ਹੈ ਕਿ ਇਹਨਾਂ ਔਸ਼ਧੀਆਂ

ਅਲਾ ਜਲ ਰੁੱਖਾਂ ਦੇ ਲਈ ਕੀਟਨਾਸ਼ਕਾਂ ਦਾ ਕੰਮ ਕਰਦਾ ਹੋਏ। ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਇਹਨਾਂ ਸਾਰੀਆਂ ਵਿਧੀਆਂ ਨੂੰ ਧਿਆਨ ਨਾਲ ਵੇਖਦੇ ਹਾਂ ਤਾਂ ਇਹ ਵਿਧੀਆਂ ਬਨਸਪਤੀਆਂ ਦੀ ਰੱਖਿਆ ਦੀ ਵਿਧੀਆਂ ਪ੍ਰਤੀਤ ਹੁੰਦੀਆਂ ਨੇ। ਉਦਾਹਰਣ ਵਜੋਂ ਵੱਟ ਸਵਿਤਰੀ ਵਰਤ ਦਾ ਸਮੇਂ ਹੈ ਜੇਠ ਦੀ ਮੱਸਿਆ। ਜੇਠ ਮਹੀਨੇ ਭਰ ਗਰਮੀ ਪੈ ਰਹੀ ਹੁੰਦੀ ਹੈ ਅਤੇ ਉਸ ਵੇਲੇ ਵਿਸ਼ਾਲ ਬੋਹੜ ਲਈ ਪਾਣੀ ਦੀ ਵਿਵਸਥਾ ਕਿਵੇਂ ਹੋਵੇ? ਇਸ ਲਈ ਸ਼ਾਇਦ ਸੁਹਾਗਣਾ ਔਰਤਾਂ ਲਈ ਵੱਟ ਸਵਿਤਰੀ ਪੂਜਾ ਵਿਧੀ ਬਣਾ ਦਿੱਤੀ ਗਈ ਹੋਵੇਗੀ, ਕਿਉਂ ਜੋ ਇਸ ਵਿੱਚ ਬੋਹੜ ਨੂੰ ਮੰਤਰ ਉਚਾਰਨ ਸਹੀ

0: ਪਾਣੀ ਦੀ ਵਿਵਸਥਾ ਕਿਵੇਂ ਹੋਵੇ। ਇਸ ਲਈ ਸ਼ਾਇਦ ਸੁਹਾਗਣਾ ਔਰਤਾਂ ਲਈ ਵੱਟ ਸਵਿੱਤਰੀ ਪੂਜਾ ਵਿਧੀ ਬਣਾ ਦਿੱਤੀ ਗਈ ਹੋਵੇਗੀ, ਕਿਉਂ ਜੋ ਇਸ ਵਿੱਚ ਬੋਹੜ ਨੂੰ ਮੰਤਰ ਉਚਾਰਨ ਸਹਿਤ ਜਲਨ ਵੀ ਅਰਪਿਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜਿਸ ਘਰ ਵਿੱਚ ਇੱਕ ਇਸਤਰੀ ਹੋਵੇ ਉੱਥੋਂ ਇੱਕ, ਅਤੇ ਜਿੱਥੇ ਦੋ ਇਸਤਰੀਆਂ ਹੋਣ ਉੱਥੇ ਦੋ ਲੋਟੇ ਜਾਂ ਘੜੇ ਪਾਣੀ ਆ ਜਾਂਦਾ ਹੋਵੇਗਾ। ਅਤੇ ਇਸ ਤਰ੍ਹਾਂ ਆਸ ਪਾਸ ਦੀ ਇਸਤਰੀਆਂ ਦੁਆਰਾ ਜਲ ਅਰਪਿਤ ਕਰਨ ਨਾਲ ਬੋਹੜ ਦੀ ਜਲਾਪੂਰਤੀ ਦੀ ਸਮੱਸਿਆ ਹੱਲ ਹੋ ਜਾਂਦੀ ਹੋਵੇਗੀ। ਇਸੇ ਤਰ੍ਹਾਂ ਜੇ ਪਿੱਪਲ ਨੂੰ ਵਿਸ਼ਨੂੰ ਨਾਲ ਨਾ ਜੋੜਿਆ ਗਿਆ ਹੁੰਦਾ ਤਾਂ ਅੱਜ ਸ਼ਾਇਦ ਸਾਨੂੰ ਪਿੱਪਲ ਵੇਖਣ ਨੂੰ ਵੀ ਨਾ ਮਿਲਦਾ। ਕਹਿਣ ਦਾ ਭਾਵ ਸਿਰਫ ਇੰਨਾ ਹੈ ਕਿ ਇਹ ਸਾਰਾ ਇੱਕ ਉੱਚ ਪੱਧਰੀ ਸ਼ੋਧ ਦਾ ਵਿਸ਼ਾ ਹੈ, ਪਰ ਸਿੱਟੇ ਵਜੋਂ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਸਾਰੀਆਂ ਵਿਧੀਆਂ ਇੱਕ ਹੀ ਸੰਦੇਸ਼ ਦਿੰਦੀਆਂ ਹਨ, ਅਤੇ ਉਹ ਹੈ ਇਹ ਬਨਸਪਤੀਆਂ ਜੀਵਨ ਲਈ ਬਹੁਤ ਉਪਯੋਗੀ ਹਨ ਅਤੇ ਇਹਨਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਇਹਨਾਂ ਦੀ ਅੰਨੇਵਾਹ ਕਟਾਈ ਨਹੀਂ ਹੋਣੀ ਚਾਹੀਦੀ, ਅਤੇ ਜੋ ਚੁਰਾਹੇ, ਮੰਦਰਾਂ, ਕਮਿਊਨਿਟੀ ਪਾਰਕਾਂ ਜਾਂ ਚੌਪਾਲਾਂ ਵਿੱਚ ਲੱਗੇ ਹੋਏ ਪਿੱਪਲ ਅਤੇ ਬੋਹੜ ਵਰਗੇ ਰੁੱਖ ਹਨ, ਉਹ ਸਭ ਦੀ ਸਾਂਝੀ ਸੰਪੱਤੀ ਹਨ, ਅਤੇ ਇਸ ਲਈ ਉਹਨਾਂ ਦਾ ਖਿਆਲ ਰੱਖਣ ਦਾ ਅਤੇ ਸਾਰ ਸੰਭਾਲ ਦਾ ਜ਼ਿੰਮਾ ਵੀ ਸਭ ਦਾ ਹੈ, ਅਤੇ ਆਪਣੇ ਆਪਣੇ ਹਿੱਸੇ ਦਾ ਜਲ ਦਾਨ ਆਦਿ ਆਪਣੇ ਧਰਮ ਦਾ ਹਿੱਸਾ ਮੰਨ ਕੇ ਕਰਨਾ ਚਾਹੀਦਾ ਹੈ, ਤਾਂ ਜੋ ਸਾਡਾ ਚੁਗਿਰਦਾ ਸੁਰੱਖਿਅਤ ਅਤੇ ਸਿਹਤਮੰਦ ਰਹੇ ਅਤੇ ਅਸੀਂ ਵੀ ਸੁਰੱਖਿਅਤ ਰਹੀਏ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤਯ ਸੁਧਾ। ਅੱਜ ਦਾ ਵਿਸ਼ਾ ਸੀ ਸੰਸਕ੍ਰਿਤ ਸਾਹਿਤ ਵਿੱਚ ਵਨਸਪਤੀ ਪੂਜਨ, ਪੇਸ਼ਕਾਰ ਸੀ ਰੂਬੀ ਜੈਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:50 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ, ਸਾਡਾ ਸਪੋਂਸਰਡ ਪ੍ਰੋਗਰਾਮ ਯੇ ਲਮਹੇ।

0: दोस्तों, अगर आप हमें कोई सूचना या सलाह देना चाहते हैं तो आप हमें कॉल कर सकते हैं इस नंबर पर 09515227039। आई रिपीट 09515227039। और हमारा ईमेल आईडी है feedback@gmail.com। आई रिपीट feedback@gmail.com। दिस प्रोग्राम इज प्रोड्यूस्ड एंड स्पॉन्सर्ड बाय एडवेंटिस्ट मीडिया सेंटर।
1: हुणे तुसी सुन रहे सी स्पॉन्सर्ड प्रोग्राम ये लम्हे आकाशवाणी पंजाब सेवा दा ए जलंधर केंद्र है।
2: परिवारक लड़ीवार फैमिली नंबर वन ए परिवारक सिलसिला तुसी सुन सकदे हो हर बुधवार शाम 6:30 बजे देहाती प्रोग्राम दे विच परिवारक लड़ीवार फैमिली नंबर वन।
1: ਸਾਡੇ ਸੁਣਨ ਵਾਲਿਆਂ ਨੂੰ ਦੱਸ ਦੀ ਕਿ ਰਾਤ ਦੇ 8 ਵਜੇ ਨੇ। ਹੁਣ ਪੇਸ਼ ਹੈ ਸਾਡਾ ਇੱਕ ਸਪੈਸ਼ਲ ਪ੍ਰੋਗਰਾਮ, ਸਾਡੀ ਰੇਡੀਓ ਰਿਪੋਰਟ ਪਲਸ ਪੋਲੀਓ ਦੇ ਉੱਤੇ।
3: ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਬੇ ਭਰ ਵਿੱਚ ਪਲਸ ਪੋਲੀਓ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦਾ ਉਦੇਸ਼ 0 ਤੋਂ 5 ਸਾਲ ਦੀ ਉਮਰ ਦੇ ਹਰ ਬੱਚੇ ਤੱਕ ਪੋਲੀਓ ਰੋਕਥਾਮ ਦੀਆਂ 2 ਬੂੰਦਾਂ ਪਹੁੰਚਾਉਣਾ ਅਤੇ ਸੂਬੇ ਨੂੰ ਪੋਲੀਓ ਮੁਕਤ ਬਣਾਈ ਰੱਖਣਾ ਹੈ। ਸਿਹਤ ਵਿਭਾਗ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਜ਼ਦੀਕੀ ਪਲਸ ਪੋਲੀਓ ਬੂਥ ਜਾਂ ਸਿਹਤ ਕੇਂਦਰ 'ਤੇ ਲੈ ਕੇ ਜਾਣ ਅਤੇ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਉਣ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਵੇਂ ਬੱਚੇ ਨੂੰ ਪਹਿਲਾਂ ਨਿਯਮਿਤ ਟੀਕੇ ਲੱਗ ਚੁੱਕੇ ਹੋਣ, ਫਿਰ ਵੀ ਪਲਸ ਪੋਲੀਓ ਮੁਹਿੰਮ ਦੌਰਾਨ ਬੂੰਦਾਂ ਪਿਲਾਉਣਾ ਲਾਜ਼ਮੀ ਹੈ। ਇਸ ਮੌਕੇ 'ਤੇ ਸਾਡੇ ਆਕਾਸ਼ਵਾਣੀ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ
4: ਮੈਂ ਡਾਕਟਰ ਰਾਜੇਸ਼ ਗਰਗ, ਸਿਵਲ ਸਰਜਨ ਜਲੰਧਰ, ਆਪ ਜੀ ਨੂੰ ਇਸ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦਾ ਵੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੋਏਗਾ, ਪਿਛਲੇ ਦਿਨੀ ਗੌਰਮੈਂਟ ਆਫ ਇੰਡੀਆ, ਪੰਜਾਬ ਗੌਰਮੈਂਟ ਵੱਲੋਂ ਪਲਸ ਪੋਲੀਓ ਪ੍ਰੋਗਰਾਮ ਚਲਾਇਆ ਗਿਆ। ਇਹ ਪ੍ਰੋਗਰਾਮ ਪਿਛਲੇ ਤਕਰੀਬਨ 30 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ। ਪਹਿਲਾਂ ਇਹਦੇ ਤਕਰੀਬਨ ਸਾਲ 'ਚ ਵਿੱਚ 3-4 ਰਾਊਂਡ ਹੁੰਦੇ ਸੀ ਅਤੇ ਇਹ ਲਗਾਤਾਰ ਤੁਹਾਡੇ ਸਹਿਯੋਗ ਅਤੇ ਗੌਰਮੈਂਟ ਆਫ ਇੰਡੀਆ ਦੇ ਉਪਰਾਲਿਆਂ ਸਦਕਾ ਇਹ ਜਿਹੜਾ WHO ਵੱਲੋਂ ਇੰਡੀਆ ਨੂੰ ਪੋਲੀਓ ਫ੍ਰੀ ਘੋਸ਼ਿਤ ਕਰ ਦਿੱਤਾ ਗਿਆ ਸੀ ਤਕਰੀਬਨ 2014 ਵਿੱਚ। ਪਰ ਕਿਉਂਕਿ ਸਾਡੇ ਨੇਬਰਿੰਗ ਕੰਟਰੀ ਜਿਹੜੀਆਂ ਗਵਾਂਢੀ ਕੰਟਰੀਆਂ ਜਿਵੇਂ ਕਿ ਪਾਕਿਸਤਾਨ, ਬੰਗਲਾਦੇਸ਼, ਉਹਦੇ ਵਿੱਚ ਹਜੇ ਵੀ ਪੋਜ਼ਿਟਿਵ ਆ ਰਹੇ ਨੇ ਕੇਸ, ਅਤੇ ਉਹਨੂੰ ਕਾਊਂਟਰ ਕਰਨ ਲਈ ਕਿਉਂਕਿ ਦੋਨਾਂ ਕੰਟਰੀਆਂ ਤੋਂ ਲੋਕ ਇੱਧਰੋਂ ਇੰਡੀਆ ਤੋਂ ਉਹਨਾਂ ਕੰਟਰੀ ਜਾਂਦੇ ਹੈ ਜਾਂ ਉਹ ਕੰਟਰੀ 'ਚੋਂ ਲੋਕ ਇੱਧਰ ਆਉਂਦੇ ਹੈ, ਤਾਂ ਉਹਨੂੰ ਕਾਊਂਟਰ ਕਰਨ ਲਈ ਸਾਨੂੰ ਇਹ ਕੰਟੀਨਿਊ ਪ੍ਰੋਸੈਸ ਕਰਨਾ ਪੈਂਦਾ। ਪਹਿਲਾਂ ਪਿਛਲੇ ਸਾਲਾਂ 'ਚ ਇਹ ਜਿਹੜਾ ਪਲਸ ਪੋਲੀਓ ਪ੍ਰੋਗਰਾਮ ਸੀ ਇਹ ਸੀਮਿਤ ਸੀ ਮਾਈਗ੍ਰੇਟਰੀ ਪਾਪੂਲੇਸ਼ਨ, ਸਲੰਮ ਏਰੀਆਜ਼ ਲਈ, ਪਰ ਇਹ ਜਿਹੜਾ ਨੈਸ਼ਨਲ ਪ੍ਰੋਗਰਾਮ ਨੈਸ਼ਨਲ ਲੈਵਲ 'ਤੇ ਇਹ ਇਸ ਸਾਲ ਕੀਤਾ ਜਾ ਰਿਹਾ ਹੈ। ਇਹਦੇ 'ਚ 0 ਤੋਂ 5 ਸਾਲ ਦੇ ਹਰ ਬੱਚੇ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਂ

0: ਰਹੀਆਂ, ਚਾਹੇ ਉਹਨੇ ਪਹਿਲਾਂ ਪੀਤੀਆਂ ਵੀ ਹੈ, ਬਾਰ ਬਾਰ ਪੀਤੀਆਂ ਵੀ ਹੈ, ਚਾਹੇ ਬੱਚਾ ਬਿਮਾਰ ਹੈ, ਤਾਂ ਵੀ ਹਰ 0 ਤੋਂ 5 ਸਾਲ ਦੇ ਹਰ ਬੱਚੇ ਨੂੰ ਬੂੰਦਾਂ ਪਿਲਾਉਣੀਆਂ ਬਹੁਤ ਜ਼ਰੂਰੀ ਹੈ। ਜੇ ਆਪਾਂ ਜ਼ਿਲ੍ਹਾ ਜਲੰਧਰ ਦੀ ਗੱਲ ਕਰੀਏ, ਸਾਡੇ ਕੋਲ 2,24,000 ਦੇ ਕਰੀਬ ਟਾਰਗੇਟ ਸੀ ਬੱਚਿਆਂ ਦਾ, ਜਿਹਦੇ 'ਚੋਂ ਅਸੀਂ ਪਿਛਲੇ 3 ਦਿਨਾਂ 'ਚ ਪੋਲ ਜਿਹੜੇ ਬੂਥ 'ਤੇ ਅਤੇ ਹਾਊਸ ਟੂ ਹਾਊਸ ਵਿਜ਼ਿਟ 'ਚ ਅਸੀਂ ਤਕਰੀਬਨ 21,07,000 ਦੇ ਕਰੀਬ ਅਸੀਂ 7 ਜਾਂ 8 ਹਜ਼ਾਰ ਦੇ ਕਰੀਬ ਅਸੀਂ ਬੱਚਿਆਂ ਨੂੰ ਬੂੰਦਾਂ ਪਿਲਾ ਚੁੱਕੇ ਹਾਂ, ਜਿਹੜਾ ਕਿ ਟੋਟਲ ਟਾਰਗੇਟ ਦਾ ਅਪਰੋਕਸੀਮੇਟ 97% ਕੰਪਲੀਟ ਹੋ ਗਿਆ। ਜਿਹੜੇ ਥੋੜ੍ਹੇ ਬੱਚੇ ਸਾਡੇ ਰਹਿੰਦੇ ਹੈ, ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਕਾਇੰਡਲੀ ਨੇੜੇ ਦੇ ਹੈਲਥ ਸੈਂਟਰ ਵਿੱਚ ਜਾ ਕੇ ਸਾਰੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਬੂੰਦਾਂ ਪਿਲਾਉਣ। ਜੇ ਕੋਈ, ਕਿਉਂਕਿ ਪਿਛਲੇ ਦਿਨਾਂ 'ਚ ਛੁੱਟੀਆਂ 'ਚ ਬੱਚੇ ਬਾਹਰ ਵੀ ਗਏ ਸੀ, ਕੋਈ ਘੁੰਮਣ ਗਏ ਹੈ, ਕੋਈ ਆਪਣੇ ਨਾਨਕੇ ਗਿਆ, ਕੋਈ ਦਾਦਕੇ ਗਿਆ, ਕਾਇੰਡਲੀ ਜੇ ਆਪਣਾ ਜਾਂ ਤਾਂ ਆਪਾਂ ਪਤਾ ਕਰ ਲਈਏ ਵੀ ਉੱਥੇ ਤਾਂ ਨਹੀਂ ਬੱਚੇ ਨੂੰ ਬੂੰਦਾਂ ਪਿਲਾ ਦਿੱਤੀਆਂ ਗਈਆਂ, ਜੇ ਨਹੀਂ ਪਿਲਾਈਆਂ ਗਈਆਂ ਤਾਂ ਹੁਣ ਵੀ ਨੇੜਲੇ ਬੂਥ 'ਤੇ ਜਾ ਕੇ ਜਾਂ ਸਾਡੇ ਹੈਲਥ ਫੈਸਿਲਿਟੀ 'ਚ ਕਿਸੇ ਵੀ ਜਾ ਕੇ ਵਰਕਿੰਗ ਡੇ ਵਾਲੇ ਦਿਨ ਬੱਚੇ ਨੂੰ ਬੂੰਦਾਂ ਪਿਲਾਈਆਂ ਜਾ ਸਕਦੀ। ਇਸ ਲਈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਕਾਇੰਡਲੀ ਸਾਰੇ ਬੱਚੇ, ਆਪਾਂ 0 ਤੋਂ 5 ਤਾਂ ਕੋਈ ਵੀ ਬੱਚਾ ਵਾਂਝਾ ਨਾ ਰਹੇ ਪੋਲੀਓ ਦੀ ਵੈਕਸੀਨ। ਇਹਦੇ ਨਾਲ ਨਾਲ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ, ਜਿਹੜੀ HPV ਵੈਕਸੀਨ ਆ ਰਹੀ ਹੈ, ਜਿਹੜੀ ਬੱਚੇ ਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਉਣ ਵਾਸਤੇ ਹੈ। ਇਹ ਬੜਾ ਪਿਛਲੇ ਦਿਨਾਂ 'ਚ ਭਰਮ ਜਾਂ ਸੋਸ਼ਲ ਮੀਡੀਆ 'ਤੇ ਦੀ ਨੈਗੇਟਿਵ ਪਬਲਿਸਿਟੀ ਹੋਈ ਵੀ ਇਹ ਵੈਕਸੀਨ ਲਾਉਣ ਨਾਲ ਬੱਚਿਆਂ 'ਚ ਕੋਈ ਗਲਤ ਪ੍ਰਭਾਵ ਪੈਂਦੇ ਹੈ। ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਸਾਰੀ, ਕਿਉਂਕਿ ਜਿਹੜੀ ਵੈਕਸੀਨ ਆਉਂਦੀ ਹੈ ਉਹ ਬਹੁਤ ਹਾਈ ਲੈਵਲ 'ਤੇ ਸਟੱਡੀ ਕਰਨ ਤੋਂ ਬਾਅਦ, ਸਰਵੇ ਕਰਨ ਤੋਂ ਬਾਅਦ ਮਾਰਕੀਟ 'ਚ ਆਉਂਦੀ ਹੈ। ਇਹ ਦੇਖੋ ਗੌਰਮੈਂਟ ਆਫ ਇੰਡੀਆ ਵੱਲੋਂ ਜਾਂ ਪੰਜਾਬ ਗੌਰਮੈਂਟ ਵੱਲੋਂ ਵਧੀਆ ਉਪਰਾਲਾ ਹੈ, ਕਿਉਂਕਿ ਇਹਦੀ ਕੋਸਟ 4 ਤੋਂ 5 ਹਜ਼ਾਰ ਰੁਪਏ ਹੈ, ਜਿਹੜੀ ਕਿ ਗੌਰਮੈਂਟ ਫਰੀ ਆਫ ਕੋਸਟ ਲਾ ਰਹੀ ਹੈ। ਇਹ ਕੋਈ ਬਿਲਕੁਲ ਨਵੀਂ ਵੈਕਸੀਨ ਨਹੀਂ ਹੈ ਜੀ, ਇਹ ਪਿਛਲੇ 10-15 ਸਾਲ ਤੋਂ ਲਗਾਈ ਜਾ ਰਹੀ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ 2 ਬੇਟੀਆਂ ਔਰ ਉਹਨਾਂ ਦੇ ਤਕਰੀਬਨ 10 ਸਾਲ ਹੋ ਗਏ ਹੋਣੇ ਇਹ ਵੈਕਸੀਨ ਲੱਗੀ ਨੂੰ, ਅਤੇ ਇਹਦਾ ਕੋਈ ਦੁਸ਼ਪ੍ਰਭਾਵ ਨਹੀਂ, ਬਲਕਿ ਜਿਹੜੀ ਵੈਕਸੀਨ ਦਿੱਤੀਆਂ ਜਾਂਦੀਆਂ ਉਹ 6 ਕੰਮ ਲਈ ਦਿੱਤੀਆਂ ਜਾਂਦੀਆਂ। ਤਾਂ ਮੈਂ ਸਾਡੇ ਤੁਹਾਨੂੰ ਦੱਸਣਾ ਚਾਹਾਂਗੀ, ਜ਼ਿਲ੍ਹੇ ਜਲੰਧਰ 'ਚ 14 ਤੋਂ 15 ਸਾਲ ਦੇ ਵਿੱਚ ਜਿਹੜੀਆਂ ਲੜਕੀਆਂ ਆਉਂਦੀਆਂ ਉਹਨਾਂ ਦੀ ਗਿਣਤੀ ਤਕਰੀਬਨ 24,000 ਦੇ ਕਰੀਬ ਹੈ, ਅਤੇ ਸਾਡੇ 3 ਮਹੀਨੇ ਬੀਤਣ ਦੇ ਬਾਵਜੂਦ ਵੀ ਸਾਡੇ ਜੇ 1500 ਦੇ ਕਰੀਬ ਵੈਕਸੀਨੇਸ਼ਨ ਹੋਈ ਹੈ ਸਾਰੇ। ਮੈਂ ਸਾਰੇ ਜਲੰਧਰ ਵਾਸੀਆਂ, ਜ਼ਿਲ੍ਹਾ ਜਲੰਧਰ ਸਾਰੇ ਵਾਸੀਆਂ ਨੂੰ ਅਪੀਲ ਕਰੂੰ ਵੀ ਕਾਇੰਡਲੀ ਜਿਹੜੀਆਂ ਕੁੜੀਆਂ ਜਿਨ੍ਹਾਂ ਦੀ ਉਮਰ 14 ਤੋਂ 15 ਸਾਲ ਦੇ ਵਿੱਚ ਹੈ, ਕਿਸੇ ਨੇੜੇ ਦੇ ਹੈਲਥ ਫੈਸਿਲਿਟੀ 'ਚ ਜਾ ਕੇ ਫਰੀ ਔਫ ਕੋਸਟ HPV ਵੈਕਸੀਨ ਲਵਾਉਣ, ਤਾਂ ਕਿ ਆਪਾਂ ਇਹ ਨਾਮੁਰਾਦ ਬਿਮਾਰੀ ਨੂੰ ਦੂਰ ਭਜਾ ਸਕੀਏ।
1: ਮੈਂ ਡਾਕਟਰ ਸਿਮਰਨਜੀਤ ਕੌਰ, ਡਿਸਟ੍ਰਿਕਟ ਇਮਿਊਨਾਈਜੇਸ਼ਨ ਅਫਸਰ ਜਲੰਧਰ ਤੋਂ ਬੋਲ ਰਹੀ ਹਾਂ। ਪਿਛਲੇ ਦਿਨੀ ਗੌਰਮੈਂਟ ਆਫ ਇੰਡੀਆ ਵੱਲੋਂ ਪਲਸ ਪੋਲੀਓ ਮੁਹਿੰਮ ਨੈਸ਼ਨਲ ਇਮਿਊਨਾਈਜੇਸ਼ਨ ਰਾਊਂਡ 28 ਜੂਨ ਤੋਂ ਲੈ ਕੇ 30 ਜੂਨ ਤੱਕ ਚਲਾਇਆ ਗਿਆ ਸੀ, ਜਿਸ ਦਾ ਮੁੱਖ ਮਕਸਦ ਹਰ 0 ਤੋਂ 5 ਸਾਲ ਦੇ ਬੱਚੇ ਨੂੰ ਓਰਲ ਪੋਲੀਓ ਵੈਕਸੀਨ ਪਿਲਾਉਣਾ ਹੈ। ਪੋਲੀਓ ਵੈਕਸੀਨ ਪੈਦਾ ਹੋਣ ਤੋਂ ਹੀ ਬੱਚੇ ਨੂੰ ਪੋਲੀਓ ਨਾਮਕ ਖਤਰਨਾਕ ਬਿਮਾਰੀ ਤੋਂ ਬਚਾਉਂਦੀ ਹੈ। ਇਹ ਪੋਲੀਓ ਨਾਮਕ ਭਿਆਨਕ ਬਿਮਾਰੀ ਸਰੀਰ ਦੇ ਨਰਵਸ ਸਿਸਟਮ 'ਤੇ ਹਮਲਾ ਕਰਕੇ ਲੱਤਾਂ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਬਣਾ ਦਿੰਦੀ ਹੈ ਅਤੇ ਜੀਵਨ ਭਰ ਲਈ ਅਪੰਗ ਬਣਾਉਣ ਦੀ ਸ਼ਮਤਾ ਰੱਖਦੀ ਹੈ। ਸਨ 1995 ਤੋਂ ਸਾਡੇ ਦੇਸ਼ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹਰ ਸਾਲ ਇਸ ਨੂੰ ਸਫਲ ਰੂਪ ਵਿੱਚ ਚਲਾਇਆ ਗਿਆ, ਜਿਸ ਦੇ ਫਲਸਰੂਪ WHO ਨੇ 2014 ਵਿੱਚ ਭਾਰਤ ਦੇਸ਼ ਨੂੰ ਪੋਲੀਓ ਮੁਕਤ ਐਲਾਨਿਆ। ਬੱਚਿਆਂ ਨੂੰ ਪੋਲੀਓ ਮੁਕਤ ਬਣਾਏ ਰੱਖਣ ਵਾਸਤੇ ਸਾਡੀ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਨੈਸ਼ਨਲ ਅਤੇ ਸਬ ਨੈਸ਼ਨਲ ਰਾਊਂਡ ਕਰਾਏ ਜਾਂਦੇ ਨੇ। ਜੂਨ 2026 ਜਲੰਧਰ ਡਿਸਟ੍ਰਿਕਟ ਦਾ ਟੀਚਾ 2,23,000 ਬੱਚਿਆਂ ਨੂੰ ਪਲਸ ਪੋਲੀਓ ਡਰੋਪਸ ਪਿਲਾ ਕੇ ਇਸ ਬਿਮਾਰੀ ਤੋਂ ਸੁਰੱਖਿਅਤ ਕਰਨਾ ਸੀ। ਹੁਣ ਤੱਕ ਅਸੀਂ ਸਿਹਤ ਵਿਭਾਗ ਨੇ ਇਹ ਟੀਚਾ ਲਗਭਗ ਪੂਰਾ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਇਆ ਹੈ। ਸਾਡੀ ਸਰਕਾਰ ਅਤੇ ਸਿਹਤ ਵਿਭਾਗ ਦਾ ਉਦੇਸ਼ ਹਰ ਬੱਚੇ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣਾ ਹੈ। ਇਸ ਕਰਕੇ ਹਰ ਮਾਂ ਬਾਪ ਨੂੰ ਅਪੀਲ ਹੈ ਕਿ ਜੇਕਰ ਹਾਲੇ ਵੀ ਤੁਹਾਡਾ ਬੱਚਾ ਬੂੰਦਾਂ ਤੋਂ ਵਾਂਝਾ ਹੈ

0: ਤਾਂ ਨੇੜਲੇ ਸਿਹਤ ਕੇਂਦਰ ਜਾ ਕੇ ਪਲਸ ਪੋਲੀਓ ਬੂੰਦਾਂ ਜ਼ਰੂਰ ਪਿਆਓ। ਧੰਨਵਾਦ।
1: ਸੁਣ ਰਹੇ ਸਾਰੇ ਹੀ ਸ਼ਰੋਤਾਗਣਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਪੰਖੜੀ ਕਮਲ, ਜ਼ਿਲ੍ਹਾ ਜਲੰਧਰ ਦੇ ਵਿੱਚ ਬਤੌਰ ਕਮਿਊਨਿਟੀ ਹੈਲਥ ਆਫਿਸਰ ਨਿਯੁਕਤ ਹਾਂ। ਬੀਤੇ ਦਿਨ 28 ਜੂਨ, 29 ਅਤੇ 30 ਜੂਨ ਨੂੰ ਪਲਸ ਪੋਲੀਓ ਮੁਹਿੰਮ ਪੂਰੇ ਭਾਰਤ ਵਰਸ਼ ਦੇ ਵਿੱਚ ਮਨਾਈ ਗਈ ਅਤੇ ਇਹ ਮੁਹਿੰਮ ਬਹੁਤ ਹੀ ਸਕਸੈਸਫੁਲ ਰਹੀ। ਪੋਲੀਓ ਜਿੱਦਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਇੱਕ ਵਾਇਰਲ ਬਿਮਾਰੀ ਹੈ ਜੋ ਕਿ ਇੱਕ ਇਨਫੈਕਟਿਡ ਇਨਸਾਨ ਤੋਂ ਦੂਜੇ ਇਨਸਾਨ ਨੂੰ ਹੁੰਦੀ ਹੈ। ਪੋਲੀਓ ਦੀ ਜੇ ਆਪਾਂ ਗੱਲ ਕਰੀਏ, ਪੋਲੀਓ ਦੀ ਬਿਮਾਰੀ ਦੇ ਜਿਹੜੇ ਲੱਛਣ ਹੈਗੇ ਨੇ ਉਹ ਬਹੁਤ ਸਾਰੀ ਬਿਮਾਰੀਆਂ ਦੇ ਨਾਲ ਮਿਲਦੇ ਜੁਲਦੇ ਹਨ ਜਿਹੜੇ ਉਹਦੇ ਆਮ ਲੱਛਣ ਹਨ, ਜਿੱਦਾਂ ਕਿ ਬੁਖਾਰ, ਗਲੇ ਦੇ ਵਿੱਚ ਦਰਦ ਹੋਣਾ, ਵੋਮਿਟਿੰਗਸ ਦਾ ਹੋਣਾ, ਇਹ ਕੁਛ ਲੱਛਣ ਨੇ ਜਿਹੜੇ ਉਹਦੇ ਆਮ ਲੱਛਣ ਹੈਗੇ ਨੇ। ਔਰ ਬਹੁਤ ਘੱਟ ਕੇਸਿਸ ਦੇ ਵਿੱਚ ਜਿਹੜਾ ਹੈਗਾ ਪੈਰਾਲਿਸਿਸ ਪੋਲੀਓ ਦੇ ਕਰਕੇ ਹੁੰਦਾ ਹੈ। ਪਰ ਅੱਛੀ ਗੱਲ ਇਹ ਹੈਗੀ ਹੈ ਕਿ 2014 ਤੋਂ ਹੀ ਸਾਡਾ ਜਿਹੜਾ ਭਾਰਤ ਹੈ ਉਹ ਪੋਲੀਓ ਫਰੀ ਨੇਸ਼ਨ ਬਣ ਚੁੱਕਿਆ ਹੈ। ਆਪਾਂ ਇਸ ਚੀਜ਼ ਦੇ ਲਈ ਮੁਬਾਰਕ ਦੇ ਹੱਕਦਾਰ ਹੈਗੇ ਹਾਂ। ਪਰ ਇਹ ਪੋਲੀਓ ਹੁਣ ਸਾਡੇ ਦੇਸ਼ ਦੇ ਵਿੱਚ ਨਾ ਆਏ, ਇਸ ਦੇ ਮੱਦੇਨਜ਼ਰ ਇਹ ਨੈਸ਼ਨਲ ਪੋਲੀਓ ਰਾਊਂਡ ਜਿਹੜਾ ਹੈ ਉਹ ਆਯੋਜਿਤ ਕੀਤਾ ਗਿਆ ਸੀਗਾ। ਔਰ ਇਹ ਜੋ ਰਾਊਂਡ ਹੈ ਉਹ ਬੇਹੱਦ ਸਕਸੈਸਫੁਲ ਰਿਹਾ। ਹੈਲਥ ਵਰਕਰਸ ਜਿੱਦਾਂ ਕਿ ਆਸ਼ਾ ਵਰਕਰਸ, ਵੋਲੰਟੀਅਰਸ, ਕਮਿਊਨਿਟੀ ਹੈਲਥ ਆਫਿਸਰਸ, ਮੈਡੀਕਲ ਆਫਿਸਰਸ ਅਤੇ ਇਮਿਊਨਾਈਜੇਸ਼ਨ ਆਫਿਸਰਸ ਦੀ ਦੇਖ ਰੇਖ ਦੇ ਵਿੱਚ ਸਾਰਾ ਹੀ ਜਿਹੜਾ ਕੰਪੇਨ ਹੈ ਉਹ ਬਖੂਬੀ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਨਿਭਾਇਆ ਗਿਆ। ਇਸ ਮੁਹਿੰਮ ਦੇ ਦੌਰਾਨ 0 to 5 ਈਅਰਸ ਦੇ ਬੱਚੇ, ਮਤਲਬ ਜਿਸ ਬੱਚੇ ਦਾ ਜਨਮ ਹੋਇਆ ਹੈ ਉਸ ਬੱਚੇ ਦੀ ਏਜ ਤੋਂ ਲੈ ਕੇ 5 ਸਾਲ ਤੱਕ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਘਰ ਘਰ ਜਾ ਕਰ ਪੋਲੀਓ ਦੀ ਜਿਹੜੀਆਂ ਬੂੰਦਾਂ ਨੇ ਉਹ ਪਿਲਾਈਆਂ ਗਈਆਂ। ਆਪਾਂ ਸਭ ਜਾਣਦੇ ਹਾਂ, ਆਪਾਂ ਸਭ ਨੇ ਸੁਣਿਆ ਹੋਇਆ ਹੈ, 2 ਬੂੰਦ ਜ਼ਿੰਦਗੀ ਕੇ, ਇਹ ਜੋ ਟੈਗ ਲਾਈਨ ਹੈ ਉਹ ਪੋਲੀਓ ਦੇ ਲਈ ਹੀ ਹੈ। ਸੋ ਇਹ ਜਿਹੜੀਆਂ ਬੂੰਦਾਂ ਸੀਗੀਆਂ ਉਹ ਘਰ ਘਰ ਜਾ ਕੇ ਸਾਡੀ ਆਸ਼ਾ ਵਰਕਰਸ, ਸਟੂਡੈਂਟਸ ਅਤੇ ਵੋਲੰਟੀਅਰਸ ਨੇ ਬੱਚਿਆਂ ਨੂੰ ਪਿਲਾਈਆਂ। ਹੁਣੀ ਵੀ ਇਹ ਜਿਹੜੀਆਂ ਪੋਲੀਓ ਦੀਆਂ ਬੂੰਦਾਂ ਨੇ ਉਹ ਤੁਹਾਡੇ ਨੇੜਲੇ ਸੈਂਟਰ ਦੇ ਵਿੱਚ ਪਿਲਾਈ ਜਾ ਰਹੀਆਂ ਨੇ। ਜਿਹੜੇ ਪੇਰੈਂਟਸ ਆਲਰੇਡੀ ਆਪਣੇ ਬੱਚਿਆਂ ਨੂੰ ਬੂੰਦਾਂ ਪਿਲਾ ਚੁੱਕੇ ਨੇ ਉਹ ਬਹੁਤ ਵਧੀਆ ਗੱਲ ਹੈ, ਅਤੇ ਜਿਹੜੇ ਬੱਚੇ ਰਹਿ ਗਏ ਨੇ ਉਹਨਾਂ ਦੇ ਪੇਰੈਂਟਸ ਤੋਂ ਮੇਰੀ ਇਸ ਮੈਸੇਜ ਦੇ ਥਰੂ ਅਪੀਲ ਹੈ ਕਿ ਉਹ ਆਪਣੇ ਨੇੜਲੇ ਹੈਲਥ ਸੈਂਟਰ 'ਤੇ ਜਾ ਕੇ, ਡਿਸਪੈਂਸਰੀ 'ਤੇ ਜਾ ਕੇ ਜਾਂ ਸਰਕਾਰੀ ਹਸਪਤਾਲ 'ਚ ਜਾ ਕਰ ਆਪਣੇ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਪੋਲੀਓ ਦੀਆਂ ਬੂੰਦਾਂ ਹਾਲੇ ਤੱਕ ਨਹੀਂ ਪਿਲਾਈਆਂ ਗਈਆਂ, ਜਿਹੜੇ ਰਹਿ ਗਏ ਨੇ ਉਹ ਵੀ ਹਾਲੇ ਪੋਲੀਓ ਦੀਆਂ ਬੂੰਦਾਂ ਉਹਨਾਂ ਨੂੰ ਪਿਲਾ ਸਕਦੇ ਹਨ। ਕਿਉਂਕਿ ਇਸੇ ਤਰੀਕੇ ਦੇ ਨਾਲ ਆਪਾਂ ਜੋ ਸਾਡਾ ਦੇਸ਼ ਆਲਰੇਡੀ ਪੋਲੀਓ ਫਰੀ ਦੇਸ਼ ਹੈ ਉਹਨੂੰ ਅਸੀਂ ਇਸ ਤਰੀਕੇ ਨਾਲ ਬਰਕਰਾਰ ਰੱਖ ਸਕਦੇ ਹਾਂ। ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡਾ ਦੇਸ਼ ਪੋਲੀਓ ਫਰੀ ਦੇਸ਼ ਹੈ। ਔਰ ਇਸੇ ਤਰੀਕੇ ਨਾਲ ਆਪਾਂ ਪੋਲੀਓ ਫਰੀ ਰਹੀਏ, ਉਹਦੇ ਲਈ ਇਹ ਜ਼ਰੂਰੀ ਹੈ ਕਿ ਜਦ ਵੀ ਇਸ ਤਰੀਕੇ ਨਾਲ ਕੋਈ ਨੈਸ਼ਨਲ ਪੋਲੀਓ ਰਾਊਂਡ ਆਉਂਦਾ ਹੈ ਉਦੋਂ ਆਪਾਂ ਆਪਣੇ 5 ਸਾਲ ਦੇ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਈਏ। ਅਤੇ ਅਗਰ ਸਾਡੇ ਘਰ ਦੇ ਵਿੱਚ ਕੋਈ ਬੱਚਾ ਹੈ 5 ਸਾਲ ਤੱਕ ਦਾ, ਉਹਦੀ ਜੋ ਰੂਟੀਨ ਇਮਿਊਨਾਈਜੇਸ਼ਨ ਸ਼ਡਿਊਲ ਹੁੰਦਾ ਹੈ ਉਹਦੇ ਵਿੱਚ ਜਦ ਵੀ ਉਹਦੇ ਸ਼ਡਿਊਲ ਦੇ ਵਿੱਚ ਪੋਲੀਓ ਬੂੰਦਾ ਪਿਲਾਉਣ ਦਾ ਉਹਦਾ ਸਮੇਂ ਹੁੰਦਾ, ਬੱਚੇ ਨੂੰ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਈਆਂ ਜਾਣ। ਇਸ ਤਰੀਕੇ ਨਾਲ ਆਪਾਂ ਇੱਕ ਪੋਲੀਓ ਫਰੀ ਦੇਸ਼ ਹਮੇਸ਼ਾ ਦੇ ਲਈ ਬਣੇ ਰਵਾਂਗੇ। ਧੰਨਵਾਦ।
2: ਇਹ ਸੀ ਸੂਬੇ ਭਰ ਵਿੱਚ ਚਲਾਈ ਗਈ ਪਲਸ ਪੋਲੀਓ ਮੁਹਿੰਮ ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ ਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਹੁਣੇ ਤੁਸੀਂ ਸੁਣ ਰਹੇ ਸੀ ਪਲਸ ਪੋਲੀਓ 'ਤੇ ਆਧਾਰਿਤ ਇੱਕ ਰੇਡੀਓ ਰਿਪੋਰਟ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।
3: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ।

ਰਾਤੀ 8:15 ਨੇ ਔਰ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸੋ ਦੱਸ ਦਿੱਤਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਕਲਾਕਾਰ ਪ੍ਰਦਿਉਮਨ ਦੀ ਆਵਾਜ਼ ਦੇ ਵਿੱਚ ਉਹਨਾਂ ਦੇ ਗਾਏ ਗੀਤ ਸੁਣੋਗੇ। ਪਹਿਲਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟਸ 'ਤੇ, ਜਿਹਦੇ ਬੋਲ ਨੇ ਤੇਰੇ ਬਾਜੋਂ ਸਜਣਾ ਵੇ।

ਅਸੀਂ ਮਾਫ਼ੀ ਚਾਹੁੰਦੇ ਹਾਂ, ਕਿਸੇ ਕਾਰਨਵਸ਼ ਅਸੀਂ ਪਦਮਨ ਜੀ ਦੀ ਆਵਾਜ਼ ਦੇ ਵਿੱਚ ਗਾਇਆ ਗੀਤ ਤੇਰੇ ਬਾਜੋ ਵੇ ਸਜਣਾ ਨਹੀਂ ਸੁਣਾ ਸਕੇ, ਔਰ ਤਕਨੀਕੀ ਖਰਾਬੀ ਕਰਕੇ। ਇਸ ਲਈ ਹੁਣੇ ਸੁਣਿਆ ਹੈ ਤੁਸੀਂ ਬਹੁਤਾ ਪਿਆਰ ਨਾ ਕਰ ਗੁਆਰੀਏ, ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਪ੍ਰੋਗਰਾਮ ਚੱਲ ਰਿਹਾ ਜੀ ਸੁਰ ਸਰਿਤਾ। ਔਰ ਅਗਲਾ ਗੀਤ ਉਹਨਾਂ ਦੀ ਆਵਾਜ਼ ਦੇ ਵਿੱਚ ਬਿਲਕੁਲ ਤਿਆਰ ਹੈ, ਆਓ ਸੁਣਦੇ ਹਾਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਵਿੱਚ ਅੱਜ ਕਲਾਕਾਰ ਪ੍ਰਦਿਉਮਨ ਦੀ ਆਵਾਜ਼ ਦੇ ਵਿੱਚ ਤੁਹਾਨੂੰ ਗੀਤ ਸੁਣਾਏ ਜਾ ਰਹੇ ਨੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਸੁਣਾਵਾਂਗੇ ਅਗਲਾ ਗੀਤ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

Gamma,

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਸਾਡੇ ਵਿਹੜੇ ਸਾਡੇ ਅੱਜ ਦੇ ਪਹਿਲੇ ਕਾਲਰ ਦੋਸਤ ਪਹੁੰਚ ਚੁੱਕੇ ਨੇ। ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ, ਦੇਖਦੇ ਹਾਂ ਕੌਣ ਆਏ ਨੇ ਅਤੇ ਕਿਹੜੀ ਜਗ੍ਹਾ ਤੋਂ ਆਏ ਨੇ ਅਤੇ ਕਿਹੜਾ ਗੀਤ ਸਾਡੇ ਲਈ ਲੈ ਕੇ ਆਏ ਨੇ। ਹੈਲੋ,
1: ਹੈਲੋ ਸ਼ਰਮਾ ਜੀ, ਨਮਸਕਾਰ ਜੀ।
0: ਹਾਂਜੀ ਨਮਸਕਾਰ ਜੀ, ਨਮਸਕਾਰ। ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸਰ ਜੀ, ਮੈਂ ਜਨਕ ਰਾਜ ਜੀ ਗੁਰਦਾਸਪੁਰ ਤੋਂ।
0: ਜਨਕ ਰਾਜ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਆ। ਬਸ ਭੰਗੜਾ ਪਾ ਦਿਓ। ਵੈਸੇ ਮੈਨੂੰ ਲੱਗਦਾ ਅੱਜ ਤਾਂ ਤੁਹਾਡੇ ਗੁਰਦਾਸਪੁਰ ਵਾਲੇ ਪਾਸੇ ਵੀ ਬਾਰਿਸ਼ 'ਚ ਮੀਂਹ ਚੰਗਾ ਪਿਆ ਹੋਣਾ। ਆਹੋ, ਚਲੋ ਨੱਚਣ ਜੋਗਾ ਤਾਂ ਪੈ ਹੀ ਗਿਆ ਨਾ, ਜੇ ਮੋਰਾਂ ਨੇ ਪਹਿਲਾਂ ਪਾਤੀਆਂ ਤਾਂ ਬੰਦਿਆਂ ਨੇ ਤਾਂ ਪਹਿਲਾਂ ਪਾਉਣੀਆਂ ਹੀ ਆ। ਤੇ ਹੋਰ ਸੁਣਾਓ ਫਿਰ, ਕਿਹੜਾ ਗੀਤ ਸੁਣਾ ਦਈਏ ਜੀ? ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਏਗਾ। ਧੰਨਵਾਦ ਜੀ ਕਾਲ ਕਰਨ ਦੇ ਲਈ,
1: ਬਹੁਤ ਬਹੁਤ ਥੈਂਕ ਯੂ ਜੀ ਸਰ ਜੀ
0: ਆਪਦਾ। ਧੰਨਵਾਦ। ਸੋ ਦੋਸਤੋ, ਤੁਸੀਂ ਵੀ ਸਾਡੇ ਵਿਹੜੇ ਜੁੜ ਸਕਦੇ ਹੋ। ਸਾਡਾ ਨੰਬਰ ਹੈ 0813 42 171, ਤੇ ਆਓ ਫਿਰ ਇੰਜੋਏ ਕਰਦੇ ਹਾਂ ਗੀਤ।

ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਅਤੇ ਆਪਣੇ ਫਰਮਾਇਸ਼ੀ ਗੀਤਾਂ ਦੀ ਫਰਮਾਇਸ਼ ਸਾਨੂੰ ਕਰ ਸਕਦੇ ਹੋ। ਅਤੇ ਸਾਡਾ ਨੰਬਰ ਹੈ 0118123141। ਆਓ ਇੰਜੋਏ ਕਰਦੇ ਹਾਂ ਇਹ ਗੀਤ ਮੇਰੇ ਵੱਲੋਂ।

0: क्या बात है जी, क्या बात है। सो साढ़े वेड़े साढ़े अगले कॉलर दोस्त भी पहुंच चुके हैं, तो आओ फिर देखते हैं कि फरमाइश लेके आए ने साढ़े लिए। हेलो,
1: हेलो, नमस्कार। कमल शर्मा जी,
0: नमस्कार जी, कौन बोल रहे हैं तो कि जगह तू?
1: श्री गुरु रविदास नगर मरोड़ तो फिर जगह रसगणिया जी।
0: रसगणिया जी, बहुत बहुत स्वागत, पूरे ढोल ढमके के नाल स्वागत है तुहाडा।
1: ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਅਟੈਂਡ ਕਰਨ ਵਾਸਤੇ ਜੀ।
0: ਧੰਨਵਾਦ ਜੀ। ਰਸਗਣੀਆ ਜੀ, ਫਿਰ ਬਾਰਿਸ਼ ਕਿੱਦਾਂ ਤੁਹਾਡੇ ਵਾਲੇ ਪਾਸੇ? ਸਾਡੇ ਤਾਂ ਇੱਧਰ ਹੋ ਗਈ।
1: ਬਾਰਿਸ਼ ਦੀ ਤਿਆਰੀਆਂ ਹੋ ਰਹੀਆਂ, ਬਸ ਆਈ ਨਹੀਂ ਅਜੇ ਆਏ।
0: ਅੱਛਾ,
1: ਮੈਂ
0: ਚਲੋ,
1: ਸੁਣਿਆ ਜਲੰਧਰ 'ਚ ਅੱਜ ਬਹੁਤ ਮੂਸਲਾਧਾਰ ਬਾਰਿਸ਼ ਹੋਈ ਹੈ।
0: ਬਿਲਕੁਲ ਜੀ, ਬਿਲਕੁਲ ਹੋਈ ਹੈ ਜੀ। ਬਸ ਅਸੀਂ
1: ਥੋੜ੍ਹੀ ਬਹੁਤ ਇੱਧਰ ਮਰੋੜ ਕੰਨੀ ਭੇਜ ਦਿਓ।
0: ਬਸ ਭੇਜਤੀ ਆਪਾਂ ਤੁਹਾਡੇ ਵਾਲੇ ਪਾਸੇ, ਜਾਂ ਤੱਕ ਪਹੁੰਚਦੀ ਆ ਉਦ ਤੱਕ ਅਸੀਂ ਗਾਣਿਆਂ ਜ਼ਰੀਏ ਠੰਡ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਦੱਸੋ ਕਿਹੜਾ ਗੀਤ ਸੁਣਾਈਏ ਫਿਰ?
1: ਪਹਿਲਾਂ ਤਾਂ ਜੀ ਜਨਕਰਾਜ ਜੀ ਹੋਰਾਂ ਨੂੰ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ। ਅੱਜ
0: ਹਾਂਜੀ,
1: ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਪਹਿਲੀ ਕਾਲ ਲੱਗੀ ਆ।
0: ਹਾਂਜੀ ਹਾਂਜੀ
1: ਹਾਂਜੀ
0: ਹਾਂਜੀ।
1: ਤੇ ਬਾਕੀ ਇਹਨਾਂ ਨੇ 28 ਤਰੀਕ ਦਾ ਸ਼ਾਮ ਸ਼ਰਮਾ ਜੀ ਪ੍ਰੋਗਰਾਮ ਪੇਸ਼ ਕਰ ਰਹੇ ਸੀ, ਕਹਿੰਦੇ ਰਸਗਣੀਆਂ ਸਾਹਿਬ ਗੱਲਾਂ ਬਹੁਤ ਵਧੀਆ ਕਰਦੇ ਆ, ਇਹਨਾਂ ਨੇ ਸਾਡੀ ਹਵਾ ਬਣਾਉਣੀ ਹੁੰਦੀ ਹੈ ਕਿ ਨਹੀਂ ਦੋਸਤਾਂ ਨੇ?
0: ਹਾਂਜੀ ਹਾਂਜੀ, ਦੱਸੋ ਕਿਹੜਾ ਗੀਤ ਸੁਣਾਈਏ।
1: ਸਾਬਰ ਫੂਟੀ ਦਾ ਸੁਣਾ ਦਿਓ ਆਪਣੇ ਸਾਉਣ ਦਾ ਮਹੀਨਾ।
0: ਕਿਆ ਬਾਤ ਹੈ, ਲਓ ਜੀ ਫਿਰ ਸਾਉਣ ਦਾ ਮਹੀਨਾ ਤੁਹਾਡੀ ਰੇਡੀਓ ਸ਼ੋ ਤੇ ਆ ਰਿਹਾ। ਧੰਨਵਾਦ ਜੀ ਕਾਲ ਕਰਨ ਦੇ ਲਈ।

0: ਇਹ ਸਰਾਜ ਡਰਾਈਵਰ ਤਹਿਸੀਲ ਟੋਹਾਣਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਤੋਂ।
1: ਸੋ ਬਹੁਤ ਬਹੁਤ ਸਵਾਗਤ ਜੀ ਪੂਰੇ ਢੋਲ ਢਮੱਕੇ ਦੇ ਨਾਲ ਤੁਹਾਡਾ ਸਵਾਗਤ ਕਰਦੇ ਹਾਂ ਜੀ।
0: ਤੁਹਾਡਾ ਬਹੁਤ ਬਹੁਤ ਧੰਨਵਾਦ।
1: ਹਾਂਜੀ ਦੱਸੋ ਕਿਹੜਾ ਗੀਤ ਸੁਣਾ ਦਈਏ ਜੀ?
0: ਗੁਰਨਾਮ ਭੁੱਲਰ ਦਾ ਲਾ ਦੋ।
1: ਓਕੇ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ।
0: ਧੰਨਵਾਦ।

0: ਹੈਲੋ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਸੋ ਬਹੁਤ ਬਹੁਤ ਸਵਾਗਤ ਸਨੀ ਜੀ, ਪੂਰੇ ਢੋਲ ਢਮੱਕੇ ਦੇ ਨਾਲ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ।
1: ਸਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਠੰਡੀ ਠੰਡੀ ਹਵਾ।
0: ਆਹਾ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਬਹੁਤ ਬਹੁਤ ਸਵਾਗਤ ਤੁਹਾਡਾ ਵੀ। ਤੇ ਹੋਰ ਕੀ ਹਾਲ ਚਾਲ ਨੇ? ਠੀਕ ਠਾਕ ਹੋ? ਆਹਾ, ਕਿਆ ਬਾਤ ਹੈ। ਚਲੋ, ਪੱਖਿਆਂ ਦੀ ਹਵਾ ਤਾਂ ਠੰਡੀ ਹੋ ਗਈ ਨਾ ਮਾੜੀ ਮੋਟੀ? ਬਿਲਕੁਲ ਬਿਲਕੁਲ ਜੀ, ਬਿਲਕੁਲ। ਰੱਬ ਦਾ ਏਸੀ ਹੀ ਜਦੋਂ ਚੱਲਦਾ ਅਸਲੀ ਸਕੂਨ ਉਦੋਂ ਹੀ ਮਿਲਦਾ। ਬਿਲਕੁਲ ਬਿਲਕੁਲ। ਦੱਸੋ ਕਿਹੜਾ ਗੀਤ ਸੁਣਾਈਏ ਫਿਰ? ਧੰਨਵਾਦ ਜੀ, ਧੰਨਵਾਦ ਕਾਲ ਕਰਨ ਦੇ ਲਈ। ਲਓ ਜੀ, ਫਿਰ ਆਪਾਂ ਸੁਣਦੇ ਹਾਂ ਗੀਤ।
1: ਸ਼ੁਕਰੀਆ ਸਰ,
0: ਧੰਨਵਾਦ ਜੀ।

ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ? ਰਾਜੂ ਜੀ, ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ। ਹੋਰ ਠੀਕ ਠਾਕ ਹੋ? ਅਤੇ ਰਾਜੂ ਜੀ, ਕਿਹੜਾ ਗੀਤ ਸੁਣਾ ਦਈਏ? ਓਕੇ, ਧੰਨਵਾਦ ਜੀ ਕਾਲ ਕਰਨ ਦੇ ਲਈ।

0: ਹੈਲੋ
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਮਨਜੀਤ ਮਨੀ ਜੀ, ਫਾਜ਼ਿਲਕਾ ਤੋਂ।
0: ਮਨਜੀਤ ਜੀ, ਬਹੁਤ ਬਹੁਤ ਸਵਾਗਤ ਹੈ ਪੂਰੇ ਢੋਲ
1: ਢੋਲ ਕੇ। ਸਰ ਜੀ ਉਹ ਠੀਕ ਸਰ?
0: ਬਹੁਤ ਵਧੀਆ ਜੀ। ਹੋਰ ਠੀਕ ਠਾਕ ਹੋ ਜੀ?
1: ਸਰ ਠੀਕ ਠਾਕ ਜੀ।
0: ਹਾਂਜੀ ਹਾਂਜੀ, ਬਹੁਤ ਵਧੀਆ ਜੀ। ਤੁਸੀਂ ਦੱਸੋ, ਬਾਰਿਸ਼ ਵਗੈਰਾ ਕਿੱਦਾਂ ਤੁਹਾਡੇ ਵਾਲੇ ਪਾਸੇ?
1: ਹਾਂਜੀ ਅਸੀਂ ਠੀਕ ਠਾਕ ਹਾਂ, ਫਾਜ਼ਿਲਕਾ ਗਰਮੀ ਬਹੁਤ ਜ਼ਿਆਦਾ।
0: ਹਾਂ, ਬਾਰਿਸ਼ ਨਹੀਂ ਪਈ ਇਹਦਾ ਮਤਲਬ?
1: ਹਾਂਜੀ ਹਾਂਜੀ।
0: ਕਿਆ ਬਾਤ, ਚਲੋ ਆ ਜਾਏਗੀ ਜ਼ਰੂਰ, ਅਸੀਂ ਦੁਆ ਕਰਦੇ ਹਾਂ ਇਸ ਗੱਲ ਦੀ। ਦੱਸੋ ਕਿਹੜਾ ਗੀਤ ਸੁਣਾਈਏ ਫਿਰ?
1: ਗੀਤ ਸਰ ਲਾ ਲਓ ਗੁਰਨਾਮ ਭੁੱਲਰ ਦਾ, ਤਾਰਿਆਂ ਤੋਂ ਪਾਰ।
0: ਤਾਰਿਆਂ ਤੋਂ ਪਾਰ ਤਾਂ ਵੈਸੇ ਹੀ ਠੰਡ ਹੋਣੀ ਹੈ, ਉੱਥੇ ਤਾਂ ਗਰਮੀ ਹੋਣੀ ਹੀ ਨਹੀਂ। ਚਲੋ ਚੰਗੀ ਗੱਲ ਹੈ ਜੀ, ਧੰਨਵਾਦ ਜੀ, ਕਾਲ ਕਰਾਂਗੇ।

ਸੋ ਦੋਸਤੋ ਇਸ ਗੀਤ ਦੇ ਨਾਲ ਹੀ ਮੈਨੂੰ ਯਾਨੀ ਕਮਲ ਸ਼ਰਮਾ ਨੂੰ ਪ੍ਰੋਗਰਾਮ ਹੁਣ ਇੱਥੇ ਹੀ ਸਮੇਟਣ ਦੀ ਦਿਓ ਇਜਾਜ਼ਤ। ਧੰਨਵਾਦ, ਫਿਰ ਮਿਲਾਂਗੇ। ਤਦ ਤੱਕ ਲਈ ਰੱਬ ਰਾਖਾ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ ਆਕਾਸ਼ਵਾਣੀ ਪੰਜਾਬ 'ਤੇ। ਹੁਣ ਤੁਸੀਂ ਸੁਣੋਗੇ ਪੰਜਾਬੀ ਨਾਟਕ।

0: ਆ ਕੀ ਗੱਲ ਆ ਭੈਣੇ, ਅੱਜ ਘਰ 'ਚ ਕੋਈ ਰੌਣਕ ਜਿਹੀ ਨਹੀਂ ਵਿਖਾਈ ਦੇ ਰਹੀ। ਕੀ ਗੱਲ ਹੈ, ਸੁਰਿੰਦਰ ਤੇ ਉਹਦੇ ਬਾਲ ਬੱਚੇ ਕਿਧਰੇ ਬਾਹਰ ਗਏ ਨੇ?
1: ਆ ਭੈਣਾ ਆ ਜਾ ਬਹਿ ਜਾ, ਦੱਸਦੀ ਹਾਂ ਤੈਨੂੰ ਵੀ। ਆਪਣੀ ਨਿਰਮਲ ਦੀ ਭਰਜਾਈ ਦੇ ਸੁੱਖ ਨਾਲ ਕਾਕਾ ਹੋਇਆ।
0: ਅੱਛਾ ਅੱਛਾ, ਫੇਰ ਤਾਂ ਭੈਣੇ ਤੈਨੂੰ ਲੱਖ ਲੱਖ ਵਧਾਈ ਹੋਵੇ। ਪੁੱਤ ਦੀ ਦਾਤ ਤਾਂ ਕਰਮ ਵਾਲੇ ਨੂੰ ਹੀ ਮਿਲਦੀ ਹੈ।
1: ਤੈਨੂੰ ਵੀ ਵਧਾਏ ਰੱਬ, ਉਹੀ ਬਖਸ਼ਣ ਆ ਰਿਹਾ ਭੈਣਾ, ਬੰਦਾ ਕਿਹਦਾ ਪਾਣੀ ਆ ਰਿਹਾ।
0: ਲਿਆ ਫੇਰ, ਅੱਜ ਮੂੰਹ ਮਿੱਠਾ ਨਹੀਂ ਕਰਾਉਣਾ।
1: ਲੈ ਕੁੜੇ, ਸੁੱਖ ਨਾਲ ਮੂੰਹ ਮਿੱਠਾ ਕਿਉਂ ਨਹੀਂ ਕਰਾਉਣਾ? ਆ ਲੈ ਫੜ, ਮੈਂ ਤਾਂ ਪਸੇਰੀ ਪੱਕੇ ਲੱਡੂ ਪਹਿਲਾਂ ਹੀ ਮੰਗਵਾ ਰੱਖੇ ਨੇ, ਨਿਰਮਲ ਦੇ ਆਏ ਤੇ ਆਂਢ ਗੁਆਂਢ 'ਚ ਵੰਡੂਗੀ। ਆ ਲੈ ਫੜ ਭੈਣ, ਤੂੰ ਤਾਂ ਕਰ ਹਾਂ ਮੂੰਹ ਮਿੱਠਾ।
0: ਲਿਆ ਫੜਾ, ਲੱਡੂ ਤਾਂ ਬੜੇ ਸਵਾਦ ਆ। ਰੱਬ ਮਾਂ ਤੇ ਬੱਚੇ ਦੀ ਸਿਹਤ ਨੂੰ ਤੰਦਰੁਸਤੀ ਦੇਵੇ, ਲੱਡੂ ਤਾਂ ਆਪਾਂ ਵੰਡ ਹੀ ਲੈਣੇ ਆ ਬਾਅਦ 'ਚ।
1: ਨਾ ਉਹ ਤਾਂ ਹੈ ਹੀ ਹੈ, ਉਹ ਦੱਸਦੇ ਸੀ ਵੀ ਦੋਵੇਂ ਰਾਜੀ ਖੁਸ਼ੀ ਨੇ, ਨਿਰਮਲ ਦੀ ਭਰਜਾਈ ਆ ਜਨਾਨਾ ਹਸਪਤਾਲ 'ਚ ਦਾਖਲ ਹੈ।
0: ਫਿਰ ਤਾਂ ਸਾਰੇ ਪਤਾ ਲੈਣ ਗਏ ਹੋਣੇ ਆ।
1: ਆਹ ਗਏ ਸਾਰੇ, ਅੱਜ ਤਾਂ ਚਾਹੀ ਚਾਹੀ ਸੋਨੂੰ ਵੀ ਸਕੂਲ ਨਹੀਂ ਗਈ, ਕਹਿੰਦੀ ਮੈਂ ਵੀ ਕਾਕਾ ਵੇਖਣ ਜਾਣਾ, ਸੁਰਿੰਦਰ ਵੀ ਆਪਦੇ ਦਫ਼ਤਰੋਂ ਟਾਈਮ ਨੂੰ ਮੁੜ ਹੀ ਆਊਗਾ।
0: ਮਾਂ ਬਾਪ ਜਦੋਂ ਜਾਂਦੇ ਹੋਣ ਫਿਰ ਬੱਚਾ ਕਿੱਥੇ ਰੁਕਦਾ ਹੈ? ਸੋਨੂੰ ਨੇ ਤਾਂ ਫਿਰ ਨਾਲ ਜਾਣਾ ਹੀ ਹੋਇਆ ਨਾ, ਉਹਦਾ ਪਾਪਾ ਕਿਤੇ ਉਹਨੂੰ ਥੋੜ੍ਹਾ ਪਿਆਰ ਕਰਦਾ।
1: ਮਖਿਆ ਪੁੱਛ ਨਾ ਕੁਛ, ਦਫ਼ਤਰੋਂ ਆਉਂਦੇ ਸਾਰ ਮੋਢਿਆਂ 'ਤੇ ਚੁੱਕ ਲੂ, ਝੂਲੇ ਵਾਂਗੂ ਝੂਟੇ ਦੇਣ ਲੱਗ ਜੂ, ਸੋਨੂੰ ਦਾ

0: ਭਾਈ ਬਾਲਾ ਹੀ ਮੋਹ ਕਰਦਾ ਉਹ।
1: ਅੜੀਏ ਮੈਨੂੰ ਲੱਗਦਾ ਹੈ ਵੀ ਸੋਨੂੰ ਤਾਂ ਹੁਣ 5 ਸਾਲ ਦੀ ਹੋਣ ਵਾਲੀ ਹੋਣੀ ਹੈ, ਰੱਬ ਕਿਤੇ ਉਹਨੂੰ ਵੀ ਕਾਕਾ ਇੱਕ ਦੇ ਦੇਵੇ ਨਾ ਤਾਂ ਭਾਗ ਹੀ ਲੱਗ ਜਾਣ।
0: ਹਾਂ ਭੈਣਾ, ਮੈਂ ਵੀ ਹੁਣ ਆਥਣ ਉੱਗਣੀ ਇਹੀ ਦੁਆ ਕਰਦੀ ਹਾਂ ਭਾਈ ਕਿਤੇ ਦਾਤਾ ਸਾਨੂੰ ਵੀ ਪੁੱਤ ਦੀ ਦਾਤ ਬਖਸ਼ੇ।
1: ਧੀਆਂ ਤਾਂ ਬਗਾਨਾ ਧਨ ਹੁੰਦੀਆਂ, ਚਿੜੀ ਵਾਂਗ ਉਡਾਰੀ ਮਾਰ ਕੇ ਉੱਡ ਜਾਂਦੀਆਂ, ਮਾਪਿਆਂ ਦੀ ਤਾਂ ਪੋਤੀ ਨਿਉਂ ਜੜ ਹੁੰਦੇ ਨੇ।
0: ਲੱਗਦਾ ਹੁਣ ਉਹ ਸੱਚੇ ਪਾਤਸ਼ਾਹ ਦੇ ਮਨ 'ਚ ਕੋਈ ਮਿਹਰ ਪਊ ਅਤੇ ਇਸ ਵੇਲੇ 'ਚ ਵੀ ਕੋਈ ਲਾਲ ਖੇਡੂਗਾ।
1: ਹਾਂ ਇਹ ਤਾਂ ਹੈ ਹੀ, ਜੇ ਸੱਚੇ ਦਿਲੋਂ ਉਹਦੀ ਅਰਜੋਈ ਕਰੀਏ ਤਾਂ ਸਭ ਕੁਛ ਮਿਲਦਾ। ਅੜੀਏ ਉਹਦੇ ਘਰ ਕਾਹਦਾ ਘਾਟਾ?
0: ਘਾਟਾ ਤਾਂ ਕਾਹਦਾ ਭੈਣ, ਬਸ ਉਹਦੀ ਨਜ਼ਰ ਸੁਲਣੀ ਚਾਹੀਦੀ ਹੈ।
1: ਕੋਈ ਨਹੀਂ, ਸਬਰ ਕਰ ਭੈਣੇ, ਕਹਿੰਦੇ ਨੇ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ।
0: ਸਬਰ ਹੀ ਕਰੀ ਬੈਠੀ ਹਾਂ ਭੈਣ, ਹੋਰ ਰੱਬ ਮੂਹਰੇ ਆਪਣਾ ਕੀ ਜ਼ੋਰ ਚੱਲਦਾ। ਮੈਂ ਤਾਂ ਕਈ ਵਾਰੀ ਦੋਵਾਂ ਨੂੰ ਪੁੱਤ ਨੂੰ ਕਹਿ ਬੈਠੀ ਹਾਂ ਵੀ ਕੋਈ ਦਵਾ ਬੂਟੀ ਕਰਵਾ ਲਓ, ਪਰ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਸੁਣਦੇ ਹੀ ਕਦੋਂ ਆ ਕਿਸੇ ਦੀ।
1: ਹੋਰ ਕੀ, ਆਹ ਆਪਣੀ ਗਲੀ ਦੇ ਮੋੜ ਤੇ ਘਰ ਹੈ ਨਾ ਪਟਵਾਰੀ ਦਾ,
0: ਆਹੋ
1: ਤੀਜਾ ਪੱਥਰ ਜੰਮ ਪਿਆ ਉਹਨਾਂ ਦੀ ਨੂੰਹ ਦੇ। ਅਖੇ ਬਹੂ ਕਹਿੰਦੀ ਹੈ ਮੈਂ ਨਹੀਂ ਕਰਾਉਣਾ ਕੋਈ ਟੈਸਟ ਟੁਸਟ, ਮੈਥੋਂ ਨਹੀਂ ਹੁੰਦਾ ਜੀ ਆ ਘਾਤ।
0: ਚੰਗਾ ਫਿਰ ਮਾਰੇ ਹੁਣ ਪੱਥਰਾਂ ਨਾਲ ਫਿਰ ਟੱਕਰਾਂ। ਪਹਿਲਾਂ ਤਾਂ ਭਾਈ ਅਸੀਂ ਤਾਂ ਨਰਕ ਭੋਗਦੀਆਂ ਰਹੀਆਂ, ਉਦੋਂ ਕਿਹੜੀਆਂ ਮਸ਼ੀਨਾਂ ਸੀਗੀਆਂ ਜੈ ਖਾਣੀਆਂ ਟੈਸਟ ਕਰਨ ਵਾਸਤੇ, ਹੁਣ ਤਾਂ ਸਭ ਕੁਝ ਹੁੰਦਿਆਂ ਸੁਣਦਿਆਂ ਜਿਹੜੀਆਂ ਟੀਟ ਨੇ ਮਾਰਦੀਆਂ ਨੇ ਨਾ ਉਹਨਾਂ ਨੂੰ ਤਾਂ ਫਿਰ ਇੱਦਾਂ ਹੀ ਹੋਊਗਾ।
1: ਗੱਲ ਤੇਰੀ ਸੱਚੀ ਆ ਭੈਣੇ, ਅੱਗੇ ਤਾਂ ਜਵਾਕ ਦਾ ਮੂੰਹ ਵੇਖਣ ਵਾਸਤੇ ਤੀਵੀਆਂ 6-6 ਕੁੜੀਆਂ ਜੰਮ ਦਿੰਦੀਆਂ ਸੀ, ਹੁਣ ਤਾਂ ਜ਼ਮਾਨਾ ਹੀ ਬਦਲ ਗਿਆ। ਨਵੀਆਂ ਗੁੱਡੀਆਂ ਅਤੇ ਨਵੇਂ ਪਟੋਲੇ, ਕਿੱਧਰੇ ਮਸ਼ੀਨਾਂ ਚੱਲ ਪਈਆਂ ਕੁੜੀ ਮੁੰਡਾ ਵੇਖਣ ਵਾਲੀਆਂ, ਹੈ ਨਾ ਕਮਾਲ ਦੀ ਗੱਲ।
0: ਨਹੀਂ ਭੈਣਾ, ਸੈਂਸ ਬਹੁਤ ਵੱਧ ਗਈ ਹੈ, ਕਮਾਲ ਤਾਂ ਸਾਰਾ ਸੈਂਸ ਨੇ ਹੀ ਕੀਤਾ। ਫਿਰ ਜਿਹੜਾ ਹੁਣ ਇਹਦਾ ਫਾਇਦਾ ਨਾ ਉਠਾਓ ਉਹਦੇ ਨਾਲ ਵੱਡਾ ਮੂਰਖ ਕਿਹੜਾ ਹੋਊਗਾ। ਹੈਂ
1: ਇੱਕ ਗੱਲ ਆ ਭੈਣੇ, 4 ਮਹੀਨੇ ਦਾ ਗਰਭ ਡੇਗਣਾ ਕਿਹੜਾ ਹਾਸੀ ਖੇਡ ਹੈ, ਬਥੇਰੀ ਤਕਲੀਫ ਹੁੰਦੀ ਹੈ।
0: ਲੈ ਲੱਗਦਾ ਸੁਰਿੰਦਰ ਹੋਰੀ ਆਵੇ ਕਿਤੇ।
2: ਪੈਰੀ ਪੈਣੀ ਆ ਤਾਈ ਜੀ।
1: ਜੀਂਦੀ ਰਹਿ ਪੁੱਤ, ਰੱਬ ਤੈਨੂੰ ਵੀ ਭਾਗ ਲਾਵੇ। ਵਧਾਈਆਂ ਹੋਣ ਪੁੱਤ ਸੁਰਿੰਦਰ, ਤੈਨੂੰ ਵੀ ਭਤੀਜੇ ਦੀਆਂ ਲੱਖ ਲੱਖ ਵਧਾਈਆਂ ਹੋਣ।
3: ਮਿਹਰਬਾਨੀ ਤਾਈ ਜੀ, ਮਿਹਰਬਾਨੀ। ਲੋ ਲੋ ਮੂੰਹ ਮਿੱਠਾ ਕਰੋ ਤਾਈ ਜੀ।
1: ਨਾ ਪੁੱਤ, ਮੈਂ ਤਾਂ ਕਰ ਲਿਆ ਮੂੰਹ ਮਿੱਠਾ ਤੇਰੀ ਮੰਮੀ ਤੋਂ।
3: ਮੰਮੀ ਤੋਂ?
0: ਹਾਂ ਪੁੱਤ, ਮੈਂ ਤਾਂ ਤੁਹਾਡੇ ਜਾਣ ਮਗਰੋਂ ਫਟਾਫਟ ਲੱਡੂ ਮੰਗਵਾ ਲਏ।
3: ਚੰਗਾ ਕੀਤਾ। ਫਿਰ ਵੀ ਲੋ ਤਾਈ ਜੀ, ਗੁਲਾਬ ਜਾਮਨ ਖਾਓ, ਨਰਮ ਨਰਮ ਗੁਲਾਬ ਜਾਮਨ।
1: ਬੇ ਲੱਡੂ ਵੀ ਬੜੇ ਸਵਾਦ ਸੀ। ਓਹੋ, ਆਪਾਂ ਤਾਂ ਮੂੰਹ ਮਿੱਠਾ ਕਰਨ 'ਚ ਹੀ ਰਹਿ ਗਏ, ਜੱਚਾ ਬੱਚਾ ਦੀ ਸੁੱਖ ਸਾਂਤ ਤਾਂ ਪੁੱਛੀ ਹੀ ਨਹੀਂ।
2: ਰੱਬ ਦੀ ਕਿਰਪਾ ਨਾਲ ਸਭ ਠੀਕ ਠਾਕ ਨੇ ਤਾਈ ਜੀ, ਕਾਕੇ ਦਾ ਭਾਰ ਵੀ ਨੋਰਮਲ ਹੈ।
0: ਚਲੋ ਦਾਤੇ ਦਾ ਸ਼ੁਕਰ ਹੈ। ਲਿਆ ਪੁੱਤ ਸੁਰਿੰਦਰ, ਮੈਨੂੰ ਵੀ ਗੁਲਾਬ ਜਾਮਨ ਖਵਾ ਭਾਈ।
3: ਸੋਰੀ ਮੰਮੀ ਜੀ, ਇਹ ਲਓ ਲਓ, ਤੁਸੀਂ ਵੀ ਲਓ, ਇਹ ਸਾਰੇ ਲਓ।
1: ਬਈ ਸੁਰਿੰਦਰ ਨੇ ਤਾਂ ਸੋਨੂੰ ਦੇ ਜਨਮ 'ਤੇ ਵੀ ਬਹੁਤ ਮਠਿਆਈ ਵੰਡੀ ਸੀ।
3: ਜਨਮ ਤਾਂ ਆਖਰ ਬੱਚੇ ਦਾ ਹੀ ਸੀ, ਲੜਕਾ ਹੋਵੇ ਜਾਂ ਲੜਕੀ ਇਹ ਦੂਸਰੀ ਗੱਲ ਹੈ।
0: ਇਹ ਪੁੱਤ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਸੁਰਿੰਦਰ, ਪਹਿਲਾਂ ਤਾਂ ਮੁੰਡੇ ਦੇ ਜਨਮ 'ਤੇ ਗੁੜ ਵੰਡਿਆ ਜਾਂਦਾ ਸੀ, ਹੁਣ ਤਾਂ ਭਾਈ ਤੁਹਾਡੀ ਪੀੜ੍ਹੀ ਨੂੰ ਮੁੰਡਾ ਕੁੜੀ 'ਚ ਕੋਈ ਫਰਕ ਹੀ ਨਹੀਂ ਲੱਗਦਾ।
3: ਹਾਂ ਮੰਮੀ, ਅੱਜ ਕੱਲ੍ਹ ਕੁੜੀਆਂ ਮੁੰਡਿਆਂ ਦੇ ਬਰਾਬਰ ਹੀ ਨਹੀਂ, ਸਗੋਂ ਕਈ ਥਾਈਂ ਮੁੰਡਿਆਂ ਤੋਂ ਅੱਗੇ ਜਾ ਰਹੀਆਂ ਨੇ।
1: ਪਰ ਸਾਰੇ ਲੋਕ ਇਹ ਨਹੀਂ ਸੋਚਦੇ ਕਾਕਾ, ਜੱਗ ਦੀ ਅਜੇ ਵੀ ਮੁੰਡਿਆਂ ਲਈ ਦੌੜ ਲੱਗੀ ਹੋਈ ਹੈ। ਆ ਜਿਹੜੀਆਂ ਹੁਣ ਮਸ਼ੀਨਾਂ ਚੱਲ ਪਈਆਂ, ਇਹਨਾਂ ਨੇ ਤਾਂ ਲੋਕਾਂ 'ਚ ਮੁੰਡਿਆਂ ਦੀ ਭੁੱਖ ਹੋਰ ਵੀ ਵਧਾ ਦਿੱਤੀ।
0: ਭੈਣਾਂ ਵਧੇ ਵੀ ਕਿਵੇਂ ਨਾ, ਕੁੜੀ ਦੇ ਤਾਂ ਜੰਮਣ ਸਾਰ ਹੀ ਹਰੇਕ ਨੂੰ ਦਾਜ ਦਿਓ ਵਾਂਗ ਮੂੰਹ ਅੱਡੀ ਖੜੋਤਾ ਦਿਸਦਾ।
3: ਪਰ ਮੰਮੀ, ਜੇ ਕੁੜੀ ਅੱਵਲ ਦਰਜੇ ਦੀ ਪੜ੍ਹੀ ਲਿਖੀ ਅਤੇ ਯੋਗ ਹੋਵੇ ਤਾਂ ਦਾਜ ਕੋਈ ਸਮੱਸਿਆ ਨਹੀਂ ਰਹਿ ਜਾਂਦੀ। ਹਾਂ, ਕਾਫ਼ੀ ਹੱਦ ਤੱਕ ਤੁਹਾਡੀ ਗੱਲ ਠੀਕ ਹੈ ਕਿ ਦਾਜ ਦੀ ਸਮੱਸਿਆ ਕੁੜੀਆਂ ਦੇ ਜਨਮ 'ਤੇ ਰੋਕ ਲਾਉਣ ਲਈ ਜ਼ਿੰਮੇਵਾਰ ਹੈ। ਓਫੋ, ਮੇਰਾ ਤਾਂ ਆਫਿਸ ਦਾ ਟਾਈਮ ਹੋਣ ਵਾਲਾ, ਗੱਲਾਂ ਗੱਲਾਂ 'ਚ ਪਤਾ ਹੀ ਨਹੀਂ ਲੱਗਾ, ਮੈਂ ਤਾਂ ਚੱਲਿਆ।
0: ਚੰਗਾ ਪੁੱਤ।
1: ਅੜੀਏ ਸੁਰਿੰਦਰ ਤਾਂ ਕੁੜੀਆਂ ਦੀ ਬੜੀ ਵਕਾਲਤ ਕਰਦਾ, ਅਜੇ ਅਸੀਂ ਤਾਂ ਜਨਾਨੀਆਂ ਹੋ ਕੇ ਇੰਨੀ ਹਮਾਇਤ ਨਹੀਂ ਕਰਦੀਆਂ।
0: ਨਹੀਂ, ਉਹ ਤਾਂ ਨਿਆਣਾ ਅਜੇ, ਉਹਨੂੰ ਕੀ ਪਤਾ ਦੁਨੀਆ ਕਿੱਥੇ ਵੱਸਦੀ ਹੈ।
1: ਹਾਂ ਸੱਚੀ ਗੱਲ ਹੈ ਭੈਣੇ, ਹੁਣ ਤਾਂ ਜੇ ਤੇਰੇ ਘਰ ਪੋਤਾ ਹੋ ਜਾਏ ਤਾਂ ਤੂੰ ਵੀ ਵਸਤਿਆਂ 'ਚ ਹੋ ਜਾਏ।
0: ਇਹੀ ਚੋਰਾ ਭੈਣਾ ਮੈਨੂੰ ਖਾਈ ਜਾਂਦਾ, ਪਤਾ ਨਹੀਂ ਕੋਈ ਨੁਕਸ ਜਿਹਾ ਹੀ ਪੈ ਗਿਆ, ਜਿਹੜੀ ਨਿਰਮਲ ਦੀ ਕੁੱਖ ਮੁੜ ਕੇ ਹਰੀ ਨਹੀਂ ਹੁੰਦੀ।
1: ਫਿਰ ਤੈਨੂੰ ਕੋਈ ਦਵਾ ਬੂਟੀ ਕਰਾਉਣੀ ਚਾਹੀਦੀ ਹੈ, ਇਹ ਹੁਣ ਹੱਥ 'ਤੇ ਹੱਥ ਧਰ ਕੇ ਕਿੰਨਾ ਕੁ ਚਿਰ ਵੇਖੇਂਗੀ।
0: ਗੱਲ ਤਾਂ ਤੇਰੀ ਸੱਚੀ ਹੈ ਭੈਣਾ, ਹੁਣ ਕਰਨਾ ਹੀ ਪਊ ਕੋਈ ਓੜ ਪੋੜ।
1: ਹੋਰ ਬੰਦਿਆਂ ਬਿਨਾਂ ਤਾਂ ਘਰ ਭਾਂ ਭਾਂ ਕਰਨ ਲੱਗ ਜਾਂਦੇ ਆ। ਚੰਗਾ, ਮੈਂ ਹੁਣ ਚੱਲਦੀ ਹਾਂ, ਕਈ ਕੰਮ ਕਰਨੇ ਆ ਘਰੇ।
0: ਚੰਗਾ ਭੈਣਾ।

0: निर्मल की गल, आज तू बड़ी चुप चुप लग रही है, खैरता है?
1: नहीं कोई गल नहीं, सब ठीक ही है। थोनू कोई वहम हो गया लगता है।
0: वहम थे मैनू? आज तेरे मुंह बड़ी अजीब गल सुनी है। आज एने साल बाद तेनू मेरे वहम ही होने का भुलेखा लग रहा है।
1: तुसी तो बुरा मत, असल विच तुसी ठीक ही कह रहे हो।
0: वेख्या, मेरा अंदाजा कदे गलत नहीं हो सकता। खैर हुन तुसी ए दसो देवी जी के परेशान क्यों हो?
1: कोई मानसिक कारण है जिस दा संबंध मम्मी ते उस गुआंढ नाल होई सवेर वाली गुफ्तगू नाल है।
0: अच्छा अच्छा समझ गए समझ गए। मम्मी पोते दी लालसा कर दे रहे, यही गल है ना?
1: हाँ
0: पर असी तो दूसरा बच्चा चाहते ही नहीं, सोनू बेटी ही अपना पहला ते आखिरी बच्चा है। फर्स्ट एंड द लास्ट।
1: अज तक मैं भी यही सोचती रही हूँ, पर हूँ सोचती हूँ कि सानू अपनी चाहत वेखनी चाहिए है जां बजुर्गों दी।
0: तेरा ये कहने का मतलब तो यही है निर्मल, कि तू भी मम्मी दी सोच दी हामी भर दी है।
1: हाँ इसे तरह ही समझ लो।
0: बड़ी छेती बदल गई है निर्मल। की ये गल तू संजीदगी नाल कह रही है या मजाक नाल?
1: मैं इस मामले च बिल्कुल संजीदा हाँ।
0: ओह निर्मल, की तू ये सोचा कि मेरे जेहा छोटा मुलाजम दो बच्चियां दी चंगी परवरिश किवें कर सकता है? इस महंगाई दे जमाने च इको बच्चा ही काफी है। जे सोनू कली होवेगी तां असीं उसनू बड़ा योग बना सकांगे।
1: ਇਹ ਸਭ ਭਾਸ਼ਣ ਨੇ ਜਨਾਬ, ਹਕੀਕਤ ਕੁਝ ਹੋਰ ਏ। ਅਤੇ ਜਦ ਬੰਦੇ ਦਾ ਅਸਲੀਅਤ ਨਾਲ ਮੱਥਾ ਲੱਗਦਾ, ਫਿਰ ਪਤਾ ਲੱਗਦਾ ਕਿ ਦੁਨੀਆ ਕਿੱਥੇ ਵੱਸਦੀ ਹੈ। ਫਿਰ ਦੋ ਬੱਚੇ ਕੋਈ ਜ਼ਿਆਦਾ ਹੁੰਦੇ ਨੇ?
0: ਹਾਂ ਜ਼ਿਆਦਾ ਤਾਂ ਨਹੀਂ ਹੁੰਦੇ।
1: ਤੁਸੀਂ ਕਹਿ ਤਾਂ ਦਿੱਤਾ, ਪਰ ਤੁਹਾਡੀ ਆਵਾਜ਼ ਇੰਨੀ ਡੂੰਘਾਈ ਵਿੱਚੋਂ ਕਿਉਂ ਨਿਕਲ ਰਹੀ ਹੈ?
0: ਮੈਂ ਕੁਝ ਅੱਗੇ ਸੋਚ ਰਿਹਾ ਨਿਰਮਲ।
1: ਮੈਂ ਤੁਹਾਡੀ ਪਰੇਸ਼ਾਨੀ ਸਮਝ ਰਹੀ ਹਾਂ।
0: ਨਹੀਂ तू कुछ भी नहीं समझ रही, बस यही तो दुख है।
1: फिर दसो शायद कोई हल निकल आवे।
0: कि तू ये दस सकती है निर्मल कि तेरा अगला बच्चा लड़का ही होवेगा?
1: मैं तो नहीं, पर अल्ट्रासाउंड दस सकता है।
0: ठीक है, पर जे अल्ट्रासाउंड ने दसिया कि लड़की है
1: ता शुभ शुभ बोलो प्लीज।
0: हद हो गई निर्मल, लड़की का नाम लेना अशुभ है। इस जगत दी जननी दा नाम लेना अशुभ है। तां मैनूं इह दस कि शुभ की है?
1: तुसी तां खामखा जज्बाती हो जांदे हो, मैं इह तां नहीं कह रही सी।
0: होर शुभ शुभ बोलन लई आखण दा तेरा की मतलब है? इस समाज दा वड्डा दुखांत यही है निर्मल, कि तुसां औरतां ही औरत जात दा सब तो वड्डा दुश्मन हो।
1: उफ, फिर उही भाषण शुरू कर दिता तुसी तां।
0: हाँ मैं भाषण करांगा, जरूर करांगा। ते जे तेरा अगला बच्चा लड़की होई ਤਾਂ ਉਸ ਦੀ ਹੱਤਿਆ ਕਰਨ ਦੀ ਇਜਾਜ਼ਤ ਹਰਗਿਜ਼ ਨਹੀਂ ਦੇਵਾਂਗਾ। ਸੁਣ ਲਿਆ ਤੂੰ?
1: ਪਰ ਇਹ ਤਾਂ ਦੁਨੀਆ ਦੀ ਹਵਾ ਏ, ਅਤੇ ਹਵਾ ਦੇ ਉਲਟ ਜਾਣਾ ਵੀ ਬੇਵਕੂਫੀ ਹੈ ਨਾ।
0: ਮੈਂ ਮੂਰਖ ਹਾਂ, ਬੇਵਕੂਫ ਸਹੀ, ਪਰ ਹੱਤਿਆਰਾ ਨਹੀਂ ਬਣਨਾ ਚਾਹੁੰਦਾ। ਅਤੇ ਨਾਲੇ ਹੁਣ ਤਾਂ ਇਹ ਕਾਨੂੰਨੀ ਜੁਰਮ ਹੈ।
1: ਜੁਰਮ ਦੀ ਸਜ਼ਾ ਉਦੋਂ ਹੀ ਮਿਲੇਗੀ ਜਦੋਂ ਜੁਰਮ ਸਾਬਿਤ ਹੋਏਗਾ।
0: ਜ਼ਮੀਰ ਦੀ ਸਜ਼ਾ ਕਾਨੂੰਨ ਦੀ ਸਜ਼ਾ ਨਾਲੋਂ ਕਿਤੇ ਵੱਡੀ ਹੁੰਦੀ ਹੈ,
1: ਸਿਰਫ ਤੁਹਾਡੇ ਵਰਗੇ ਜਜ਼ਬਾਤੀ ਆਦਮੀ ਲਈ।
0: ਜਜ਼ਬਾਤੀ ਅਤੇ ਨਿਰਮਲ ਹਰ ਕੋਈ ਹੁੰਦਾ, ਕੋਈ ਵੱਧ ਅਤੇ ਕੋਈ ਘੱਟ। ਜਜ਼ਬਾਤ ਤੋਂ ਬਿਨਾਂ ਇਨਸਾਨ ਅਤੇ ਮਸ਼ੀਨ 'ਚ ਫਰਕ ਹੀ ਨਹੀਂ ਰਹਿ ਜਾਂਦਾ। ਮੁੱਕਦੀ ਗੱਲ ਇਹ ਹੈ ਕਿ ਮੈਂ ਕਿਸੇ ਮਾਸੂਮ ਦੀ ਹੱਤਿਆ ਨਹੀਂ ਹੋਣ ਦਿਆਂਗਾ, ਬਸ।
1: ਪਰ ਤੁਹਾਡੇ ਮਾਤਾ ਜੀ ਦੀ ਪੋਤੇ ਦਾ ਮੂੰਹ ਵੇਖਣ ਦੀ ਲਾਲਸਾ?
0: ਅੱਜ ਦੇ ਦੌਰ ਵਿੱਚ ਇਹ ਵੀ ਤਾਂ ਨਿਹਾਇਤ ਹੀ ਜਜ਼ਬਾਤੀ ਗੱਲ ਹੈ।
1: ਵੱਡਿਆਂ ਦੇ ਜਜ਼ਬਾਤ ਦੀ ਕਦਰ ਕਰਨਾ ਸਾਡਾ ਫਰਜ਼ ਵੀ ਤਾਂ ਬਣਦਾ।
0: ਪਰ ਰੂੜੀਵਾਦੀ ਖਿਆਲਾਤ ਨੂੰ ਗਲਤ ਜਾਂ ਸਹੀ ਠਹਿਰਾਉਣ ਦਾ ਨਵੀਂ ਪੀੜ੍ਹੀ ਦਾ ਹੱਕ ਵੀ ਤਾਂ ਬਣਦਾ ਹੈ।
1: ਉਫ, ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰ ਸਕਦੀ, ਤੁਹਾਨੂੰ ਤਾਂ ਵਕੀਲ ਹੋਣਾ ਚਾਹੀਦਾ ਸੀ। ਜੋ ਜੀ ਆਵੇ ਕਰੋ, ਤੁਹਾਡੀ ਮਰਜ਼ੀ, ਕੁੜੀਆਂ ਜੰਮੋ ਮੁੰਡੇ ਜੰਮੋ, ਪਰ ਆਪਣੀ ਮੰਮੀ ਨੂੰ ਜ਼ਰੂਰ ਸਮਝਾ ਲੈਣਾ।
0: ਹਾਂ ਸੱਚ, ਮੈਂ ਤੈਨੂੰ

0: ਨਾ ਮੰਮੀ, ਪਹਿਲਾਂ ਠੰਡਾ ਪਾਣੀ ਪੀਓ ਅਤੇ ਬਾਅਦ 'ਚ ਗਰਮ ਗਰਮ ਚਾਹ, ਸਾਰੀ ਥਕਾਵਟ ਲੈ ਜਾਏਗੀ। ਕਾਫੀ ਟਾਈਮ ਲੱਗਿਆ ਤੁਹਾਨੂੰ, ਸ਼ਾਇਦ 4 ਘੰਟੇ ਹੀ ਲੱਗ ਗਏ।
1: ਅਤੇ ਹੋਰ ਉੱਥੇ ਡਾਕਟਰਾਂ ਕੋਲ ਕਿਹੜੀ ਵਾਰੀ ਆਉਂਦੀ ਹੈ, ਬੜੀ ਭੀੜ ਉੱਥੇ, ਦਿਲ ਸੁੱਟਣ ਲਈ ਥਾਂ ਨਹੀਂ ਕਿਤੇ। ਹੇ ਰਾਮ ਹੇ ਰਾਮ, ਇੰਨਾ ਜੀਆ ਘਾਤ, ਇੰਨਾ ਜੀਆ ਘਾਤ, ਤੌਬਾ।
0: ਉਂਝ ਨਿੰਦੀ ਤਾਂ ਠੀਕ ਠਾਕ ਹੈ ਨਾ ਮੰਮੀ?
1: ਹਾਂ ਠੀਕ ਤਾਂ ਹੈ, ਪਰ ਕਮਜ਼ੋਰੀ ਬਹੁਤ ਹੋ ਗਈ ਉਹਨੂੰ ਭਾਈ। ਬਹੁਤ ਦੁੱਖ ਹੁੰਦਾ, ਬੱਚਾ ਜੰਮਣ ਜਿੱਡਾ ਦੁੱਖ ਹੁੰਦਾ, ਬੱਚਾ ਜੰਮਣ ਜਿੱਡਾ। ਹਾਏ ਹਾਏ ਕੁੜੀਏ, ਮੈਂ ਤਾਂ ਸਾਰਾ ਕੁਛ ਵੇਖ ਕੇ ਸੋਚਿਆ, ਹੇ ਰੱਬਾ, ਨਾ ਕਾਹਨੂੰ ਬਣਾਈ ਇਹ ਮੂਰਤ ਜਿੰਨੇ ਕਦੇ ਤੁਰੇ ਨਹੀਂ ਸੀ ਚੜ੍ਹਨਾ। ਫਿਰ ਸੋਚਿਆ ਖੋਣੀ ਰੱਬ ਤੋਂ ਲਿਖਾ ਕੇ ਹੀ ਇੰਨੀ ਲਿਆਈ ਸੀ ਉਹ ਵਿਚਾਰੀ।
0: ਹਾਂ ਮੰਮੀ, ਨਿੱਕੀ ਜਿਹੀ ਜਾਨ 'ਤੇ ਤਰਸ ਤਾਂ ਆਉਂਦੀ ਹੈ।
1: ਨਹੀਂ ਤਰਸ ਕਰਕੇ ਕੋਈ ਕੀ ਕਰੂ, ਜਦੋਂ ਕੁੜੀਆਂ ਵਾਸਤੇ ਦੁਨੀਆ ਹੀ ਪੀੜੀ ਹੋ ਗਈ। ਪਰ ਜ਼ਿਆਦਾ ਲੋਕ ਦਾਜ ਦੇ ਦੈਣ ਤੋਂ ਡਰਦੇ ਨੇ ਧੀਏ, ਆਕਾਰਾਂ ਸਿਉਣਾ ਅਚੰਦਰੇ ਕੀ ਹੁੰਦੇ ਆ, ਏਅਰ ਕੰਡੀਸ਼ਨਡ, ਨਗਦੀ, ਕੱਪੜੇ ਅਤੇ ਫਰਿੱਜ ਤੋਂ ਲੈ ਕੇ ਅਤੇ ਟੈਲੀਵਿਜ਼ਨ ਤੱਕ, ਆ ਦੂਸਰੇ ਕੀ ਆਉਂਦੇ ਇਹਨਾਂ ਨੂੰ, VCR, ਫਰਨੀਚਰ, ਹੈ ਕਿੰਨਾ ਹੀ ਕੁਝ ਖੱਪ ਜਾਂਦਾ ਇਸ ਦਾਜ ਦੇ ਢਿੱਡ 'ਚ। ਹੈ
0: ਪਰ ਮੰਮੀ, ਇਸ ਦਹੇਜ 'ਚ ਵਾਧਾ ਕਰਨ 'ਚ ਸਾਡਾ ਔਰਤਾਂ ਦਾ ਹੀ ਹੱਥ ਵੱਧ ਹੁੰਦਾ। ਅਸੀਂ ਹੀ ਚੌੜੀਆਂ ਹੋ ਕੇ ਕਹਿੰਦੀ ਹਾਂ, ਮੈਂ ਤਾਂ ਆਪਣੇ ਪੁੱਤ ਦੇ ਵਿਆਹ 'ਤੇ ਆਹ ਸਮਾਨ ਲੈਣਾ, ਨਹੀਂ ਤਾਂ ਬਿਰਾਦਰੀ 'ਚ ਨੱਕ ਨਹੀਂ ਰਹਿਣਾ।
1: ਹੋਰ ਨੱਕ ਦੀ ਖਾਤਰ ਕੀ ਕੀ ਜਫ਼ਰ ਜਾਲਦੇ ਲੋਕ, ਹੈਂ, ਅਤੇ ਨੱਕ ਫਿਰ ਚੰਦਰਾ ਵੱਢਿਆ ਹੀ ਜਾਂਦਾ। ਹਾਏ ਹਾਏ। ਅੱਛਾ ਕੁੜੀਏ, ਮੈਂ ਤਾਂ ਥੱਕ ਵੀ ਗਈ ਹਾਂ, ਮੈਂ ਚੱਲੀ ਹਾਂ ਹੁਣ ਉੱਪਰਲੇ ਕਮਰੇ 'ਚ, ਪੂਜਾ ਪਾਠ ਦਾ ਟਾਈਮ ਹੋ ਗਿਆ ਮੇਰਾ। ਤੂੰ ਜਰਾ ਸੋਨੂੰ ਨੂੰ ਬੁਲਾ ਲੈ, ਬਾਹਰ ਗਲੀ 'ਚ ਖੇਡਦੀ ਹੈ, ਦੇਖੀ ਕਿਸੇ ਬੱਚੇ ਨਾਲ ਨਾ ਲੜ ਲੁੜ ਪਏ ਕਿਤੇ।
0: ਜੀ ਮੰਮੀ।
2: ਸੋਨੂੰ, ਸੋਨੂੰ,
3: ਆਈ ਮੰਮੀ,
2: ਜਲਦੀ ਆਓ ਬੇਟੇ।
3: ਪਹਿਲਾਂ ਦੱਸੋ ਮੰਮੀ, ਮੈਨੂੰ ਕੀ ਚੀਜ਼ ਦਿਓਗੇ?
2: ਪਹਿਲਾਂ ਇੱਧਰ ਆਓ ਨੇੜੇ। ਸ਼ਾਬਾਸ਼, ਬੈਠੋ ਇੱਥੇ ਮੇਰੀ ਗੋਦ 'ਚ। ਤੁਸੀਂ ਆਪਣੇ ਆਪ ਬੁੱਝੋ ਕਿ ਤੁਹਾਨੂੰ ਕੀ ਮਿਲੇਗਾ।
3: ਮੈਂ ਦੱਸਾਂ, ਜਾਂ ਟੌਫੀ, ਜਾਂ ਚੌਕਲੇਟ, ਜਾਂ ਲੋਲੀਪੌਪ।
2: ਅੱਜ ਕੁਛ ਹੋਰ ਮਿਲੇਗਾ।
3: ਫਿਰ ਜਲਦੀ ਦੱਸੋ ਨਾ ਮੰਮੀ, ਕੀ ਦੇਣ ਲੱਗੇ ਹੋ?
2: ਅੱਜ ਮੰਮੀ ਤੇਰੇ ਲਈ ਸੋਹਣੀਆਂ ਸੋਹਣੀਆਂ ਰੰਗ ਬਿਰੰਗੀਆਂ ਚੂੜੀਆਂ ਲੈ ਕੇ ਆਏ ਨੇ, ਆ ਵੇਖ। ਅੱਛੀ ਹੈ ਨਾ, ਲਿਆ ਹੱਥ ਕਰ ਇੱਧਰ।
3: ਨਹੀਂ ਨਹੀਂ, ਮੈਂ ਨਹੀਂ ਪਾਉਂਦੀ ਚੂੜੀਆਂ।
0: ਕਿਉਂ, ਕੀ ਗੱਲ, ਤੈਨੂੰ ਸੋਹਣੀਆਂ ਨਹੀਂ ਲੱਗਦੀਆਂ ਚੂੜੀਆਂ?
3: ਰਿੰਕੂ ਵੀ ਤਾਂ ਚੂੜੀਆਂ ਨਹੀਂ ਪਾਉਂਦਾ।
0: ਪਰ ਬੇਟੇ, ਲੜਕੇ ਚੂੜੀਆਂ ਨਹੀਂ ਪਾਉਂਦੇ।
3: ਕਿਉਂ ਮੰਮੀ, ਰਿੰਕੂ ਦੇ ਹੱਥ ਵਿੱਚ ਟੁੱਟ ਜਾਣਗੀਆਂ?
0: ਨਹੀਂ ਬੇਟੇ, ਚੂੜੀਆਂ ਸਿਰਫ ਲੜਕੀਆਂ ਪਾਉਂਦੀਆਂ ਨੇ, ਲੜਕੇ ਨਹੀਂ।
3: ਫਿਰ ਮੈਂ ਵੀ ਨਹੀਂ ਪਾਉਣੀਆਂ, ਮੈਨੂੰ ਵੀ ਲੜਕਾ ਬਣਾ ਦਿਓ ਨਾ ਮੰਮੀ।
0: ਇੱਦਾਂ ਕੋਈ ਲੜਕੀ ਲੜਕਾ ਨਹੀਂ ਬਣ ਸਕਦੀ।
3: ਮੰਮੀ ਖੋਰ ਗੱਲ, ਡੇਜ਼ੀ ਕਹਿੰਦੀ ਸੀ ਰਿੰਕੂ ਤਾਂ ਉਸਦਾ ਵੀਰ ਹੈ, ਸੋਨੂੰ ਦਾ ਕੋਈ ਵੀਰ ਨਹੀਂ। ਮੇਰਾ ਇੱਕ ਵੀਰ ਲੈ ਆਓ ਨਾ ਮੰਮੀ।

0: ਪੱਧਰ ਹੋ ਜਾਵੇ।
1: ਤੁਸੀਂ ਤਾਂ ਜ਼ਮਾਨੇ ਦੇ ਉਲਟ ਚੱਲਣ 'ਚ ਹੀ ਆਪਣੀ ਬਹਾਦਰੀ ਸਮਝਦੇ ਹੋ।
0: ਜ਼ਮਾਨੇ ਦੇ ਵਹਿਣ ਨਾਲ ਹੀ ਵਹਿ ਜਾਣਾ ਤਾਂ ਬੁੱਝ ਲਈਏ। ਮੈਂ ਪੱਕਾ ਫੈਸਲਾ ਕਰ ਲਿਆ ਕਿ ਇਹ ਬੱਚਾ ਇਸ ਦੁਨੀਆਂ ਵਿੱਚ ਜ਼ਰੂਰ ਸਾਹ ਲਵੇਗਾ।
1: ਨਹੀਂ ਜਨਾਬ, ਤੁਹਾਡਾ ਇਹ ਨਾਰਾ ਤਰਿਆ ਤਰਾਇਆ ਹੀ ਰਹਿ ਜਾਏਗਾ ਅਤੇ ਸਭ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏਗਾ ਅਤੇ ਤੁਸੀਂ ਤੁਸੀਂ ਮੁੱਠੀਆਂ ਮੀਚ ਕੇ ਬੈਠਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕੋਗੇ, ਕੁਝ ਵੀ ਨਹੀਂ।
0: ਕੀ ਆਖਿਆ? ਇਹ ਅਨਰਥ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਅਤੇ ਮੈਂ ਚੁੱਪ ਚਾਪ ਸਭ ਸਹਿਣ ਕਰ ਲਵਾਂਗਾ।
1: ਸ਼ਾਇਦ ਮੈਂ ਇਹੀ ਆਖਿਆ।
0: ਅਫਸੋਸ ਨਿਰਮਲ, ਤੂੰ ਅੱਜ ਤੱਕ ਮੈਨੂੰ ਸਮਝ ਨਹੀਂ ਸਕੀ, ਨਹੀਂ ਤਾਂ ਸ਼ਾਇਦ ਤੂੰ ਇੰਝ ਨਾ ਕਹਿੰਦੀ।
1: ਨਹੀਂ, ਮੈਂ ਉੱਚੇ ਆਦਰਸ਼ਾਂ ਵਾਲੇ ਭਾਸ਼ਣਾਂ ਨੂੰ ਜ਼ਿੰਦਗੀ ਦੀਆਂ ਤਲਖ ਹਕੀਕਤ ਦੇ ਸਮਾਨਾਂਤਰ ਰੱਖ ਕੇ ਵੇਖ ਰਹੀ ਹਾਂ।
0: ਅਤੇ ਇੰਝ ਵੇਖਦੀ ਹੋਈ ਅਸਮਾਨਤਾਵਾਂ 'ਚ ਰੁਲ ਗਈ ਹੈ।
1: ਰੁਲਿਆ ਕੌਣ ਹੈ, ਇਹ ਤਾਂ ਵਕਤ ਹੀ ਦੱਸੇਗਾ।
0: ਇਹਦਾ ਮਤਲਬ ਹੈ ਕਿ ਤੁਸੀਂ ਯਾਨੀ ਤੂੰ ਅਤੇ ਮੰਮੀ ਮਿਲ ਕੇ ਮੇਰੇ ਨਾਲ ਪ੍ਰਕਾਸ਼ ਦੀ ਤਰ੍ਹਾਂ ਧੋਖਾ ਕਰਨ ਦੀ ਸਾਜ਼ਿਸ਼ ਘੜੀ ਬੈਠੇ ਹੋ।
1: ਪ੍ਰਕਾਸ਼ ਨਾਲ ਧੋਖਾ? ਮੈਂ ਸਮਝੀ ਨਹੀਂ।
0: ਹਾਂ, ਇਸੇ ਗੱਲ ਨੂੰ ਲੈ ਕੇ ਉਹਨਾਂ ਦੇ ਘਰ 'ਚ ਹਰ ਰੋਜ਼ ਤਕਰਾਰ ਹੁੰਦੀ ਹੈ ਅਤੇ ਲੱਗਦਾ ਇਹ ਸਿਲਸਿਲਾ ਸਾਡੇ ਘਰ 'ਚ ਵੀ ਸ਼ੁਰੂ ਹੋਣ ਵਾਲਾ ਹੈ।
1: ਸ਼ੁਰੂ ਹੋਣ ਵਾਲਾ ਨਹੀਂ, ਸਗੋਂ ਇੰਝ ਕਹੋ ਕਿ ਸ਼ੁਰੂ ਹੋ ਚੁੱਕਿਆ ਹੈ। ਜੋ ਮੰਮੀ ਚਾਹੁੰਦੇ ਨੇ ਉਹ ਤੁਸੀਂ ਨਹੀਂ ਚਾਹੁੰਦੇ, ਜੋ ਤੁਸੀਂ ਚਾਹੁੰਦੇ ਹੋ ਉਹ ਮੰਮੀ ਨਹੀਂ ਚਾਹੁੰਦੇ।
0: ਅਤੇ ਜੋ ਮੰਮੀ ਚਾਹੁੰਦੇ ਨੇ ਉਹ ਤੂੰ ਜ਼ਰੂਰ ਚਾਹੁੰਦੀ ਹੈ, ਇਸ ਲਈ ਤੁਹਾਡੀਆਂ ਵੋਟਾਂ ਵੱਧ ਨੇ ਅਤੇ ਤੁਸੀਂ ਆਪਣੀ ਗੱਲ 'ਤੇ ਅੜੀਆਂ ਹੋਈਆਂ ਹੋ।
1: ਤੁਸੀਂ ਬਿਲਕੁਲ ਠੀਕ ਸਮਝ ਰਹੇ ਹੋ।
0: ਪਰ ਤੁਸੀਂ ਕੁਝ ਵੀ ਨਹੀਂ ਸਮਝ ਰਹੀਆਂ।
1: ਜ਼ਿਆਦਾ ਸਮਝਣ ਸਮਝਾਉਣ ਦੀ ਲੋੜ ਵੀ ਨਹੀਂ, ਤੁਸੀਂ ਤਾਂ ਉਂਝ ਹੀ ਰਾਈ ਦਾ ਪਹਾੜ ਬਣਾ ਰਹੇ ਹੋ।
0: ਹੁਣ ਇਹ ਪਹਾੜ ਬਣ ਕੇ ਹੀ ਰਹੇਗਾ ਨਿਰਮਲ, ਪਹਾੜ ਬਣ ਕੇ ਹੀ ਰਹੇਗਾ।

ਸ਼ਿਵ ਕੁਮਾਰ ਬਟਾਲਵੀ ਇੱਕ ਸ਼ੂਕ ਦੇ ਦਰਿਆ ਦੀ ਠਾਠਾ ਮਾਰਦੀ ਰੂਹ ਸੀ, ਜਿਸਨੇ ਜਿਸ ਪਾਸੇ ਵੀ ਮੁਹਾਰਾਂ ਮੋੜੀਆਂ ਉਧਰ ਹੀ ਰੰਗਾਂ ਤਰੰਗਾਂ ਉਮੰਗਾਂ ਤੇ ਸੁਗੰਧਾਂ ਦੀਆਂ ਲਹਿਰਾਂ ਵਿਛਾ ਦਿੱਤੀਆਂ। ਅੰਬਰ ਕਾਲਾ ਇਤ ਵਿਧ ਹੋਇਆ ਦਰਦਮੰਦਾਂ ਦੀਆਂ ਆਹੀਂ ਦਾ ਉਹ ਅਨੁਯਾਈ ਕਿਸੇ ਅਧਿਕ ਵਜੂਦ ਦਾ ਸੂਚਕ ਸੀ, ਜਿਸਦੇ ਦਰਦ ਭਿੱਜੇ ਗੀਤਾਂ ਨੇ ਪੰਜਾਬੀ ਸਰੋਤਿਆਂ ਨੂੰ ਕੀਲ ਲਿਆ। ਸ਼ਿਵ ਕੁਮਾਰ ਦਾ ਜਨਮ 1937 ਈਸਵੀ ਵਿੱਚ ਬੜਾ ਪਿੰਡ ਲੋਟੀਆਂ ਤਹਿਸੀਲ ਸ਼ੱਕਰਗੜ੍ਹ ਪਾਕਿਸਤਾਨ ਨੇੜੇ ਹੋਇਆ।

ਉਹ ਗੀਤਾਂ ਦੀ ਗਲੋ ਪੀਂਦਾ, ਨਿੰਬੂ ਦੀਆਂ ਨਿਮੋਲੀਆਂ ਖਾਂਦਾ, ਬਿਰਹੋਂ ਦਾ ਤੀਰਸ ਕਰਦਾ, ਮਹਿੰਦੀ ਦੇ ਪੱਤਿਆਂ ਦੀ ਥਾਂ ਮਿਰਚਾਂ ਦੇ ਪੱਤਰਾਂ ਨਾਲ ਸ਼ਗਨ ਮਨਾਉਂਦਾ, ਫੁੱਲ ਜਾਂ ਤਾਰਾ ਬਣਨ ਦੀ ਆਸ

ਵਿੱਚ ਸ਼ਿਕਰਿਆਂ ਵਰਗੇ ਯਾਰਾਂ ਨਾਲ ਖੇਡਦਾ, ਆਪਣੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰਿੜਕ ਸਹਿੰਦਾ, ਮੁਹੱਬਤ ਨਾਮ ਦੀ ਕੁੜੀ ਨੂੰ ਟੋਲਦਾ, ਸਾਹ ਸਾਹ ਪੀੜ ਹੰਡਾਉਂਦਾ, ਸਾਈਂ ਬੁੱਲੇ ਸ਼ਾਹ ਦੇ ਬਚਨਾਂ ਵਾਂਗ, ਇਸ ਇਸ਼ਕ ਦੀ ਔਖੀ ਘਾਟੀ ਜੋ ਚੜ੍ਹਿਆ ਸੋ ਜਾਣੇ ਤੂੰ ਤੋੜ ਨਿਭਾ ਗਿਆ।

ਸ਼ਿਵ ਕੁਮਾਰ ਦੀ ਅਦੁੱਤੀ ਕਾਮਯਾਬੀ ਦਾ ਕਾਰਨ ਜਿੱਥੇ ਉਸਦੀ ਉੱਤਮ ਕਾਵਿ ਸ਼ੈਲੀ, ਸਮੇਂ ਦੇ ਯਥਾਰਥ ਨੂੰ ਛੋਹਦੇ ਨਵੇਂ ਨਿੱਗਰ ਭਾਵ, ਸਾਧ ਮੁਰਾਦੇ ਪਰ ਨਵੇਂ ਪ੍ਰਤੀਕ ਨੇ, ਉਸ ਨਾਲ ਹੀ ਉਸਦੀ ਸੁਰੀਲੀ ਧੂਪ ਆਉਣ ਵਾਲੀ ਹੂਕ ਸੀ, ਆਵਾਜ਼ ਸੀ। ਜਦੋਂ ਉਸਦੀ ਆਮਦ ਦੀ ਖਬਰ ਪੁੱਜਦੀ ਤਾਂ ਲੋਕਾਂ ਦੇ ਹੜਾਂ ਦੇ ਹੜ ਉਸਨੂੰ ਸੁਣਨ ਵਾਸਤੇ ਵਹੀਰਾਂ ਕੱਟ ਲੈਂਦੇ। ਕਿੰਨੀ ਕਿੰਨੀ ਦੇਰ ਤੱਕ ਮੰਤਰ ਮੁਗਧ ਹੋਏ ਸਰੋਤੇ ਉਸਦੀ ਆਵਾਜ਼ ਦੇ ਨਸ਼ੇ ਵਿੱਚ ਗਰੁੰਦ ਰਹਿੰਦੇ। ਕਈ ਤਰਲ ਭਾਵਾਂ ਵਾਲੇ ਹੁਨਰਮੰਦ ਚਿਹਰੇ ਹੰਝੂਆਂ ਨਾਲ ਇੰਜ ਧੋਤੇ ਜਾਂਦੇ ਜਿਵੇਂ ਸ਼ੀਸ਼ਿਆਂ ਤੇ ਮੀਂਹ ਦੀਆਂ ਘਰਾਲਾਂ ਵਗਰੀਆਂ ਹੋਣ। ਉਸਦੀ ਗੈਰ ਹਾਜ਼ਰੀ ਅਕਸਰ ਕਵੀ ਦਰਬਾਰਾਂ ਵਿੱਚ ਖਟਕਦੀ, ਜਿੱਥੇ ਚਿੰਤਨ ਦੇ ਪੱਖ ਤੋਂ ਵੱਡੇ ਵੱਡੇ ਵਿਦਵਾਨ ਤੇ ਖੋਜੀ ਉਸਦੀ ਖਿੱਚ ਦਾ ਕੇਂਦਰ ਬਣੇ, ਉੱਥੇ ਜਨ ਸਾਧਾਰਨ ਪਿਆਰ ਕੁੱਠੇ ਦਿਲਾਂ ਹਾਲਵਾਹਕਾਂ ਨੂੰ ਵੀ ਉਸਨੇ ਹਲੂਣਿਆ। ਸਾਹਿਤਕ ਪੱਖ ਤੋਂ ਤੇ ਸਟੇਜ ਪੱਖ ਤੋਂ ਉਹ ਐਸਾ ਲੋਕ ਕਵੀ ਹੈ ਜਿਸ ਦੇ ਗੀਤਾਂ ਨੂੰ ਧੜਕਦੇ ਦਿਲਾਂ ਨੇ ਮਾਣਿਆ

ਹੁਣ ਜਾਪਦਾ ਪੁਰਾਣਿਕ ਮਿਥਿਹਾਸਕ ਸ਼ਿਵ ਦੀ ਸੋਚ ਦੇ ਕੁਝ ਟੁਕੜੇ ਐਸੇ ਇਸ 20ਵੀਂ ਸਦੀ ਦੇ ਸ਼ਿਵ ਨਾਲ ਟਕਰਾ ਗਏ ਹੋਣ। ਤਦੇ ਇਸਨੇ ਗਮ ਦਰਦ ਦੇ ਬਿਛੂਆਂ ਠੂਹਿਆਂ ਦਾ ਹਾਰ ਕੀਤਾ, ਯਾਦਾਂ ਦੇ ਸੱਪ ਆਪਣੇ ਗਲ ਵਿੱਚ ਪਾ ਲਏ, ਮਹਿਲਾਂ ਦੀ ਥਾਂ ਸ਼ਮਸ਼ਾਨਾਂ ਵਿੱਚ ਵਾਸ ਕੀਤਾ, ਇਸ਼ਕ ਦਾ ਨਾਗ ਇਸ ਦੀਆਂ ਨਾੜਾਂ ਨੂੰ ਨਿਰੰਤਰ ਨੀਲਾ ਕਰਦਾ ਗਿਆ। ਉਹ ਕੁੜੀ ਮੀਨਾ ਜਿਸਨੂੰ ਉਹ ਆਪਣਾ ਮੁੱਢਲਾ ਪਿਆਰ ਆਖਦਾ ਹੈ, ਕੁਝ ਦਿਨਾਂ ਵਿੱਚ ਹੀ ਤੋਰਕੀ ਬੁਖਾਰ ਨਾਲ ਮਰ ਗਈ। ਪਰ ਵਿਯੋਗੀ ਸ਼ਿਵ ਵਰਿਆਂ ਬੱਧੀ ਉਸਦੇ ਵਿਛੋੜੇ ਵਿੱਚ ਅਨੇਕਾਂ ਬਿਮਾਰੀਆਂ ਨਾਲ ਬੇਸੁੱਧ ਪਿਆ ਹੂੰਗਦਾ ਰਿਹਾ। ਕਈਆਂ ਸੰਸਥਾਵਾਂ ਨੇ ਇਸ ਨੂੰ ਇਨਾਮ ਦੇ ਕੇ ਆਪਣਾ ਮਾਣ ਵਧਾਇਆ। ਪੰਜਾਬੀ ਸਾਹਿਤ ਦਾ ਉਹ ਸ਼ਾਇਦ ਸਭ ਤੋਂ ਛੋਟੀ ਉਮਰ ਵਿੱਚ ਲੂਣਾ ਤੇ ਸਾਹਿਤ ਅਕੈਡਮੀ ਦਾ ਇਨਾਮ ਜਿੱਤਣ ਵਾਲਾ ਕਵੀ ਹੈ। ਇਹ ਹਨੇਰੀ ਵਾਂਗ ਆਇਆ ਤੇ ਝੱਖੜ ਵਾਂਗ ਚਲਾ ਗਿਆ। ਇਸਨੇ ਹਮੇਸ਼ਾ ਟੀਸੀ ਤੋਂ ਟੀਸੀ ਤੱਕ ਸਫ਼ਰ ਤੈਅ ਕੀਤਾ। ਸ਼ਿਵ ਕਿਸੇ ਬਿਰਹਨ ਦਾ ਹੌਕਾ ਸੀ, ਅੰਗਿਆਰਾਂ ਤੇ ਨੱਚਦਾ ਚੰਦਨ ਦਾ ਬੂਟਾ ਸੀ, ਉਹ ਧਰਤੀ ਤੋਂ ਅੰਬਰ ਤੱਕ ਤਿੜਕਿਆ ਸੁਪਨਾ ਸੀ, ਅਗਨ ਛਿਨਾ ਦਾ ਪਿਆਕੜ ਸੀ, ਭੀੜ ਵਿੱਚ ਗੁਆਚਾ ਇਕਲਾਪਾ ਸੀ ਤੇ ਹੋਰ ਕਈ ਕੁਛ ਗੁਮਨਾਮ। ਸ਼ਰਾਬ ਤੇ ਸ਼ਬਾਬ ਦਾ ਆਲਮ ਉਸਤੇ ਤਾਰੀ ਸੀ। ਆਪ ਮਨੁੱਖ ਹੁੰਦਿਆਂ ਵੀ ਉਸਨੇ ਨਾਰੀ ਸਮਾਜ ਦੀਆਂ ਅੰਤਰੀ ਪਰਤਾਂ ਨੂੰ ਉਸਨੇ ਪਰਚੋਲਿਆ, ਉਸਨੇ ਮਨੁੱਖ ਪ੍ਰਧਾਨ ਸਮਾਜ ਦੇ ਦੰਭ ਨੰਗੇ ਕੀਤੇ। ਸ਼ਿਵ ਨੇ ਇਸਤਰੀ ਜਾਤੀ ਤੇ ਆਦਿ ਕਾਲ ਤੋਂ ਹੋ ਰਹੇ ਅਤਿਆਚਾਰਾਂ ਦੇ ਖਿਲਾਫ਼ ਆਵਾਜ਼ ਉਠਾਈ। ਭਾਵੇਂ ਕਿਤੇ ਕਿਤੇ ਉਲਾਰ ਭਾਵਨਾ ਅਧੀਨ ਆਖਦਾ ਹੈ,

ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ, ਚੁੰਨੀ ਲੈਣੀ ਚੀਨ ਮੀਨ ਦੀ ਜਿਹੜੀ ਸੌ ਦੀ ਸਵਾ ਗਜ਼ਾਵੇ, ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵੋਲ ਦੇ ਨੇ ਧਿਆਨ ਜਦੋਂ ਮਾਰਿਆ, ਕਾਲੀ ਦਾਤਰੀ ਚੰਨਣ ਦਾ ਦਸਤਾ ਲੱਛੀ ਕੁੜੀ ਵਾਢੀਆਂ ਕਰੇ, ਮੇਰੀ ਝਾਂਜਰ ਤੇਰਾ ਨਾਂ ਲੈਂਦੀ, ਆਦਿ ਅਨੇਕਾਂ ਗੀਤ ਸ਼ਿਵ ਨੂੰ ਲੋਕਾਂ ਵਿੱਚ ਮਕਬੂਲ ਬਣਾਉਂਦੇ ਨੇ। ਸ਼ਿਵ ਰਚਿਤ ਲੂਣਾ ਕਈ ਵਾਰ ਨਾਟਕ ਰੂਪ ਵਿੱਚ ਪੇਸ਼ ਹੋ ਚੁੱਕੀ ਹੈ। ਸੋਝ, ਸੂਖਮਤਾ, ਸਰਲਤਾ, ਸੰਗੀਤਾਤਮਕਤਾ ਸ਼ਿਵ ਕਾਵਿ ਦੇ ਇਲਾਹੀ ਗੁਣ ਨੇ। ਸ਼ਿਵ ਬਾਰੇ ਕਿੰਨਾ ਕੁਝ ਲਿਖਿਆ ਗਿਆ, ਲਿਖਿਆ ਜਾ ਰਿਹਾ, ਲਿਖਿਆ ਜਾਏਗਾ, ਪਰ ਸ਼ਿਵ ਦੀ ਰਚਨਾ ਨੂੰ ਪਰਖਣਾ ਅੰਨਿਆਂ ਦੇ ਹੱਥੀ ਢੋਣ ਵਾਲੀ ਗੱਲ ਹੈ। ਸ਼ਿਵ ਮਾਨਵਵਾਦੀ ਕਵੀ ਹੈ, ਪਰ ਗੀਤ ਕਦੇ ਮਰਦੇ ਨਹੀਂ, ਅਤੇ ਸ਼ਿਵ ਕੁਮਾਰ ਬਟਾਲਵੀ ਆਪਣੇ ਗੀਤਾਂ ਕਰਕੇ ਪੰਜਾਬੀ ਸਾਹਿਤ ਵਿੱਚ ਅਮਰ ਰਹੇਗਾ।

ਕੁੜੀਏ ਭੰਗੜਾ ਪਾਵੀ ਕੇ ਜੱਟੀ ਹੋਈ ਦੀਵਾਨੀ ਕੁੜੀ ਦੀ ਝਾਂਜਰ ਛਣਕੇ ਕੁੜੀ ਦੀ ਅਕਮਸਤਾਨੀ ਕੁੜੀਏ ਭੰਗੜਾ ਪਾਵੀ।

ਗਿਆ ਜਾਂਦਾ ਹੈ, ਉਸ ਉੱਤੇ ਹੋਰ ਕੋਈ ਦੁਨਿਆਵੀ ਰੰਗ ਆਪਣਾ ਅਸਰ ਨਹੀਂ ਪਾ ਸਕਦਾ। ਪਰਮਾਤਮਾ ਦੇ ਰੰਗ ਅੱਗੇ ਸਭ ਰੰਗ ਫਿੱਕੇ ਹਨ। ਪਰਮਾਤਮਾ ਦੇ ਪਿਆਰ ਦਾ ਰੰਗ ਜਿਸ ਮਨੁੱਖ 'ਤੇ ਚੜ ਜਾਏ, ਉਸਨੂੰ ਪਰਮਾਤਮਾ ਕਦੇ ਵੀ ਆਪਣੇ ਆਪ ਤੋਂ ਦੂਰ ਨਹੀਂ ਕਰਦਾ। ਭਾਵ ਉਹ ਸਦੀਵ ਕਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦਾ ਹੈ। ਉਸ ਮਨੁੱਖ ਦੇ ਮਾਇਆ ਦੇ ਸਵਾਦਾਂ ਵਾਲੇ ਸਾਰੇ ਰੰਗ ਉੱਤਰ ਜਾਂਦੇ ਹਨ ਅਤੇ ਉਹ ਹਮੇਸ਼ਾ ਖਿੜੇ ਹੋਏ ਜੀਵਨ ਵਾਲਾ ਬਣਦਾ ਹੈ। ਉਸਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ। ਉਹ ਇਸ ਦੁਨੀਆ ਵਿੱਚ ਤਾਂ ਸੋਭਾ ਖੱਟਦਾ ਹੀ ਹੈ, ਅਗਾਂਹ ਪਰਲੋਕ ਵਿੱਚ ਵੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ। ਇਹਨਾਂ ਬਚਨਾਂ ਦੀ ਪ੍ਰੋੜਤਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਬਿਲਾਵਲ ਅੰਦਰ ਬਖਸ਼ਿਸ਼ ਕਰਦੇ ਹਨ। ਲਾਲ ਰੰਗ ਤਿਸ ਕੌ ਲਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਰਾਗ ਧਨਾਸਰੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਓ ਮਨ ਲਾਗਾ ਰਹਾਉ। ਹੇ ਪ੍ਰਭੂ, ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਟਿਕ ਕੇ ਮਾਇਆ ਦੇ ਮੋਹ ਵੱਲੋਂ ਸਦਾ ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿੱਚੋਂ ਸਾਰਾ ਆਲਸ ਮੁੱਕ ਜਾਂਦਾ ਹੈ ਅਤੇ ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਹੈ, ਜਿਸ ਦਾ ਜਲ ਪੀਂਦਿਆਂ ਹੀ ਹੋਰ ਸਾਰੇ ਦੁਨਿਆਵੀ ਮੋਹ ਪਿਆਰ ਛੁੱਟ ਜਾਂਦੇ ਹਨ। ਉਸ ਪਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਉਹ ਮਨੁੱਖ ਜਿੱਧਰ ਵੀ ਦੇਖਦਾ ਹੈ, ਉਸਨੂੰ ਸਾਰੇ ਹੀ ਸਰੀਰਾਂ ਵਿੱਚ ਪਰਮਾਤਮਾ ਮੌਜੂਦ ਦਿਸਦਾ ਹੈ। ਹਰ ਦਇਆਲ ਦਇਆ ਪ੍ਰਭ ਕੀਨੀ, ਮੇਰੇ ਮਨ ਤਨ ਹਰ ਮੁਖ ਬੋਲੀ, ਗੁਰਮੁਖ ਰੰਗ ਭਇਆ ਅਤ ਗੂੜਾ, ਹਰ ਰੰਗ ਭਿੰਨੀ ਮੇਰੀ ਚੋਲੀ। ਦਇਆਲ ਹਰ ਪ੍ਰਭੂ ਨੇ ਮੇਰੇ 'ਤੇ ਕਿਰਪਾ ਕੀਤੀ ਹੈ ਅਤੇ ਉਸਨੇ ਮੇਰੇ ਮਨ ਵਿੱਚ ਮੇਰੇ ਮੂੰਹ ਵਿੱਚ ਆਪਣੀ ਸਿਫਤ ਸਲਾਹ ਦੀ ਬਾਣੀ ਰੱਖ ਦਿੱਤੀ ਹੈ। ਮੇਰੇ ਹਿਰਦੇ ਦੀ ਚੋਲੀ ਪ੍ਰਭੂ ਨਾਮ ਦੇ ਰੰਗ ਵਿੱਚ ਭਿੱਜ ਗਈ ਹੈ। ਗੁਰੂ ਦੀ ਸ਼ਰਨ ਪੈ ਕੇ ਉਹ ਰੰਗ ਬਹੁਤ ਗੂੜਾ ਹੋ ਗਿਆ ਹੈ। ਮੈਂ ਆਪਣੇ ਹਰੀ ਪ੍ਰਭੂ ਦੀ ਦਾਸੀ ਬਣ ਗਈ ਹਾਂ। ਮੇਰਾ ਮਨ ਪਰਮਾਤਮਾ ਦੀ ਯਾਦ ਨਾਲ ਗਿੱਜ ਗਿਆ ਹੈ। ਪਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇਮੁੱਲਾ ਦਾਸ ਬਣਾ ਦਿੱਤਾ ਹੈ। ਪਰਮਾਤਮਾ ਜੋ ਪਰੇ ਤੋਂ ਪਰੇ ਹੈ, ਜੋ ਸਰਬ ਵਿਆਪਕ ਹੈ, ਜਿਸ ਦੇ ਗੁਣ ਸਮੂਹ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਜੋ ਸਾਰੇ ਜਗਤ ਦੇ ਨੇੜੇ ਵਸ ਰਿਹਾ ਹੈ, ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪ੍ਰਗਟ ਕੀਤਾ ਹੈ। ਸਾਧ ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ 'ਤੇ ਲਾਈ ਹੈ। ਇਸ ਚਰਨ ਧੂੜ ਦੀ ਬਰਕਤ ਨਾਲ ਮੈਂ ਮਾਨੋ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਮੈਂ ਪਰਮਾਤਮਾ ਦੇ ਪ੍ਰੇਮ ਰੰਗ ਨਾਲ ਗੂੜਾ ਰੰਗਿਆ ਗਿਆ ਹਾਂ। ਮਜੀਠ ਦੇ ਪੱਕੇ ਰੰਗ ਵਾਂਗ ਇਹ ਹਰ ਪ੍ਰੇਮ ਦਾ ਰੰਗ ਮੇਰੇ ਮਨ ਤੋਂ ਉਤਰਦਾ ਨਹੀਂ ਹੈ। ਸ੍ਰੀ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਹੈ, ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ, ਮਨ ਤਨ ਰਾਤਾ ਰੰਗ ਸਿਓ, ਰਸਨਾ ਰਸਨ ਰਸਾਏ। ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਜਾਏ। ਜਦੋਂ ਕੋਈ ਜੀਵ ਇਸਤਰੀ ਪ੍ਰਭੂ ਪਤੀ ਨੂੰ ਆਪਣਾ ਸਮਝ ਲੈਂਦੀ ਹੈ, ਭਾਵ ਉਸ ਪ੍ਰਭੂ ਪਤੀ ਦੇ ਨਾਲ ਯਾਦ ਦੇ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ, ਤਾਂ ਉਹ ਆਪਣਾ ਮਨ ਉਸਦੇ ਹਵਾਲੇ ਕਰ ਦਿੰਦੀ ਹੈ, ਭਾਵ ਆਪਣੇ ਮਨ ਪਿੱਛੇ ਤੁਰਨਾ ਛੱਡ ਦਿੰਦੀ ਹੈ, ਆਪਣਾ ਸਰੀਰ ਵੀ ਉਸਦੇ ਹਵਾਲੇ ਕਰ ਦਿੰਦੀ ਹੈ, ਭਾਵ ਕਿ ਗਿਆਨ ਇੰਦਰੇ ਮਾਇਆ ਮੋਹ ਵੱਲੋਂ ਹਟ ਜਾਂਦੇ ਹਨ। ਉਹ ਜੀਵ ਇਸਤਰੀ ਉਹੀ ਉੱਦਮ ਕਰਦੀ ਹੈ ਜੋ ਭਗਤ ਜਨ ਕਰਦੇ ਹਨ। ਇਸ ਤਰ੍ਹਾਂ ਆਤਮਿਕ ਅਡੋਲਤਾ ਵਿੱਚ ਟਿਕਣ ਕਰਕੇ ਸਦਾ ਥਿਰ ਪ੍ਰਭੂ ਵਿੱਚ ਉਸਦਾ ਮਿਲਾਪ ਹੋ ਜਾਂਦਾ ਹੈ। ਸਦਾ ਥਿਰ ਪਰਮਾਤਮਾ ਉਸਨੂੰ ਆਪਣੇ ਦਰ 'ਤੇ ਇੱਜ਼ਤ ਦਿੰਦਾ ਹੈ। ਪਰੰਤੂ ਜਿਹੜੀ ਜੀਵ ਇਸਤਰੀ ਮਾਇਆ ਦੇ ਪਿਆਰ ਵਿੱਚ ਰਹਿੰਦੀ ਹੈ, ਉਸਨੂੰ 84 ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ। ਉਸਨੂੰ ਆਤਮਿਕ ਸ਼ਾਂਤੀ ਨਸੀਬ ਨਹੀਂ ਹੁੰਦੀ ਅਤੇ ਉਸਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿੱਚ ਗੁਜ਼ਰਦੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਭੂ ਪਤੀ ਨਹੀਂ ਮਿਲਦਾ। ਗੁਰੂ ਦੇ ਸ਼ਬਦ ਤੋਂ ਵਾਂਝਾ ਮਨੁੱਖ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ। ਲੁਕਾਈ ਆਮ ਤੌਰ 'ਤੇ ਮਮਤਾ ਜਾਲ ਵਿੱਚ ਫਸੀ ਹੋਈ ਸਾਰਾ ਜਗਤ ਮਾਇਆ ਦੀ ਖਾਤਰ ਭਾਲਦੀ ਫਿਰਦੀ ਹੈ, ਪਰ ਇਕੱਠਾ ਕੀਤਾ ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ। ਮਾਇਆ ਦੇ ਮੋਹ ਵਿੱਚ ਅੰਨੀ ਹੋਈ ਲੁਕਾਈ ਗੁਰੂ ਦਾ ਨਾਮ ਨਹੀਂ ਸਿਮਰਦੀ ਅਤੇ ਉਸਨੂੰ ਆਤਮਿਕ ਮੌਤ ਨੇ ਆਪਣੇ ਬੰਧਨਾਂ ਵਿੱਚ ਬੰਨਿਆ ਹੁੰਦਾ ਹੈ। ਪਰ ਗੁਰੂ ਸ਼ਬਦ ਦੀ ਬਰਕਤ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਗਏ, ਉਹ ਪਵਿੱਤਰ ਹੋ ਜਾਂਦੇ ਹਨ।

0: ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ, ਪ੍ਰਭੂ ਪ੍ਰੇਮ ਨਾਲ ਜੁੜੇ ਰਹਿੰਦੇ ਹਨ। ਉਹਨਾਂ ਦਾ ਮਨ, ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਨਾਲ ਰੰਗਿਆ ਰਹਿੰਦਾ ਹੈ। ਉਹਨਾਂ ਦੀ ਜੀਭ ਨਾਮ ਰਸ ਵਿੱਚ ਰਸੀ ਰਹਿੰਦੀ ਹੈ। ਰਾਗ ਸੂਹੀ ਦੇ ਨੌਵੇਂ ਘਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ, ਕੱਚਾ ਰੰਗ ਕੁਸੁੰਭ ਕਾ ਥੋੜੜਿਆ ਦਿਨ ਚਾਰ ਜੀਓ, ਵਿਣ ਨਾਵੈ ਭਰਮ ਭੁੱਲੀਆ ਠੱਗ ਮੁੱਠੀ ਕੁੜਿਆਰ ਜੀਓ, ਸੱਚੇ ਸੇਤੀ ਰੱਤਿਆ ਜਨਮ ਨਾ ਦੂਜੀ ਵਾਰ ਜੀਓ, ਰੰਗੇ ਕਾ ਕਿਆ ਰੰਗੀਐ ਜੋ ਰੱਤੇ ਰੰਗ ਲਾਏ ਜੀਓ, ਰੰਗਣ ਵਾਲਾ ਸੇਵੀਐ ਸੱਚੇ ਸਿਓ ਚਿਤ ਲਾਏ ਜੀਓ। ਦੁਨਿਆਵੀ ਜੀਵ ਮਾਇਆ ਦੇ ਸੁਹੱਪਣ ਨੂੰ ਦੇਖ ਦੇਖ ਕੇ ਭੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕੁਸੁੰਬੇ ਦੇ ਰੰਗ ਵਰਗਾ ਹੈ। ਕੁਸੁੰਬੇ ਦੇ ਫੁੱਲਾਂ ਦਾ ਰੰਗ ਕੱਚਾ ਹੁੰਦਾ ਹੈ ਅਤੇ ਥੋੜ੍ਹਾ ਚਿਰ ਹੀ ਟਿਕਦਾ ਹੈ। ਮਾਇਆ ਦੀ ਵਪਾਰਨ ਜੀਵ ਇਸਤਰੀ ਪ੍ਰਭੂ ਨਾਮ ਤੋਂ ਖੁੰਝ ਕੇ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ, ਇਸ ਦਾ ਆਤਮਕ ਸਰਮਾਇਆ ਲੁੱਟਿਆ ਜਾਂਦਾ ਹੈ। ਔਗੁਣਾਂ ਨਾਲ ਠੱਗੇ ਹੋਏ ਮਨ ਨੂੰ ਲੈ ਕੇ ਜੇ ਉਹ ਜੀਵ ਇਸਤਰੀ ਤੀਰਥ ਆਦਿ 'ਤੇ ਵੀ ਜਾਏ ਤਾਂ ਵੀ ਉਹ ਸ਼ਿਕਾਰੀ ਦੇ ਬਾਹਰੋਂ ਲਿਫਣ ਵਾਂਗ ਉੱਥੇ ਕਬੂਲ ਨਹੀਂ ਹੋਵੇਗੀ। ਜਿਵੇਂ ਬਗਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉੱਤੇ ਵੀ ਨਿਵਾਸ ਕਰਦੇ ਹਨ ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ, ਇਸੇ ਤਰ੍ਹਾਂ ਚਿੱਟੇ ਕੱਪੜੇ ਪਾ ਕੇ ਪਰ ਮਨ ਮੈਲੇ ਲੈ ਕੇ ਜੇਕਰ ਤੀਰਥਾਂ 'ਤੇ ਵੀ ਜਾਇਆ ਜਾਵੇ ਤਾਂ ਉਹ ਉਸ ਵਾਹਿਗੁਰੂ ਦੇ ਦਰ 'ਤੇ ਕਬੂਲ ਨਹੀਂ ਹੁੰਦੀ। ਉਹਨਾਂ ਦੇ ਮੂੰਹੋਂ ਆਖਣ ਨਾਲ ਮਨ ਵਿੱਚ ਨਾਮ ਪ੍ਰਗਟ ਨਹੀਂ ਹੁੰਦਾ। ਉਹ ਬਾਹਰੋਂ ਸਾਧ ਅਤੇ ਅੰਦਰੋਂ ਚੋਰ ਹਨ। ਉਹ ਮਾਇਆ ਦੇ ਮੋਹ ਵਿੱਚ ਫਸੇ ਹੋਏ ਪਸ਼ੂ ਹਨ। ਜੇ ਸਦਾ ਥਿਰ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗ ਜਾਈਏ ਤਾਂ ਮੁੜ ਮੁੜ ਜਨਮ ਦਾ ਗੇੜ ਮੁੱਕ ਜਾਂਦਾ ਹੈ। ਜਿਹੜੇ ਜੀਵ ਪਰਮਾਤਮਾ ਦੇ ਪ੍ਰੇਮ ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿੰਦੀ। ਨਾਮ ਰੰਗ ਵਿੱਚ ਰੰਗਿਆ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿੱਚ ਮਗਨ ਰਹਿੰਦਾ ਹੈ। ਰਾਗ ਤਿਲੰਗ ਦੇ ਤੀਸਰੇ ਘਰ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਬਚਨ ਹਨ। ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਜੇ ਇਹ ਸਰੀਰ ਨਿਲਾਰੀ ਦੀ ਮਟੀ ਬਣ ਜਾਏ ਅਤੇ ਇਸ ਵਿੱਚ ਮਜੀਠ ਵਰਗਾ ਪੱਕੇ ਰੰਗ ਵਾਲਾ ਪ੍ਰਭੂ ਨਾਮ ਦਾ ਰੰਗ ਪਾਇਆ ਜਾਵੇ, ਪ੍ਰਭੂ ਆਪ ਨਿਲਾਰੀ ਬਣ ਕੇ ਜੀਵ ਇਸਤਰੀ ਦੇ ਮਨ ਨੂੰ ਰੰਗ ਦਾ ਡੋਬਾ ਦੇਵੇ ਤਾਂ ਅਜਿਹਾ ਰੰਗ ਚੜ੍ਹਦਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ। ਜਿਨ੍ਹਾਂ ਜੀਵ ਇਸਤਰੀਆਂ ਦੇ ਚੋਲੇ ਨਾਮ ਰੰਗ ਨਾਲ ਰੰਗੇ ਜਾਂਦੇ ਹਨ, ਖਸਮ ਪ੍ਰਭੂ ਸਦਾ ਉਹਨਾਂ ਕੋਲ ਵਸਦਾ ਹੈ। ਜਿਸ ਜੀਵ ਇਸਤਰੀ 'ਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸਨੂੰ ਆਪ ਹੀ ਸਵਾਰਦਾ ਹੈ ਅਤੇ ਉਸ ਉੱਤੇ ਆਪਣਾ ਰੰਗ ਚਾੜਦਾ ਹੈ, ਉਸਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਜੋੜਦਾ ਹੈ।
1: ਹਰ ਰੰਗ ਰਾਤਾ ਸੋ ਮਨ ਸਾਚਾ। ਇਹ ਵਾਰਤਾ ਸੁਣਾ ਰਹੇ ਸਨ ਪਰਮਿੰਦਰ ਕੌਰ। ਰਾਗ ਤਨਾਸਰੀ ਵਿੱਚ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਜਿਹੜੇ ਪ੍ਰਾਣੀ ਆਪਣੀ ਆਤਮਾ ਨੂੰ, ਆਪਣੇ ਮਨ ਨੂੰ ਉਸ ਠਾਕੁਰ ਪ੍ਰਭੂ ਦੇ ਰੰਗ ਵਿੱਚ ਰੰਗ ਲੈਂਦੇ ਨੇ ਉਹ ਹਮੇਸ਼ਾ ਉਸ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਨੇ, ਉਸ ਦੇ ਨਾਮ ਨੂੰ ਧਿਆਉਂਦੇ ਹੋਏ ਆਪਣੇ ਮਨ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ, ਵਿਕਾਰਾਂ ਨੂੰ ਸ਼ਿਕਸਤ ਦੇ ਕੇ ਆਪਣੇ ਮਨ 'ਤੇ ਰਾਜ ਸਥਾਪਿਤ ਕਰ ਲੈਂਦੇ ਨੇ। ਉਹ ਮਹਾਨ ਸੂਰਮੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਉਸ ਪਰਮੇਸ਼ਵਰ ਦਾ ਰੰਗ ਲੱਗ ਜਾਂਦਾ ਹੈ, ਕਿਉਂਕਿ ਉਹਨਾਂ ਵਡਭਾਗੇ ਪ੍ਰਾਣੀਆਂ ਦੇ ਹਿਰਦੇ ਦੇ ਵਿੱਚ ਪ੍ਰਭੂ ਦੇ ਪਿਆਰੇ ਬਚਨ, ਪ੍ਰਭੂ ਦੇ ਪਿਆਰੇ ਚਰਨ ਵਸ ਜਾਂਦੇ ਨੇ, ਉਹਨਾਂ ਦੀ ਦੇਹੀ ਪੁਨੀਤ ਹੋ ਜਾਂਦੀ ਹੈ। ਐਸੇ ਗੁਰਮੁਖ ਜਨਾਂ ਦੀ ਧੂਰ ਹਮੇਸ਼ਾ ਹੀ ਪ੍ਰਭੂ ਪਿਆਰੇ ਲੋਚਦੇ ਹਨ। ਜਾ ਕਹੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸਰਵਣ ਕਰਦੇ ਹਾਂ ਭਾਈ ਓਂਕਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਤੈ ਦੇਖਿਆ ਧਾਮ ਸਿਓ ਆਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ

ਅੰਤ ਨ ਪਾਵਤ ਦੇਵ ਸਬੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਸੁਨ ਵੇਦ ਬਰਨ ਚ ਵਿਚਾਰਿਓ ਹਰ ਜਾਪਣਾ ਛਾੜਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ

ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਬੰਛਤ ਸਿੱਧ ਕੋ ਬਿਦ ਮਿਲਾਇਓ। ਪੂਰਨ ਭਉ ਮਨ ਠੋਰ ਬਸੋ, ਰਸ ਬਾਸਨ ਸਿਉ ਜੋ ਦਹਨ ਦਿਸਤਾਇਓ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਨਾਇਓ।

ਸੱਚ ਨਾਮ ਕਰ ਤਾਰੇ ਸੋਦਰ ਨਾਨਕ ਸੰਗ ਰਹਿਓ ਤਾਂ ਤੇ ਅੰਗਦ ਰਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ

ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗ।

ਸਤਿਗੁਰ ਪ੍ਰਸਾਦ।

दिया दिखाए, यह तन अखुट ना निखुट।

ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਿਧਾ ਮਾਰ

न पाया जाए। गुर प्रसाद वसै मन आए, सब में वसै प्रभु को सोई।

ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ

ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਸਵਾਹੋ, ਜੁਗ ਜੁਗ ਫਿਰ ਵਟਾਈ ਹੈ ਗਿਆਨੀ ਪੂਜੈ ਤਾਹੇ, ਸਤਿਯੁਗ ਰਸ ਸੰਤੋਖ ਕਾ ਧਰਮ ਗਰਥਵਾਹੋ, ਤ੍ਰਿਤੈ ਰਜਤੈ ਕਾ ਜੁਰ ਗਰਥਵਾਹੋ, ਦੁਆ ਪ੍ਰਤਪੈ ਕਾ ਸਤ ਅਗਰਥਵਾਹੋ, ਕਲ ਯੁਗ ਰਸ ਗਨ ਕਾ ਪੂਰ ਗਰਥਵਾਹੋ ਮਹੱਲਾ।

ਸਭ ਕੁਛ ਸੱਚ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲੈ ਪ੍ਰਾਚਿਤ ਜਾਏ ਨਾਨਕ ਤੋ ਮੁਖੰਤਰ ਪਾਏ ਜੁਜ ਮੈਂ ਜੋਰ ਸ਼੍ਰੀ ਚੰਦਰਾਵਲ।

ਨਾਉ ਖੁਦਾਈ ਅਲਹਿ ਭਇਆ। ਨੀਲ ਬਸਤਰ ਹੈ ਕੱਪੜੇ ਪੈਰੇ, ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ, ਪੜੇ ਗੁਣ ਤਿੰਨ ਚਾਰ ਵਿਚਾਰ। ਭਾਉ ਭਗਤ ਕਰਨੀ ਚ ਸਦਾਏ।

ਕੋਟੀ ਸਤਿਗੁਰ ਵਿੱਟੋ ਮਾਰਿਆ ਜਿਤ ਮਿਲੀਐ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦ੍ਰਿਣੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰ ਹੈ ਬਹੁਤ ਹੈ ਵਿਰਲੈ ਕਿਨੇ।

0: ਪੌੜੀ ਕਪੜ ਰੂਪ ਸਹਾਵਣਾ, ਛੜ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇਹ ਕੀਤਾ ਪਾਵਣਾ, ਹੁਕਮ ਕੀ ਮਨ ਭਾਵਦੇ ਰਾਹ ਭੀੜਾ ਕੇ ਜਾਵਣਾ, ਨੰਗਾ ਦੋਜਕ ਜਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ।
1: ਦਲ ਪੰਜਨ ਗੁਰਸੂਰਮਾ

বলো জীবাহি গুরু এক ওঙ্কার বাহিগুরু জি কি ফতহি শ্রী ভগৌতী জি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ

ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਕੇ ਸਵਾਸਾਂ ਨਾਲ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਜੇ ਵਾਹੇ ਗੁਰੂ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲ ਜੇ ਵਾਹੇ ਗੁਰੂ ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੇ ਵਾਹੇ ਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਂ ਜੁਗ ਅਟਲ ਧਰਮ ਕਾ ਜੈਕਾਰ।

ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮ।

ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾ

ਸਥਾਨ ਸੱਚ ਖੰਡਨ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਈ ਬਕਰਾਰ ਨਖਾਇਆ ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰਨ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਬਣਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇਂ ਸੁਖਰੇ ਬਰਦਿੰਦਿਆਂ ਸੋ ਫਲ ਪਾਏ ਸੀ।

ਸਲੋਕ ਮਹੱਲਾ ਪਹਿਲਾ ਗੋ ਬ੍ਰਹਮਣ ਕੋ ਕਰ ਲਾਭ ਹੋ ਗੋਬਰ ਧਰ ਨਾ ਜਾ ਧੋਤੀ ਟਿੱਕਾ ਤੈ ਜਪ ਮਾਲੀ ਥਾਰ ਮਲੇਸ਼ਾ ਖਾਈ ਅੰਤ ਪੂਜਾ ਪੜਕ

ਗਾਣੇ ਕਰੇ ਨਵਾਜ਼, ਛੁਰੀ ਵਗਾਇਨ ਤਿੰਨ ਗੱਲ ਤਾਗ, ਤਿੰਨ ਕਰ ਬੰਮਣ ਪੂਰੇ ਨਾਦ, ਉਨਾ ਪਿਆ ਵੈ ਉਈ ਸਾਰ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋ

ਤੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰੋਂ ਪ੍ਰਵਾਨ ਮਲੇਸ਼ ਧਾਨ ਲੈ ਪੂਜੈ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਉਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ।

ਜਿਤੇਂਦਰ ਸਭ ਕੋ ਵੇਖ ਨਗਰੀ ਹੇਠ ਚਲਾਇੰਦਾ ਆਪੇ ਦੇਵੜੀਆਂ ਆਪੇ ਕਰਮ ਕਰਾਇੰਦਾ ਵੱਡਾ ਹੋੜਾ ਉਡਮੀਦਨੀ ਸਰੈ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨ।

0: ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।
1: ਜਿਉਂ ਜੋ ਰੁਸਰਣਾਉਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ, ਨਿਤ ਨਿਤ ਹੋਏ ਖੁਆਰ। ਸੁੱਚੇ ਨਾ ਆਖੀਏ ਬੈਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ।

0: ਨਾਨਕ ਸੁਪਨਾ ਉਤਰੈ ਗਿਆਨ ਉਤਾਰੈ ਥੋਇ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ, ਕੰਨੀ ਸੂਤ ਕੰਨ ਪਹਿਲਾ ਇਤਬਾਰੀ ਖਾ ਹੇ, ਨਾਨਕ ਹੰਸਾ ਆਦਮੀ ਬਦਾ ਜੰਮ ਪੁਰ ਜਾਏ।

0: ਨਾਨਕ ਪਾਈਆ ਨਾਨਕ ਪਾਈਆ ਆਇਆ
1: ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਹਿ ਮੇਲੇ ਤਿੰਨ ਦਿਨੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਦ ਧਾਰ ਵਿੱਚ ਮਾਰ

ਪੰਡ ਹੋਵੇ ਬੰਦਾਂ ਸੋ ਕਿਉਂ ਮੰਦਾ ਆਖੀਐ ਜਿਤ ਜਮਹਿ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਰਾ ਕੋ ਸੱਚਾ ਸੋਏ ਜੇਤ ਮੁਕਸ਼ਦਾ ਸਾਲ।

0: ਗੁਰ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚ ਨ ਕੱਢੀਐ ਕੀਤਾ ਆਪੋ ਆਪਣਾ ਆਪੇ ਲੇਖਾ ਛੱਡੀਐ ਜਾ ਰਹਿਣਾ ਨਹੀਂ ਐ ਤਜਾ ਕਿਤ ਕਾਇਤ ਗਰ ਫੰਡੀਐ ਬੰਦਾ ਕਿਸੇ ਨਾ ਆਖੀਐ ਬੜ ਅਖਰ ਇਹੋ ਬੁਝੀਐ ਮੂਰਖ ਹੈ ਨਾਲ ਨਾ ਲੁਜੀਐ ਮੂਰਖ ਹੈ ਨਾਲ ਨਾ ਲੁਜੀਐ
1: ਕਰਵਤ ਭਲਾ ਨਾ ਕਰਵਟ ਤੇਰੇ ਲਾਗ ਗਲੇ